ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ, ਬੋਲੇ ਜੀ ਵਾਹਿਗੁਰੂ, ਬੋਲੇ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੇ ਜੀ ਵਾਹਿਗੁਰੂ, ਬੋਲੇ ਜੀ। ਸਿੱਖਾਂ ਦਾ ਮਨ ਨੀਮਾ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਵਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

0: ਪੁਰਾਣਾ ਸੁੱਟੀਏ ਵੀ ਫਿਰ ਪਾਈਏ ਹੋਰ ਨਾਨਕ ਤਾਗ ਨਾ ਟੁੱਟਈ।
1: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਹਿੰਦੀ ਚ ਸਮਾਚਾਰ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਮੁਕੇਸ਼ ਕੁਮਾਰ ਬਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੱਲ ਨਈ ਦਿੱਲੀ ਮੇਂ ਰਾਸ਼ਟਰੀਯ ਆਤੰਕ ਰੋਧੀ ਨੀਤੀ ਔਰ ਰਣਨੀਤੀ ਪ੍ਰਹਾਰ ਸੰਮੇਲਨ ਕਾ ਉਦਘਾਟਨ ਕੀਆ। ਸੰਮੇਲਨ ਮੇਂ ਪ੍ਰਹਾਰ ਕੇ 7 ਸਤੰਭੋਂ ਪਰ ਚਰਚਾ ਹੋਈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇ ਨੇਤ੍ਰਤਵ ਮੇਂ ਸਰਕਾਰ ਨੇ ਸਭੀ ਤਰ੍ਹਾਂ ਕੇ ਆਤੰਕਵਾਦ ਕੋ ਕਤਈ ਬਰਦਾਸ਼ਤ ਨਾ ਕਰਨੇ ਕੀ ਨੀਤੀ ਅਪਣਾਈ ਹੈ। उन्होंने बताया कि वर्ष 2019 से 2026 के बीच सरकार 36 देशों से 288 भगोड़े अपराधियों को भारत वापस लाई है। श्री शाह ने नया प्रत्यर्पण पोर्टल भी शुरू किया। ये विदेशों में मौजूद भगोड़ों को भारत वापस लाने के प्रयासों में समन्वय और तेजी लाने में सहायता करेगा। नौसेना का वर्ष 2026 का दूसरा कमांडर्स सम्मेलन आज से नई दिल्ली में होगा। रक्षा मंत्रालय ने बताया कि 3 दिन के इस सम्मेलन में नौसेना के वरिष्ठ अधिकारी विभिन्न क्षेत्रों और स्थानों के संचालक तथा क्षेत्रीय कमांडर भाग लेंगे। सम्मेलन में सैन्य और रणनीतिक स्तर पर नौसेना की अभियानगत तैयारियों की समीक्षा की जाएगी। रक्षा मंत्रालय ने कहा कि पश्चिम एशिया में संघर्ष के बीच भारत के ऊर्जा हितों की सुरक्षा सहित समुद्री हितों की रक्षा में नौसेना की भूमिका को रेखांकित करने के

ਇਸੇ ਦੇ ਨਾਲ ਹੀ ਅੱਜ ਦਾ ਭਗਤੀ ਸੰਗੀਤ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਹੋਏ ਨੇ। ਹੁਣ ਪੇਸ਼ ਹੈ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ।

0: ਕਿੱਥੇ ਸੱਤ ਹੋ ਰਹੀ ਹੈ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ।
1: ਪੈਂਦਾ ਹੈ ਜੀ। ਦੇਖੋ ਕਈ ਵਾਰ ਤਾਂ ਇਹ ਹੁੰਦਾ ਰੁੜੀਆ ਰਾਮ ਜੀ ਕਿ ਫਸਲ ਬੀਜਣ ਤੋਂ ਲੈ ਕੇ ਅਤੇ ਉਹਦੀ ਮੰਡੀ ਕਰ ਤੱਕ ਸਾਨੂੰ ਹਰ ਸਮੇਂ ਜਿਹੜਾ ਹੈਗਾ ਪੱਬਾ ਭਾਰ ਰਹਿਣਾ ਚਾਹੀਦਾ
0: ਚੁਕੰਨੇ ਬਿਲਕੁਲ,
1: ਕਿਉਂਕਿ ਜੇ ਥੋੜ੍ਹੀ ਜਿਹੀ ਵੀ ਕਿਤੇ ਵੀ ਗਲਤੀ ਹੋ ਗਈ, ਕਈ ਵਾਰ ਅਸੀਂ ਦੇਖਦੇ ਹਾਂ ਕਿ ਆਪਾਂ ਕਿੰਨੀ ਮਿਹਨਤ ਕੀਤੀ ਆ ਪਰ ਉਹਨਾਂ ਵਧੀਆ ਨਤੀਜੇ ਨਹੀਂ ਮਿਲਦੇ, ਅਤੇ ਸਾਡੇ ਜਿਹੜੇ ਗੁਆਂਢ ਦੇ ਵਿੱਚ ਆਪਾਂ ਦੇਖੋ ਕਿ ਕਿੰਨੀ ਵਧੀਆ ਫਸਲ ਹੋਈ ਹੈ, ਯਾਨੀ ਕਿ ਅਸੀਂ ਲਗਾਤਾਰ ਆਪਣੀ ਫਸਲ ਦਾ ਦੇਖੋ ਇੱਕ ਤਾਂ ਸਰਵੇਖਣ ਕਰਨਾ, ਅਤੇ ਸਰਵੇਖਣ ਕਰਨ ਦੇ ਨਾਲ ਰੁੜੀਏ ਰਾਮੀ ਸਾਨੂੰ ਬਹੁਤ ਚੀਜ਼ਾਂ ਪਤਾ ਲੱਗਦੀਆਂ ਨੇ ਕਿ ਫਸਲ ਦੇ ਵਿੱਚ ਕੀ ਸਮੱਸਿਆ ਹੈ, ਕਿਹੜੀ ਚੀਜ਼ ਦੀ ਕਮੀ ਹੈ, ਔਰ ਕਿਸ ਤਰੀਕੇ ਨਾਲ ਫਿਰ ਉਸ ਘਾਟ ਨੂੰ ਆਪਾਂ ਦੂਰ ਕਰ ਸਕਦੇ ਹਾਂ ਜੀ।
0: ਦੇਖੋ ਸੰਧੂ ਸਾਹਿਬ, ਕੋਈ ਵੀ ਸਮੱਸਿਆ ਹੈ ਚਾਹੇ ਉਹ ਆਪਾਂ ਆਪਣੀ ਵੀ ਗੱਲ ਕਰ ਲਈਏ, ਉਹ ਸ਼ੁਰੂ 'ਚ ਤਾਂ ਫੜ ਲਓਗੇ ਅਤੇ ਉਹ ਕਾਬੂ ਆ ਜੂ, ਜਦੋਂ ਸਿਰੋਂ ਭਾਰ ਹੋ ਜਾਂਦਾ ਕੋਈ ਸਮੱਸਿਆ ਜਿਹੜੀ ਹੈ, ਜਿੱਦਾਂ ਹੁਣ ਆਪਾਂ ਕੀੜਿਆਂ ਦੀ ਗੱਲ ਕਰਦੇ ਹਾਂ, ਕੀੜੇ ਮਕੌੜੇ ਸਾਰੀਆਂ ਫਸਲਾਂ ਨੂੰ ਪੈਂਦੇ ਆ,
1: ਕਮਾਦ ਨੂੰ ਬਹੁਤ ਪੈਂਦਾ,
0: ਕਮਾਦ ਨੂੰ ਪੈਂਦੇ ਆ, ਕਮਾਦ ਦੀ ਫਸਲ ਹੁਣ ਖੇਤਾਂ 'ਚ ਖੜੀ ਹੈ ਅਤੇ ਬਹੁਤ ਸਾਰੇ ਕੰਮ ਹੈ ਜਿਹੜੇ ਕਮਾਦ ਦੀ ਫਸਲ ਦੇ ਵਿੱਚ ਆਪਾਂ ਕਰਨੇ ਹੈ। ਮਿੱਠੀ ਫਸਲ ਹੈ ਚਾਹੇ ਸਖਤ ਜਾਨ ਫਸਲ ਹੈ, ਪਰ ਗੜੂਏ ਦਾ ਖੱਡਾ ਨਹੀਂ ਛੱਡਦੇ।
1: ਹਾਂ, ਬਹੁਤ ਹਮਲਾ ਕਰਦੇ ਆ ਜੀ, ਸਿਉਂਕ ਆ ਤੋ ਵੱਖ ਵੱਖ ਕਿਸਮ ਦੇ ਗੜੂਏ ਤਾਂ ਤੁਸੀਂ ਕਿਹਾ ਹੀ ਹੈ।
0: ਹਾਂ,
1: ਕਈ ਤਾਂ ਚਲੋ ਆਪਾਂ ਕੀੜਿਆਂ 'ਤੇ ਕਾਬੂ ਪਾ ਲੈਂਦੇ ਹਾਂ, ਕਈ ਵਾਰ ਬਿਮਾਰੀਆਂ ਆ ਜਾਂਦੀਆਂ ਜਿਹਦਾ ਹੱਲ ਹੀ ਕੋਈ ਨਹੀਂ ਜੀ।
0: ਦੇਖੋ ਜੀ, ਕਮਾਦ ਦੀ ਫਸਲ ਦੇ ਵਿੱਚ ਬਿਮਾਰੀ ਦਾ ਤਾਂ ਕੋਈ ਹੱਲ ਹੈ ਹੀ ਨਹੀਂ,
1: ਬਿਮਾਰੀ ਬਚਾਅ ਹੀ ਹੈ,
0: ਉਹਦਾ ਤਾਂ ਬਚਾਅ ਹੈ, ਅਤੇ ਉਹਦਾ ਜਿੱਦਾਂ ਆਪਾਂ ਮਾਹਰ ਵੀ ਕਹਿੰਦੇ ਹੈ ਕਿ ਕਮਾਦ ਦੀ ਬਿਜਾਈ ਵੇਲੇ ਹੀ ਹੈ, ਜੋ ਉਪਰਾਲਾ ਤੁਸੀਂ ਕਰ ਲਿਆ ਬਿਜਾਈ ਵੇਲੇ ਉਹੀ ਕਮਾਦ ਦੀ ਫਸਲ ਦੇ ਸਿਰੇ ਤੱਕ ਚੱਲਣਾ ਹੈ। ਉਸੇ ਟਾਈਮ ਆਪਾਂ ਕਹਿੰਦੇ ਹਾਂ ਵੀ ਭਾਈ ਜ਼ਮੀਨ ਦੀ ਸੋਧ, ਬੀਜ ਦੀ ਸੋਧ, ਇਹ ਸਾਰੀਆਂ ਚੀਜ਼ਾਂ ਜਦੋਂ, ਔਰ ਨਰੋਆ ਬੀਜ, ਭਰੋਸੇਮੰਦ ਵਸੀਲੇ ਤੋਂ ਲਿਆ ਬੀਜ ਜੇ ਆਪਾਂ ਬੀਜਾਂਗੇ ਫਿਰ ਤੋਕੋ ਕਰਦੇ ਹਾਂ ਕਿ ਸਾਡੀ ਫਸਲ ਨਰੋਈ ਹੋਏਗੀ। ਜੇ ਅਸੀਂ ਬੀਜ ਹੀ ਉਸ ਲਿਹਾਜ਼ ਨਾਲ ਨਹੀਂ ਬੀਜਿਆ ਅਤੇ ਫਿਰ ਸੰਧੂ ਸਾਹਿਬ ਆਪਾਂ ਦੇਖਦੇ ਹਾਂ ਕਿ ਫਸਲ ਪੂਰੀ ਦੇ ਪੂਰੇ ਖੇਤ ਵੀ ਤਬਾਹ ਹੋ ਜਾਂਦੇ
1: ਆ। ਤਾਂ ਕਹਿ ਰਿਹਾ ਕਿ ਸਰਵੇਖਣ ਕਰ, ਕਈ ਵਾਰ ਨਾ ਅਸੀਂ ਕੀੜਾ ਹੁੰਦਾ ਕਿ ਜਿਹੜੇ ਸਾਨੂੰ ਮਾਹਰਾਂ ਦੇ ਮੁਤਾਬਕ ਜੋ ਰਸਾਇਣ ਸਿਫਾਰਿਸ਼ ਕੀਤੇ ਆ ਨਾ ਉਹ ਅਸੀਂ ਨਹੀਂ ਵਰਤਦੇ, ਜਾਂ ਖਾਸ ਕਰਕੇ ਕਮਾਦ ਦੇ ਵਿੱਚ ਜਿੱਦਾਂ ਆਪਾਂ ਗੜੂਏ ਦੀ ਗੱਲ ਕਰ ਲਓ ਨਾ, ਅਤੇ ਇਹਦਾ ਬਾਇਓਲੋਜੀਕਲ ਕੰਟਰੋਲ ਬੜਾ ਵਧੀਆ ਜੀ, ਜਿਹੜੇ ਆਪਣੇ ਨਾ ਇਹਦੇ ਆਂਡੇ ਲੱਗ ਜਾਂਦੇ ਆ ਜੀ,
0: ਉਹ ਕਾਰਡ ਲਾ ਦਿੰਦੇ,
1: ਕਾਰਡ ਲੱਗ ਜਾਂਦੇ
0: ਆ ਪ੍ਰੋਗਰਾਮ,
1: ਹਾਂ ਉਹ ਥੱਲੇ ਲਾ ਦਿਓ,
0: ਉਹ ਬਹੁਤ ਸਾਰੇ ਜ਼ਿਮੀਂਦਾਰ ਕਰਦੇ, ਮਿੱਲਾਂ ਵਾਲੇ ਵੀ ਦਿੰਦੇ ਹੁਣ, ਉਹ ਨੱਥੀ ਹੋ ਜਾਂਦੇ ਆ,
1: ਘੱਟੋ ਘੱਟ 40 ਆਂਡੇ ਹੋਣੇ ਚਾਹੀਦੇ ਜੇ ਕਾਰਡ 'ਤੇ, ਅਤੇ ਆਪਾਂ ਜਿਹੜਾ ਪੱਤੇ ਦੇ ਥੱਲੇ ਨੱਥੀ ਕਰ ਦਈਏ,
0: ਬਸ ਇਹ ਆ ਵੀ ਉਹਨੂੰ ਬਦਲਣਾ ਪੈਂਦਾ, ਆਂਡੇ ਲਾ ਕੇ ਭੁੱਲ ਨਾ ਜਾਓ,
1: ਇਹ ਤਾਂ ਫਿਰ ਧਿਆਨ ਰੱਖਣਾ ਪਊਗਾ ਨਾ ਸਮੇਂ ਸਮੇਂ,
0: ਉਪਰਾਲਾ ਹੈ, ਉਪਰਾਲਾ ਹੈ, ਖੇਚਲ ਹੈ, ਪਰ ਉਹਦਾ ਸਿੱਟਾ ਵੀ ਹੈ, ਐਸੀ ਗੱਲ
1: ਬਹੁਤ ਵਧੀਆ ਹੈ ਜੀ। ਦੇਖੋ ਅਸੀਂ ਕਈ ਵਾਰ ਲੋੜ ਤੋਂ ਵੱਧ ਜਿਹੜੇ ਖੇਤੀ ਰਸਾਇਣ ਵਰਤ ਲੈਂਦੇ ਹਾਂ ਨਾ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੱਕ ਪਹੁੰਚ ਜਾਂਦੇ ਆ ਜੀ,
0: ਪਹੁੰਚ ਵੀ ਜਾਂਦੇ ਆ। ਤੁਸੀਂ ਇਹ ਦੇਖੋ ਵੀ ਰਸਾਇਣਾਂ ਮਹਿੰਗੀਆਂ ਵੀ ਕਿੰਨੀਆਂ ਹੋ ਗਈਆਂ,
1: ਖੇਤੀ ਖਰਚੇ ਵੀ ਵਧਾਉਂਦੇ ਆ,
0: ਖੇਤੀ ਖਰਚੇ ਵੀ ਤਾਂ ਵੱਧਦੇ ਆ ਉਹਦੇ ਨਾਲ,
1: ਕਈ ਵਾਰ ਰੋਕਥਾਮ ਵੀ ਨਹੀਂ ਹੁੰਦੀ ਜੀ, ਖਾਸ ਕਰਕੇ ਜਿੱਦਾਂ ਹੁਣ ਗੱਲ ਕਰ ਰਹੇ ਸੀ ਨਾ ਕਿ ਅਸੀਂ ਜਿਹੜਾ ਆਪਣੇ ਪੜਸੂਏ ਵਗੈਰਾ ਦੇਖੋ ਜੇ ਪੁੱਟ ਕੇ ਨਸ਼ਟ ਕਰ ਦਿਓ ਇੱਕ ਅੱਧਾ ਹੀ, ਜੇ ਪਹਿਲਾਂ ਹੀ ਉਹਦਾ ਜਿੱਦਾਂ ਆਪਾਂ ਕਾਬੂ ਕਰ ਲਈਏ
0: ਬਿਲਕੁਲ ਸਹੀ,
1: ਤਾਂ ਕਿ ਕੀੜਾ ਅੱਗੇ ਵਧੇ ਹੀ ਨਾ ਜੀ।
0: ਇਹ ਤਾਂ ਦੇਖੋ ਜੀ ਗੱਲ ਹੈ ਵੀ ਫਿਰ ਤੁਹਾਡੇ ਵਾਲੀ ਗੱਲ ਆ ਜਾਂਦੀ ਵੀ ਸਰਵੇਖਣ ਕਰਾਂਗੇ, ਫਸਲ 'ਚ ਜਾਵਾਂਗੇ, ਦੇਖਾਂਗੇ, ਫਿਰ ਸਾਨੂੰ ਪਤਾ ਚੱਲੂ। ਇਹ ਤਾਂ ਜੀ ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਇਹ ਵੀ ਬੜੀ ਵਧੀਆ ਉਪਰਾਲਾ ਹੈ, ਜੇ ਇੱਕ ਅੱਧਾ ਗੰਨਾ ਸਾਨੂੰ ਲੱਗਦਾ ਹੈ ਇੱਦਾਂ ਦੀ ਪੋਰੀ ਲੱਗਦੀ ਹੈ, ਉਹਨੂੰ ਪੁੱਟ ਕੇ ਉਸੇ ਟਾਈਮ ਨਸ਼ਟ
1: ਕਰ ਦਿਓ,
0: ਉਹਦੇ ਨਾਲ ਵੀ ਰੋਕਥਾਮ ਹੋ ਜਾਂਦੀ, ਅੱਗੇ ਨਹੀਂ ਫੈਲਦੀ,
1: ਵੱਟਾਂ ਬੰਨੇ ਸਾਫ਼ ਰੱਖੀ,
0: ਸਾਫ਼ ਰੱਖੀ,
1: ਤਾਂ ਕਿ ਜਿਹੜੇ ਕੀੜਿਆਂ ਨੂੰ ਲੁਕਣ ਵਾਸਤੇ ਨਾ ਕਿਹੜੀ ਬਦਲ ਵੀ ਜਗ੍ਹਾ ਨਾ ਲੱਭੇ। ਬਾਕੀ ਦੇਖੋ ਸਾਡੇ ਮਾਹਰਾਂ ਤੋਂ ਹੁਣ ਤਾਂ ਸਾਡੇ ਕੋਲ ਹਰ ਬੰਦੇ ਦੇ ਕੋਲ ਸਮਾਰਟ ਫੋਨ ਆ,
0: ਆਹੋ ਜੀ
1: ਫੋਟੋ ਖਿੱਚੋ ਭੇਜ ਦਿਓ ਮਾਹਰ ਕੋਲ, ਰਾਏ ਲਾ ਕੇ
0: ਇੱਕ ਬੰਦਾ ਆਪ ਸਮਾਰਟ ਉੱਪਰੋਂ ਸਮਾਰਟ ਫੋਨ, ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਖੇਤੀ ਅਸਲ 'ਚ ਸਮਾਰਟ ਬਣੇ ਦੀ ਹੋ ਗਈ ਜੀ ਹੁਣ, ਜੇ ਦੇਖਿਆ ਜਾਵੇ ਵੀ ਹੁਣ ਜਿੱਦਾਂ ਉਹ ਪਹਿਲੇ ਵਾਲੀ ਸੋਚ ਜਾਂ ਪਹਿਲੇ ਵਾਲੇ ਢੰਗ ਤਰੀਕੇ ਵਾਲੀ ਖੇਤੀ ਨਹੀਂ, ਹੁਣ ਖੇਤੀ ਬਹੁਤ ਇੱਕ ਸੂਝ ਬੂਝ ਦਾ ਕਿੱਤਾ ਹੈ,
1: ਤਕਨੀਕਾਂ ਆ ਗਈਆਂ ਨਾ,
0: ਹਾਂ
1: ਉਹ ਤਕਨੀਕਾਂ ਨੂੰ ਵਰਤਣਾ
0: ਬਿਲਕੁਲ,
1: ਉਹਦੇ ਨਾਲ ਤਕਨੀਕ ਦੇ ਨਾਲ ਦੇਖੋ ਇੱਕ ਤਾਂ ਆਪਾਂ ਜਿੱਦਾਂ ਕਹਿੰਦੇ ਹਾਂ ਕਿ ਜੇ ਖਰਚਾ ਘੱਟ ਗਿਆ ਉਹ ਸਾਡੀ ਪਹਿਲੀ ਬੱਚਤ ਉਹ ਹੋ ਗਈ ਜੀ ਉੱਥੇ ਹੀ ਆ ਵੀ
0: ਬਿਲਕੁਲ,
1: ਕਿਉਂਕਿ ਜਿਹੜੇ ਕੀਟਨਾਸ਼ਕ ਜਿਹੜੇ ਸਸਤੇ ਨੇ ਇਹ ਵੀ ਬਹੁਤ ਮਹਿੰਗੇ ਆ।
0: ਹੁਣ ਤੁਸੀਂ ਦੇਖੋ ਵੀ ਹੈ ਤਾਂ ਉਪਰਾਲਾ ਛੋਟਾ ਜਿਹਾ ਹੈ ਵੀ ਉਹ ਕਮਾਦ ਦੀ ਫਸਲ ਹੈ, ਜੇ ਤੁਸੀਂ ਵੇਲੇ ਸਿਰ ਉਹਦੇ ਮੂਹੇ ਨਾ ਬੰਨੇ, ਜਦੋਂ ਤੁਸੀਂ ਕਿਹਾ ਨੇ ਵੱਟਾਂ ਬੰਨਿਆਂ ਦੀ ਸਫਾਈ ਹੈ,
1: ਕਈ ਵਾਰ ਡਿੱਗ ਪੈਂਦੀ ਆ,
0: ਉਹ ਡਿੱਗ ਪੈਂਦੀ ਹੈ, ਅਤੇ ਡਿੱਗੀ ਫਸਲ ਦੀ ਕਮਾਦ ਦੀ ਫਸਲ ਦੇ ਵਿੱਚ ਮਿੱਠੇ ਦੀ ਵੀ ਦੇਖੋ ਮਾਤਰਾ ਘਟਣੀ ਆ, ਸਾਰਾ ਕੁਛ ਉਹਦਾ ਨੁਕਸਾਨ,
1: ਚੂਹਾ ਬੜਾ ਨੁਕਸਾਨ ਕਰਦਾ,
0: ਕਮਾਦ ਦੀ ਫਸਲ ਚੂਹਾ।

0: ਉਹ ਪੈਂਦਾ।
1: ਹਾਂ, ਇਸ ਕਰਕੇ ਜਿਹੜਾ ਆਪਾਂ ਨੂੰ ਮਾਹਰ ਕਹਿੰਦੇ ਆ ਨਾ ਕਿ ਮਿੱਟੀ ਚਾੜਨੀ ਫਿਰ ਆਪਾਂ ਨੇ ਮੂੰਹੇ ਬੰਨ ਦਿਓ, ਮੂੰਹੇ ਵੀ ਇਸ ਤਰੀਕੇ ਨਾਲ ਬੰਨੋ ਕਿ ਉਹਦੇ ਵਾਧੇ ਵਿੱਚ ਰੁਕਾਵਟ ਨਾ ਪਵੇ ਜੀ।
0: ਬਿਲਕੁਲ ਜੀ, ਬਿਲਕੁਲ ਬਿਲਕੁਲ,
1: ਜੋ ਉਸ ਤਰ੍ਹਾਂ ਸਾਨੂੰ ਮਾਹਰ ਨੇ ਦੱਸਿਆ ਜੋ ਤਰੀਕਾ ਉਹ ਅਪਣਾਈ।
0: ਇੱਕ ਤਾਂ ਦੇਖੋ ਸੰਧੂ ਸਾਹਿਬ, ਇਹ ਫਸਲ ਇੱਕ ਐਸੀ ਫਸਲ ਹੈ, ਇਹ ਫਸਲ ਬਦਲਣ ਲਈ ਬੜੀ ਵਧੀਆ। ਜਿੱਦਾਂ ਆਪਾਂ ਕਹਿੰਦੇ ਹਾਂ ਵੀ ਖੇਤੀ ਭਿੰਨਤਾ ਦੇ ਵਿੱਚ ਕਮਾਦ ਦੀ ਫਸਲ ਇੱਕ ਬਹੁਤ ਵੱਡਾ ਬਦਲ ਹੈ, ਕਿਉਂਕਿ ਹੁਣ ਮਿੱਲਾਂ ਦੀ ਸਮਰੱਥਾ ਵੀ ਜਿਹੜੀ ਸਰਕਾਰ ਵਧਾ ਰਹੀ ਹੈ, ਬਹੁਤ ਸਾਰੇ ਜਿਹੜੀਆਂ ਰੁਕੇ ਹੋਏ ਪੈਸੇ ਸੀ ਉਹਨਾਂ ਬਾਰੇ ਵੀ ਬਹੁਤ ਜਿਹੜਾ ਧਿਆਨ ਦਿੱਤਾ ਜਾ ਰਿਹਾ ਹੈ। ਅਤੇ ਇਸ ਕਰਕੇ ਜੇ ਕਮਾਦ ਦੀ ਫਸਲ ਨੂੰ ਅਪਣਾਉਣਾ ਥੋੜ੍ਹਾ ਜਿਹਾ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮਿੱਲਾਂ ਨਾਲ ਸੰਪਰਕ ਕਰਕੇ, ਕਿਉਂਕਿ ਮਿੱਲਾਂ ਦੇ ਨਾਲ ਜਦੋਂ ਤੁਸੀਂ ਸੰਪਰਕ ਕਰਕੇ ਚੱਲਦੇ ਹੋ, ਕਿਉਂਕਿ ਫਿਰ ਉਹਦੇ 'ਚ ਇਹੀ ਹੁੰਦਾ ਕਿ ਕਿਹੜਾ ਗੰਨਾ ਕਿਸ ਟਾਈਮ 'ਤੇ ਅਸੀਂ ਲੈ ਕੇ ਜਾਣਾ ਹੈ।
1: ਹਾਂ, ਇਹ ਤਾਂ ਹੀ ਪਤਾ ਲੱਗੂਗਾ ਨਾ ਕਿ ਢੁੱਕਵੇਂ ਸਮੇਂ 'ਤੇ, ਜਿਸ ਤਰ੍ਹਾਂ ਆਪਾਂ ਨੂੰ ਵਾਰ ਵਾਰ ਮਾਹਰ ਕਹਿੰਦੇ ਆ ਨਾ ਕਿ 3-2 ਅਤੇ 1 ਦਾ
0: ਅਨੁਪਾਤ
1: ਰੇਸ਼ੋ ਰੱਖੋ,
0: ਬਿਲਕੁਲ
1: 3 ਗੇਤੀਆਂ 2 ਦਰਮਿਆਨੀ 1 ਪਛੇਤੀ ਕਿਸਮ ਲਾਓ।
0: ਹੁਣ ਤਾਂ ਜੀ ਦੇਖੋ ਆ ਜਿਹੜੇ ਸਾਡੇ ਬਹੁਤ ਸਾਰੇ ਜ਼ਿਮੀਂਦਾਰ ਆਪਣੇ ਕੋਲ ਪਾਉਂਦੇ ਹੈ ਵੀ ਜਿਨ੍ਹਾਂ ਨੇ ਗੁੜ ਦਾ ਐਸਾ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਹੋਇਆ ਵੀ ਉਹ ਗੁੜ ਦੀ ਬਰਫੀ ਔਰ ਕਿੰਨੇ ਤਰ੍ਹਾਂ ਦੀ ਗੁੜ ਦੀ ਜਿਹੜੀ ਬਰਫੀ,
1: ਬਾਹਰ ਜਾ ਬੰਦਾ ਜਾਣ ਲੱਗ ਪਿਆ ਜੀ,
0: ਬਾਹਰ ਜਾਣ ਲੱਗ ਪਿਆ ਜੀ। ਗੁੜ ਸ਼ੱਕਰ ਹੁਣ ਲੋਕਾਂ ਨੇ ਖਾਣਾ ਸ਼ੁਰੂ ਕਰਤਾ, ਪਹਿਲਾਂ ਲੋਕ ਛੱਡ ਗਏ ਸੀ, ਆ ਸ਼ਹਿਰਾਂ ਵਾਲੇ ਬੜਾ ਖਾਣ ਲੱਗ ਗਏ, ਹੁਣ ਗੁੜ ਸ਼ੱਕਰ
1: ਬੜੀ ਮੰਗ ਆ,
0: ਬਹੁਤ ਮੰਗ ਹੈ। ਸੋ ਇਸ ਵਪਾਰਕ ਸਮਰੱਥਾ ਇਸ ਕਰਕੇ ਵੀ ਅਸੀਂ ਵਧਾ ਸਕਦੇ, ਆਪਣਾ ਮੁਨਾਫਾ ਵੀ ਵੱਧਦਾ ਇਹਦੇ ਨਾਲ।
1: ਹਾਂ, ਗੱਲ ਇਹ ਆ ਗਈ ਨਾ ਕਿ ਤਕਨੀਕ ਨੂੰ ਅਪਣਾਉਣ ਦੀ ਗੱਲ ਹੈਗੀ ਕਿ ਵਧੀਆ ਤਰੀਕੇ ਨਾਲ ਆਪਾਂ ਜੇ ਢੁੱਕਵੀਂ ਕਿਸਮ ਦੀ ਚੋਣ ਕਰਕੇ ਤਰੀਕੇ ਨਾਲ ਬੀਜੀਏ, ਸੰਭਾਲ ਕਰੀਏ, ਅਤੇ ਫਿਰ ਉਹਦਾ ਖੁਦ ਮੰਡੀਕਰਨ ਕਰੀਏ, ਜਿਸ ਤਰ੍ਹਾਂ ਵੱਖ ਵੱਖ ਪਦਾਰਥ ਗੁੜ ਵਗੈਰਾ ਤਿਆਰ ਹੋ ਸਕਦੀ ਹੈ, ਸ਼ੱਕਰ ਤਿਆਰ ਹੋ ਸਕਦੀ ਹੈਗੀ ਹੈ, ਅਤੇ ਸਾਨੂੰ ਕਈ ਗੁਣਾ ਮੁਨਾਫਾ ਇਸ ਤੋਂ ਵੱਧ ਮਿਲੇਗਾ ਜੀ। ਫਿਰ
0: ਗੱਲ ਤਾਂ ਇਹੀ ਹੈ ਜੀ ਵੀ ਦੇਖੋ ਕਮਾਦ ਦੀ ਫਸਲ ਦੇ ਵਿੱਚ ਵਕਤ ਦੇ ਲਿਹਾਜ਼ ਨਾਲ ਜਿਹੜੇ ਜਿਹੜੇ ਉਪਰਾਲੇ ਸੰਧੂ ਸਾਹਿਬ ਆਪਾਂ ਕਰਨੇ ਹੈ, ਉਹਨਾਂ ਦੇ ਵਿੱਚ ਦੇਰ ਨਹੀਂ ਕਰਨੀ ਆਪਾਂ ਨੇ।
1: ਆਪਾਂ ਵੀ ਚੱਲੀਏ ਜੀ।
0: ਜੈ ਹਿੰਦ ਜੀ,
1: ਜੈ।

ਸੀ ਜੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:40 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ।

ਹੁਣ ਤੁਸੀਂ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਸਰਵਣ ਕਰ ਰਹੇ ਸੀ ਮਾਨਸ ਕਾਨ। ਅੱਜ ਤੁਸੀਂ ਇਸ ਦੀ 211ਵੀਂ ਕੜੀ ਸੁਣੀ। ਮੀਡੀਅਮ ਨੇ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਆਓ ਹੁਣ ਤੁਹਾਨੂੰ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ। ਸਵੇਰੇ 7:02 ਤੇ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਏਗਾ ਸੁਣੀ ਸਵੇਰ। ਸਵੇਰੇ 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ। 9:02 ਤੇ ਸੁਣੋਗੇ ਇੱਕ ਹੀ ਫਿਲਮ ਦੇ ਗੀਤ ਤੇ ਅੱਜ ਦੀ ਫਿਲਮ ਹੋਏਗੀ ਦਿਲ ਕਾ ਕਿਆ ਕਸੂਰ। ਸਵੇਰੇ 9:30 ਦਾ ਸਮਾਂ ਰਹੇਗਾ ਗਜ਼ਲਾਂ ਦਾ। 10:02 ਤੇ ਲਾਈਵ ਫੋਨ ਇਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਹੈਲੋ ਫਰਮਾਇਸ਼। 11:05 ਤੇ ਵਟਸਐਪ ਤੇ ਆਧਾਰਿਤ ਫਰਮਾਇਸ਼ੀ ਪ੍ਰੋਗਰਾਮ ਹੋਏਗਾ ਤਮਕ ਜਲੰਧਰ ਪੈਂਦੀ। ਦਿਨੇ 12:05 ਤੇ ਵਾਜ਼ੇ ਵੇਲੇ ਪ੍ਰੋਗਰਾਮ ਦੇ ਵਿੱਚ ਵਰਲਡ ਹਾਰਟ ਡੇ, ਕਿਵੇਂ ਰੱਖੀਏ ਆਪਣੇ ਦਿਲ ਦਾ ਖਿਆਲ, ਇਸ ਦੇ ਬਾਰੇ ਡਾਕਟਰ ਅੰਮ੍ਰਿਤਪਾਲ ਸਿੰਘ ਜਾਣਕਾਰੀ ਦੇਣਗੇ। ਸਿਲਸਿਲਾ ਹੋਏਗਾ ਸਾਡਾ ਵਿਰਸਾ, ਹੋਰ ਗੀਤ ਸੰਗੀਤ ਵੀ ਹੋਏਗਾ। ਦਿਨੇ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਫੌਜੀ।

0: ਦਿਨੇ ਢਾਈ ਵਜੇ ਰੰਗਲੀ ਤਰਤੀਬ ਪ੍ਰੋਗਰਾਮ ਦੇ ਵਿੱਚ ਸੁਰੇਸ਼ ਸਹਿਦੇਵ ਤੇ ਸਾਥੀਆਂ ਤੋਂ ਮਾਤਾ ਦੀਆਂ ਭੇਟਾਂ ਸੁਣੋਗੇ। ਸਾਡੀ ਦੂਸਰੀ ਸਭਾ ਦੇ ਸ਼ੁਰੂ ਚ ਮੁੱਖ ਸਮਾਚਾਰਾਂ ਤੋਂ ਬਾਅਦ 4:02 ਤੇ ਲੈ ਕੇ ਹਾਜ਼ਰ ਹੋਣਗੇ ਪੰਜਾਬੀ ਫਿਲਮ ਸੰਗੀਤ। ਅਸੀਂ 4:30 ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੀ ਖੇਤੀ ਤਹਿਤ ਕਮਲਜੀਤ ਸਿੰਘ ਆਪਣੇ ਤਜਰਬੇ ਸਾਂਝੇ ਕਰਨਗੇ ਤੇ ਡਾਕਟਰ ਚਰਨਜੀਤ ਕੌਰ ਨਦੀਨ ਨਾਸ਼ਕਾਂ ਦੀ ਸਹੀ ਚੋਣ ਤੇ ਛਿਣਕਾਅ ਬਾਰੇ ਜਾਣਕਾਰੀ ਦੇਣਗੇ। ਹੋਰ ਮੌਸਮ ਦਾ ਹਾਲ, ਖੇਤੀ ਸਮਾਚਾਰ, ਇਹ ਵੀ ਸਿਲਸਿਲੇ ਹੋਣਗੇ। ਸਵੇਰੇ 7:10 ਮਾਫ ਕਰਨਾ ਸ਼ਾਮ 7:10 ਤੇ ਵਿਸ਼ੇਸ਼ ਜਨ ਸੇਵਾ ਸੀ ਦੇਸ਼ ਸੇਵਾ। 7:45 ਤੇ ਅੰਗਰੇਜ਼ੀ ਵਾਰਤਾ ਸੁਣਾਈ ਜਾਏਗੀ। 8:10 ਤੇ ਜਨ ਸੇਵਾ ਤੋਂ ਦੇਸ਼ ਸੇਵਾ, ਇਸ ਦੇ ਤਹਿਤ 3 ਤਲਾਕ 2019 ਬਾਰੇ ਜਾਣਕਾਰੀ ਦਿੱਤੀ ਜਾਏਗੀ। 8:45 ਤੇ ਯਾਨੀ ਕਿ 9:15 ਸਮਾਚਾਰ ਸੰਧਿਆ, 9:00 ਨਿਊਜ਼ 8:09, 9:15 ਸਪੋਟਲਾਈਟ ਤੇ 9:30 ਹੋਏਗਾ ਸਪੋਰਟਸ ਮੈਗਜ਼ੀਨ ਪ੍ਰੋਗਰਾਮ ਖੇਡ ਸੰਸਾਰ। ਰਾਤ 10:00 ਪੀਵੀਆਨ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣਗੇ। 10:30 ਦਾ ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। ਇਹ ਸਨ ਸਾਡੇ ਅੱਜ ਦੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਪਰਿਚੇ ਤਹਿਤ। ਚਿੱਠੀਆਂ ਮਿੱਠੀਆਂ ਪ੍ਰੋਗਰਾਮ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਰੋਜ਼ਾਨਾ ਦੀ ਤਰ੍ਹਾਂ 3 ਤੋਂ 4 ਵਜੇ ਤੱਕ ਦੁਪਹਿਰ ਸੁਣਵਾਇਆ ਜਾਏਗਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:55 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸੰਸਕ੍ਰਿਤ ਚ ਸਮਾਚਾਰ।
1: ਇਯਮ ਆਕਾਸ਼ਵਾਣੀ ਸੰਪ੍ਰਤਿ ਵਾਰਤਾ ਸ਼੍ਰੂਯੰਤਾਂ ਪ੍ਰਵਾਚਿਕਾ ਨਿਧੀ ਝਾਹ। अथ वार्ताः। न्यूयॉर्क नगरे आयोजितायाः संयुक्त राष्ट्र महासभायाः 81वें सत्रस्य उच्चस्तरीयोपवेशने भारतेन रंगभेदस्य, प्रजातीय विभेदस्य, परदेशी द्वेषस्य तथा तत्सम्बद्धानां असहिष्णुतानां उन्मूलनार्थं स्वकीया असंदिग्धा प्रतिबद्धता पुनः प्रकटिता। DDPA इति दुर्बन घोषणा तथा कार्ययोजनायाः अंगीकरणस्य 25वें वार्षिकस्य स्मरणावसरे भारतस्य आधिकारिकं वक्तव्यं वितरता विदेश कार्यमंत्रालयस्य सचिवेन CB जॉर्ज इत्यनेन जागतिक समतायाः मानव प्रतिष्ठायाः च संवर्धनार्थं भारतस्य पक्षः प्रकटीकृतः। विदेश कार्य मंत्रालयस्य प्रवक्त्रा रणधीर जयसवालेन उक्तं यत् सचिवेन सर्वेषां कृते समानतायाः गौरवस्य च संरक्षणार्थं अमोघ संकल्पः पुनः संप्रख्यापितः। ONGC इत्यायोगस्य अन्वेषण निदेशकः ओम प्रकाश सिंहा संप्राह यत् E20 एथनॉल मिश्रित पेट्रोल इंधनं वैदेशिक तैल आयातं अधिक मात्रायां घटयित्वा देशस्य आत्मनिर्भरतां वर्धयिष्यति। अहमदाबादे भारत ऊर्जा सप्ताह 20/27 इत्यस्य पूर्वालोकन प्रसंगे

ਗਰਮੀ ਹੋਵੇ, ਠੰਡ ਹੋਵੇ ਜਾਂ ਫਿਰ ਗਰਮੀ, ਕੋਈ ਬਹਾਨਾ ਨਹੀਂ ਇਹਨਾਂ ਲਈ ਕੰਮ ਕਰਦਾ। ਇਹਨਾਂ ਨੇ ਠਾਣਿਆ ਹੋਇਆ ਕਿ ਜੋ ਮਰਜ਼ੀ ਹੋਵੇ ਅਸੀਂ ਤਾਂ ਪੈਦਲ ਤੁਰਨਾ ਹੀ ਤੁਰਨਾ, ਅਸੀਂ ਤੇ ਸੈਰ ਕਰਨੀ ਕਰਨੀ ਆ। ਔਰ ਸੱਚ ਜਾਣਿਓ, ਇਹਨਾਂ ਲੋਕਾਂ ਨੂੰ ਤੁਸੀਂ ਪੁੱਛ ਕੇ ਦੇਖੋਗੇ ਨਾ, ਤੁਹਾਨੂੰ ਪੈਦਲ ਚੱਲਣ ਦੇ, ਸੈਰ ਕਰਨ ਦੇ ਅਣਗਿਣਤ ਫਾਇਦੇ ਦੱਸ ਦੇਣਗੇ। ਔਰ ਇਹ ਸੱਚਾਈ ਹੈ ਕਿਉਂਕਿ ਉਹਨਾਂ ਲੋਕਾਂ ਨੇ ਸੱਚਾਈ ਹੰਢਾਈ ਹੈ। ਸੋ ਤੁਸੀਂ ਵੀ ਪੈਦਲ ਚੱਲਿਆ ਕਰੋ, ਕਿਉਂਕਿ ਇਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾ ਸਿਰਫ ਤੁਹਾਡੀ ਬੋਡੀ ਫਿੱਟ ਰਹਿੰਦੀ ਹੈ, ਤੁਹਾਡੀ ਸ਼ੂਗਰ ਕੰਟਰੋਲ ਰਹਿੰਦੀ ਹੈ, ਬਲਕਿ ਇਹਦੇ ਨਾਲ ਤੁਹਾਡਾ ਮਾਨਸਿਕ ਸੰਤੁਲਨ ਵੀ ਠੀਕ ਰਹਿੰਦਾ, ਤੁਹਾਨੂੰ ਨੀਂਦ ਵੀ ਚੰਗੀ ਆਉਂਦੀ ਹੈ, ਤੁਹਾਡਾ ਚਿੜਚਿੜਾਪਨ ਘੱਟ ਹੁੰਦਾ ਹੈ, ਕਿਉਂਕਿ ਤੁਹਾਡਾ ਮੋਟਾਪਾ ਵੀ ਕੰਟਰੋਲ ਹੋ ਜਾਂਦਾ ਹੈ, ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ, ਤੁਹਾਡਾ ਖੂਨ ਸ਼ੁੱਧ ਹੁੰਦਾ ਹੈ। ਔਰ ਇਸ ਲਈ ਪੈਦਲ ਚੱਲੋ, ਕਿਉਂਕਿ ਜੇ ਚੀਜ਼ ਕਰੋਗੇ ਤਾਂ ਤੁਸੀਂ ਹਮੇਸ਼ਾ ਹੈਲਦੀ ਰਹੋਗੇ।

ਗਾਣੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਦਾ ਦਿਨ ਇਤਿਹਾਸ ਦੇ ਵਿੱਚ ਕੀ ਮਹੱਤਵ ਰੱਖਦਾ ਹੈ ਇਹ ਜਾਣਦੇ ਹਾਂ। 29 ਸਤੰਬਰ ਅੱਜ ਦਾ ਦਿਨ ਇਤਿਹਾਸ 'ਚ ਕੀ ਹੋਇਆ। ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ ਦੀ ਤਰੀਕ ਬਹੁਤ ਸਾਰੀਆਂ ਘਟਨਾਵਾਂ ਨੂੰ ਸਮਾਈ ਬੈਠੀ ਹੈ। ਇਹ ਉਹ ਤਰੀਕ ਹੈ ਜਿਸ ਨੇ ਦੁਨੀਆਂ ਨੂੰ ਬਦਲਦੇ ਹੋਏ ਦੇਖਿਆ ਹੈ। ਅੱਜ ਦਾ ਦਿਨ ਜਿੱਥੇ ਇੰਗਲੈਂਡ ਦੇ ਵਿੱਚ ਪਹਿਲੇ ਮੈਰਿਜ ਬਿਊਰੋ ਦੀ ਸ਼ੁਰੂਆਤ ਹੋਈ, ਉੱਥੇ ਹੀ ਵਿਗਿਆਨ ਤੇ ਤਕਨੀਕ ਦੇ ਖੇਤਰ 'ਚ ਵੀ ਵੱਡੀਆਂ ਮੱਲਾਂ ਹਾਸਲ ਹੋਈਆਂ। ਰਾਜਨੀਤੀ ਤੋਂ ਲੈ ਕੇ

ਇਤਿਹਾਸਿਕ ਪਲਾਂ ਦਾ ਗਵਾਹ। 29 ਸਤੰਬਰ 1829 ਚ ਲੰਡਨ ਦੇ ਵਿਚ ਮੈਟਰੋਪੋਲੀਟਨ ਪੁਲਿਸ ਦੀ ਸਥਾਪਨਾ ਹੋਈ, ਜਿਸ ਨੂੰ ਆਧੁਨਿਕ ਪੁਲਿਸ ਪ੍ਰਣਾਲੀ ਦੀ ਨੀਂਹ ਮੰਨਿਆ ਜਾਂਦਾ ਹੈ। ਔਰ ਅੱਜ ਦੇ ਦਿਨ 1885 ਦੇ ਵਿਚ ਬਲੈਕਪੂਲ ਚ ਦੁਨੀਆ ਦੀ ਪਹਿਲੀ ਇਲੈਕਟ੍ਰੋਨਿਕ ਟ੍ਰੈਮ ਉਸਦੀ ਸੇਵਾ ਸ਼ੁਰੂ ਕੀਤੀ ਗਈ, ਜਿਸ ਦੇ ਨਾਲ ਸ਼ਹਿਰੀ ਟ੍ਰਾਂਸਪੋਰਟ ਦੇ ਵਿਚ ਕ੍ਰਾਂਤੀ ਆ ਗਈ। ਡੀਜ਼ਲ ਇੰਜਨ ਦੀ ਖੋਜ ਕਰਨ ਵਾਲੇ ਰੁਡੋਲਫ ਡੀਜ਼ਲ ਦੀ ਰਹੱਸਮਈ ਹਾਲਾਤਾਂ ਚ ਅੱਜ ਦੇ ਦਿਨ 1913 ਚ ਮੌਤ ਹੋ ਗਈ। ਔਰ ਅੱਜ ਦਾ ਦਿਨ 1927 ਚ ਅਮਰੀਕਾ ਤੇ ਮੈਕਸੀਕੋ ਦੇ ਵਿਚਕਾਰ ਟੈਲੀਫੋਨ ਸੇਵਾ ਸ਼ੁਰੂ ਹੋਈ। ਅੱਜ ਦੇ ਦਿਨ ਹੀ ਕੈਨੇਡਾ ਨੇ 1962 ਚ ਆਪਣਾ ਪਹਿਲਾ ਉਪਗ੍ਰਹਿ ਲਾਂਚ ਕੀਤਾ ਸੀ। ਤੇ ਅੱਜ ਦਾ ਦਿਨ 1914 ਦੇ ਵਿਚ ਕਾਮਾਗਾਟਾ ਮਾਰੂ ਕਲਕੱਤਾ ਦੇ ਬਜਬਜ ਘਾਟ ਪਹੁੰਚਿਆ ਸੀ। ਜਹਾਜ਼ ਦੇ ਯਾਤਰੀਆਂ ਨੂੰ ਅੰਗਰੇਜ਼ ਸਰਕਾਰ ਵੱਲੋਂ ਭਾਰੀ ਮੁਸ਼ਕਲਾਂ ਤੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਤੇ ਅੱਜ ਦਾ ਦਿਨ 1982 ਚ ਪਟਿਆਲਾ ਚ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਸੀ। ਸੋ ਇਹ ਸੀ ਅੱਜ ਦਾ ਦਿਨ ਦਾ ਇਤਿਹਾਸ। ਫਿਲਹਾਲ ਵਧਦੇ ਹਾਂ ਗਾਣੇ ਵੱਲ।

ਤੁਸੀਂ ਸੁਣ ਰਹੇ ਜੀ ਸੋਹਣੀ ਸਵੇਰ ਆਰਜ ਰੀਮਾ ਦੇ ਨਾਲ 873 ਕਿਲੋ ਹਰਟਸ ਤੇ ਯਾਨੀ ਕਿ 343.6 ਮੀਟਰ ਦੇ ਨਾਲ ਦੇ ਨਾਲ 100.8 100.9 ਮੈਗਾ ਹਰਟਸ ਤੇ ਇਸ ਵੇਲੇ ਤੁਸੀਂ ਸਾਨੂੰ ਵੇਵਸ ਐਪ ਤੇ ਵੀ ਸੁਣ ਰਹੇ ਹੋ ਬਿਲਕੁਲ ਲਾਈਵ। ਭਾਈ AI ਦੇ ਬਹੁਤ ਸਾਰੇ ਫਾਇਦੇ ਨੇ ਸਾਨੂੰ, ਅੱਜ ਕੱਲ ਹਰ ਇੱਕ ਚੀਜ਼ AI ਤੋਂ ਮਿਲ ਜਾਂਦੀ ਹੈ, ਹਰ ਇੱਕ ਸਵਾਲ ਦਾ ਜਵਾਬ ਮਿਲ ਜਾਂਦਾ ਹੈ, ਪਰ ਇਸ ਦੇ ਬਾਵਜੂਦ AI ਦੇ ਉੱਪਰ ਤੁਸੀਂ ਧਿਆਨ ਦੇ ਨਾਲ ਇੰਸਟਰਕਸ਼ਨਸ ਪੜ੍ਹੋ ਤੇ ਲਿਖਿਆ ਹੋਇਆ ਹੈ ਕਿ AI ਕੈਨ ਮੇਕ ਮਿਸਟੇਕਸ, ChatGPT ਕੈਨ ਮੇਕ ਮਿਸਟੇਕਸ। ਹੁਣ ਪਿੱਛੇ ਜੇ ਕਹਿੰਦੇ ਵੀ ਇੱਕ ਬੰਦੇ ਨੇ ਆਪਣੇ ਵੱਲੋਂ ਕਿਤਾਬ ਲਿਖੀ ਪਰ ਉਹ ਕਿਤਾਬ ਲਿਖੀ ਸੀ AI ਦੀ ਹੈਲਪ ਦੇ ਨਾਲ, ਸੋ ਲਿਹਾਜ਼ਾ ਉਸਨੂੰ ਅਵਾਰਡ ਨਹੀਂ ਮਿਲਿਆ ਜਿਸਦੇ ਲਈ ਉਹ ਆਪਣੇ ਆਪ ਨੂੰ ਦਾਅਵੇਦਾਰ ਮੰਨਦਾ ਸੀ। ਇਸੇ AI ਦੇ ਕਰਕੇ ਪਿੱਛੇ ਜੇ ਦੋ ਦੇਸ਼ਾਂ ਦੇ ਵਿਚਕਾਰ ਜੰਗ ਲੱਗਣ ਨੂੰ ਫਿਰਦੀ ਸੀ ਔਰ ਹੁਣ AI ਦੁਨੀਆਂ ਨੂੰ ਖਤਰੇ ਦੇ ਵਿੱਚ ਪਾਉਣ ਦੀ ਤਿਆਰੀ 'ਚ। ਹੁਣ ਆਸਟ੍ਰੇਲੀਆ ਦੇ ਵਿੱਚ ਓਪਨ AI ਏਜੰਟ ਨੇ ਸਰਕਾਰੀ ਪੋਰਟਲ ਹੈਕ ਕਰ ਲਿਆ। ਹੁਣ ਟੈਕਨੋਲੋਜੀ ਨੂੰ ਲੈ ਕੇ ਲੋਕਾਂ ਦੀਆਂ ਤੇ ਸਰਕਾਰ ਦੀਆਂ ਚਿੰਤਾਵਾਂ ਵੱਧ ਰਹੀਆਂ ਨੇ ਵੀ ਇਸ ਦਾ ਗਲਤ ਇਸਤੇਮਾਲ ਵੀ ਹੋ ਸਕਦਾ ਹੈ। ਨਿੱਕੇ ਹੁੰਦਿਆਂ ਅਸੀਂ ਵਿਗਿਆਨ ਦੇ ਫਾਇਦੇ ਨੁਕਸਾਨ ਪੜ੍ਹਦੇ ਹੁੰਦੇ ਸੀ, ਇਹ ਇੱਕ ਸ਼ਰਾਪ ਹੈ ਜਾਂ ਫਿਰ ਵਰਦਾਨ ਹੈ। ਸੋ ਇਸੇ ਤਰੀਕੇ ਦੇ ਨਾਲ ਹੁਣ ਸਾਨੂੰ ਸੋਚਣਾ ਪਏਗਾ ਕਿ ਜਿਸ ਟੂਲ ਨੂੰ ਇਨਸਾਨ ਨੇ ਆਪਣੀ ਸਹੂਲਤ ਲਈ ਬਣਾਇਆ ਸੀ ਕਿਤੇ ਇਹ ਨਾ ਹੋਵੇ ਵੀ ਉਹੀ ਉਹਦੇ ਗੱਲ ਦੀ ਹੱਡੀ ਬਣ ਜਾਵੇ।

ਕਹਿੰਦੇ ਨੇ ਕਿ ਜੜਾਂ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਸੱਚੀ ਮੁੱਚੀ ਆਲ ਇੰਡੀਆ ਰੇਡੀਓ ਹਮੇਸ਼ਾ ਤੁਹਾਨੂੰ ਜੜਾਂ ਦੇ ਨਾਲ ਜੋੜਨ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਇਸੇ ਤਰ੍ਹਾਂ ਦੀਆਂ ਕੁਝ ਸੱਚੀਆਂ ਕਹਾਣੀਆਂ ਤੁਹਾਨੂੰ ਅਸੀਂ ਦੱਸਦੇ ਹਾਂ। ਲੋਕ ਕਲਾ ਜਿਸ ਨੂੰ ਹਮੇਸ਼ਾ ਸਾਡਾ ਰੇਡੀਓ ਪ੍ਰਮੋਟ ਕਰਦਾ ਰਿਹਾ ਹੈ, ਇਸੇ ਲੋਕ ਕਲਾ ਤੋਂ ਲੋਕਾਂ ਨੇ ਰੁਜ਼ਗਾਰ ਤਲਾਸ਼ ਹੈ। MP ਦੇ ਵਿੱਚ ਲੋਕ ਜਿਹੜੇ ਪਿੰਡ ਛੱਡ ਕੇ ਸ਼ਹਿਰਾਂ ਵੱਲ ਰੁੱਖ ਕਰ ਰਹੇ ਸੀ, ਲੋਕ ਕਲਾ ਦੇ ਨਾਲ ਉਹ ਵਾਪਸ ਆ ਗਏ ਨੇ। ਜਿਨ੍ਹਾਂ ਘਰਾਂ ਦੇ ਵਿੱਚ ਤਾਲੇ ਲਮਕੇ ਸੀ, ਹੁਣ ਸ਼ਾਮ ਹੁੰਦਿਆਂ ਹੀ ਉੱਥੇ ਢੋਲ ਹੋਰ ਵਾਜੇ ਬਾਂਸਰੀ ਅਤੇ ਸੁਰ ਸੁਣਾਈ ਦਿੰਦੇ ਆ। ਜਿਨ੍ਹਾਂ ਬੱਚਿਆਂ ਦੇ ਹੱਥ ਦੇ ਵਿੱਚ ਕਦੇ ਹਥੌੜੇ ਹੁੰਦੇ ਸੀ, ਉਹ ਲੋਕ ਕਲਾ ਸਿੱਖ ਰਹੇ ਆ। ਰੁਜ਼ਗਾਰ ਦੀ ਤਲਾਸ਼ ਦੇ ਵਿੱਚ ਲੋਕ ਆਪਣਾ ਪਿੰਡ ਛੱਡ ਚੁੱਕੇ ਸੀ, ਪਰ ਹੁਣ 100 ਦੇ ਕਰੀਬ ਟੱਬਰ ਵਾਪਸ ਪਰਤ ਆਏ ਹੈ। ਇਹ ਬਦਲਾਅ ਕਿਸੇ ਪਿੰਡ ਦੇ ਵਿੱਚ ਕਿਸੇ ਵੱਡੇ ਉਦਯੋਗ ਦੇ ਜਾਂ ਫਿਰ ਕਿਸੇ ਕਾਰਖਾਨੇ ਦੀ ਵਜ੍ਹਾ ਨਾਲ ਨਹੀਂ ਆਇਆ, ਇਹ ਪਿੰਡ ਦੀ ਆਪਣੀ ਪਛਾਣ ਆਪਣੀ ਲੋਕ ਕਲਾ ਕਰਕੇ ਆਇਆ। MP ਦੀ ਗੱਲ ਕਰ ਰਹੀ ਹਾਂ, ਇੱਥੇ ਲੋਕਾਂ ਨੇ ਇੱਕ ਵਾਰੀ ਫਿਰ ਤੋਂ ਆਪਣੀਆਂ ਲੋਕ ਪਰੰਪਰਾਵਾਂ ਨੂੰ ਜ਼ਿੰਦਾ ਕੀਤਾ, ਇਸ ਨੂੰ ਬਾਜ਼ਾਰ ਦੇ ਨਾਲ ਜੋੜ ਕੇ ਗਲੋਬਲ ਹੋ ਕੇ ਕਮਾਈ ਦਾ ਜ਼ਰੀਆ ਬਣਾ ਲਿਆ। ਔਰ ਇਸ ਦੇ ਨਾਲ ਨਾਲ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਜਿਸ ਤਰ੍ਹਾਂ ਦੀਆਂ ਯੋਜਨਾਵਾਂ ਸਾਨੂੰ ਦੇ ਰਹੀ ਹੈ, ਉਸ ਦਾ ਅਸੀਂ ਫਾਇਦਾ ਚੁੱਕਾਂਗੇ। ਸਰਕਾਰ ਵਾਕਈ ਕਹਿੰਦੀ ਹੈ, ਪ੍ਰਧਾਨ ਮੰਤਰੀ ਮੋਦੀ ਜੀ ਵੀ ਆਪਣੀ ਮਨ ਕੀ ਬਾਤ ਵਿੱਚ ਇਹੀ ਕਹਿੰਦੇ ਨੇ ਕਿ ਆਪਣੀਆਂ ਲੋਕ ਕਲਾਵਾਂ ਨੂੰ ਛੱਡੋ ਨਾ, ਉਹਨਾਂ ਨੂੰ ਕਮਾਈ ਦਾ ਜ਼ਰੀਆ ਬਣਾਓ। ਤੁਹਾਡੀ ਵਿਲੱਖਣਤਾ ਹੀ ਤੁਹਾਡੀ ਪਛਾਣ ਹੈ ਔਰ ਇਹੀ ਤੁਹਾਨੂੰ ਕਮਾਈ ਕਰਾ ਸਕਦੀ ਹੈ। ਸੋ ਇਸੇ ਤਰੀਕੇ ਮੱਧ ਪ੍ਰਦੇਸ਼ ਵਾਂਗ ਸਾਡੇ ਪੰਜਾਬ ਨੂੰ ਵੀ ਹੁਣ ਸਿਰਫ ਅਜਾਇਬ ਘਰਾਂ ਦੇ ਵਿੱਚ ਹੀ ਆਪਣੇ ਪੰਜਾਬੀ ਲੋਕ ਕਲਾ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ, ਬਲਕਿ ਇਸੇ ਦੇ ਨਾਲ ਕਮਾਈ ਦਾ ਜ਼ਰੀਆ ਵੀ ਬਣਾਉਣਾ ਚਾਹੀਦਾ। ਸਾਡੇ

ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਸੋਹਣੀ ਸਵੇਰ, ਸਾਡੀਆਂ ਐਪਸ ਦੇ ਜ਼ਰੀਏ ਵੀ ਸੁਣਦੇ ਹੋ ਤੁਸੀਂ ਇਸ ਨੂੰ, ਔਰ ਨਾਲ ਦੀ ਨਾਲ ਸਾਡੀ ਅਲੱਗ ਅਲੱਗ ਫ੍ਰੀਕੁਐਂਸੀਜ਼ 'ਤੇ ਵੀ ਸੁਣ ਰਹੇ ਹੋ। ਇਹ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੰਨਾ ਪਿਆਰ, ਕਿੰਨੀ ਮੁਹੱਬਤ ਸਾਨੂੰ ਦਿੰਦੇ ਹੋ, ਉਸੇ ਸਦਕਾ ਅਸੀਂ ਤੁਹਾਡੇ ਕੋਲ ਪਹੁੰਚ ਜਾਂਦੇ ਹਾਂ। ਲੋਕ ਕਲਾ ਦੀ ਗੱਲ ਕਰਾਂ ਤਾਂ ਹੁਣ ਤੁਸੀਂ ਧਿਆਨ ਦਿਓ ਕਿ ਕਰੋਸ਼ੀਆ ਜਿਹੜਾ ਆ, ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਭੂਆ ਕਰੋਸ਼ੀਏ ਦੇ ਨਾਲ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਬਣਾਉਣੀਆਂ ਸਿਖਾਉਂਦੀ ਸੀ। ਉਹ ਗੱਲ ਵੱਖਰੀ ਹੈ ਕਿ ਮੈਨੂੰ ਕਦੀ ਕਰੋਸ਼ੀਆ ਚਲਾਉਣਾ ਆਇਆ ਹੀ ਨਹੀਂ, ਪਰ ਮੈਂ ਦੇਖਦੀ ਹਾਂ ਵੀ ਅੱਜ ਕੱਲ੍ਹ ਦੀਆਂ ਨੌਜਵਾਨ ਕੁੜੀਆਂ ਜਿਹੜੀਆਂ ਨੇ ਕਰੋਸ਼ੀਏ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਲੈਂਦੀਆਂ ਨੇ, ਹੈਂਡਬੈਗ ਤੱਕ ਬਣਾ ਲੈਂਦੀਆਂ ਨੇ, ਫਲਾਰਸ ਬਣਾ ਲੈਂਦੀਆਂ ਨੇ, ਰੱਖੜੀ ਬਣਾ ਲੈਂਦੀਆਂ ਨੇ, ਔਰ ਹੁਣ ਦੀਵਾਲੀ ਦਾ ਸੀਜ਼ਨ ਅੱਗੋਂ ਆਉਣ ਵਾਲਾ ਅਤੇ ਤੋਰਨ ਤੱਕ ਬਣਾ ਰਹੀਆਂ ਨੇ। ਦਰਵਾਜ਼ੇ 'ਤੇ ਲਟਕਣ ਵਾਲੀਆਂ ਜਿਹੜੀਆਂ ਲੜੀਆਂ ਜਿਹੀਆਂ ਹੁੰਦੀਆਂ ਨੇ ਉਹ ਵੀ ਪਰਾਂਦੀਆਂ ਤੱਕ ਕਰੋਸ਼ੀਏ ਦੇ ਬਣ ਰਹੀਆਂ ਨੇ, ਸਵੈਟਰ ਬਣ ਰਹੇ ਨੇ, ਮੌਸਮ ਇਹੋ ਜਿਹਾ ਹੋ ਗਿਆ, ਸਭ ਕੁਛ। ਸੋ ਸਾਡੀ ਇਹ ਲੋਕ ਕਲਾ ਜਿਹੜੀ ਹੈ, ਸਾਡੀਆਂ ਜੋ ਚੀਜ਼ਾਂ ਨੇ ਉਹ ਸਾਨੂੰ ਵਾਕਈ ਕਮਾਈ ਕਰਵਾਉਂਦੀਆਂ ਨੇ, ਲੋਕ ਇਸ ਨੂੰ ਗਲੋਬਲੀ ਵੇਚਦੇ ਵੀ ਨੇ, ਔਰ ਜੇ ਤੁਸੀਂ ਇਸ ਨੂੰ ਵੱਡੇ ਵੱਡੇ ਬ੍ਰਾਂਡਸ ਦੇ ਨਾਲ ਮਿਲ ਕੇ ਪ੍ਰਮੋਟ ਕਰਦੇ ਹੋ ਜਾਂ ਆਪਣੇ ਤੌਰ 'ਤੇ ਪ੍ਰਮੋਟ ਕਰਦੇ ਹੋ ਤਾਂ ਵਾਕਈ ਇਹ ਚੀਜ਼ਾਂ ਤੁਹਾਨੂੰ ਫਾਇਦਾ ਵੀ ਦਿੰਦੀਆਂ ਨੇ। ਬਸ ਤੁਹਾਡੇ ਅੰਦਰ ਕਰਨ ਦਾ ਜਜ਼ਬਾ ਹੋਣਾ ਚਾਹੀਦਾ, ਮਾਰਕੀਟਿੰਗ ਕਰਨੀ ਆਉਣੀ ਚਾਹੀਦੀ ਹੈ। ਵੈਸੇ ਮਾਰਕੀਟਿੰਗ ਤੋਂ ਯਾਦ ਆਇਆ, ਸਾਡੇ ਆਲ ਇੰਡੀਆ ਰੇਡੀਓ ਨੂੰ ਵੀ, ਸਾਡੇ ਆਕਾਸ਼ਵਾਣੀ ਜਲੰਧਰ ਨੂੰ ਵੀ ਮਾਰਕੀਟਿੰਗ ਦੇ ਲਈ ਲੋਕਾਂ ਦੀ ਲੋੜ ਹੈ, ਔਰ ਇਸ ਦੇ ਲਈ ਅਸੀਂ ਟਾਈਮ ਟੂ ਟਾਈਮ ਪ੍ਰਮੋਸ਼ਨਸ ਵੀ ਕਰ ਰਹੇ ਹਾਂ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਵੀ ਆਲ ਇੰਡੀਆ ਰੇਡੀਓ ਦੇ ਨਾਲ ਮਿਲ ਕੇ ਕਮਾਈ ਕਰੋ ਅਤੇ ਅਸੀਂ ਵੀ ਕਮਾਈ ਕਰੀਏ, ਤਾਂ ਤੁਸੀਂ ਵੀ ਅਪਲਾਈ ਕਰ ਸਕਦੇ ਹੋ।

ਬੜੀ ਟੌਰ ਦੇ ਨਾਲ ਅਸੀਂ ਕਹਿੰਦੇ ਹਾਂ ਵੀ ਸਾਨੂੰ ਅੰਗਰੇਜ਼ੀ ਆਉਂਦੀ ਹੈ। ਅਸੀਂ ਚਾਰ ਜਾਣਿਆਂ 'ਚ ਇੰਪਰੈਸ਼ਨ ਪਾਉਣ ਦੇ ਲਈ ਬਕਾਇਦਾ ਅੰਗਰੇਜ਼ੀ ਵੋਕੈਬਲਰੀ ਰੱਟਦੇ ਹਾਂ ਔਰ ਉਹਨਾਂ ਦੇ ਨਾਲ ਇੰਗਲਿਸ਼ 'ਚ ਗੱਲਾਂ ਬਾਤਾਂ ਕਰਦੇ ਹਾਂ। ਪਰ ਭਾਈ ਪੰਜਾਬ ਦੇ ਵਿੱਚ ਰਹਿੰਦੇ ਹੋ ਤਾਂ ਪੰਜਾਬੀ ਵੀ ਆਉਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਨੇ ਕਿ ਜੇ ਅਸੀਂ ਆਲ ਇੰਡੀਆ ਰੇਡੀਓ ਦੇ ਵਿੱਚ ਆਉਣਾ ਹੈ ਤਾਂ ਪੰਜਾਬੀ ਜ਼ਰੂਰੀ ਹੈ। ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਕਿਤੋਂ ਮੱਧ ਪ੍ਰਦੇਸ਼ ਤੋਂ ਆਏ ਹੋ, ਰਾਜਸਥਾਨ ਤੋਂ ਆਏ ਹੋ, ਵੀ ਜੇ ਤੁਸੀਂ ਪੰਜਾਬ ਨੂੰ ਬਿਲੋਂਗ ਕਰਦੇ ਹੋ, ਪੰਜਾਬੀ ਹੋ, ਤਾਂ ਪੰਜਾਬੀ ਆਉਣੀ ਜ਼ਰੂਰੀ ਹੈ। ਔਰ ਇਸੇ ਕਰਕੇ ਹੀ ਪੰਜਾਬੀ ਭਾਸ਼ਾ ਦੀ ਜਗ੍ਹਾ ਪੰਜਾਬ ਦਾ ਇਤਿਹਾਸ ਅਤੇ ਕਲਚਰ ਵਿਸ਼ਾ ਪੜ੍ਹਦੇ ਹੁੰਦੇ ਸੀ ਬਹੁਤ ਸਾਰੇ ਸਟੂਡੈਂਟਸ 10

ਤੇ 12ਵੀਂ ਦੇ ਹਜ਼ਾਰਾਂ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਹੁਣ ਪੰਜਾਬੀ ਪੜ੍ਹਨੀ ਪਵੇਗੀ ਲਾਜ਼ਮੀ ਕਰ ਦਿੱਤੀ ਹੈ। ਪੀਐਸਸੀਬੀ ਨੇ ਨਵੇਂ ਸੈਸ਼ਨ ਦੇ ਲਈ ਯਾਨੀ ਕਿ 2026-27 ਦੇ ਲਈ ਇਸ ਵਿਸ਼ੇ ਦੇ ਪ੍ਰੀਖਿਆ ਪੈਟਰਨ ਤੇ ਸਿਲੇਬਸ ਦੇ ਵਿੱਚ ਬਦਲਾਅ ਕਰ ਦਿੱਤਾ ਹੈ। ਯਾਨੀ ਇਸ ਸਾਲ ਵੀ ਜਿਹੜੇ ਐਗਜ਼ਾਮ ਹੋਣਗੇ ਉਹਦੇ ਵਿੱਚ ਵੀ ਪ੍ਰੀਖਿਆ ਪੈਟਰਨ ਤੇ ਸਿਲੇਬਸ 'ਚ ਬਦਲਾਅ ਹੋ ਗਿਆ। ਪੰਜਾਬ ਦਾ ਇਤਿਹਾਸ ਤੇ ਕਲਚਰ ਵਿਸ਼ਾ ਉਸਦਾ ਇੱਕ ਤਿਹਾਈ ਸਿਲੇਬਸ ਨੂੰ ਹੁਣ ਪੰਜਾਬੀ ਭਾਸ਼ਾ 'ਚ ਪੜ੍ਹਨਾ ਲਾਜ਼ਮੀ ਕਰ ਦਿੱਤਾ ਹੈ ਔਰ ਬੋਰਡ ਨੇ ਇਸ ਨੂੰ ਬ੍ਰਿਜ ਕੋਰਸ ਦਾ ਨਾਮ ਦਿੱਤਾ ਹੈ। ਇਸੇ ਸੈਸ਼ਨ ਤੋਂ 10ਵੀਂ ਤੇ 12ਵੀਂ ਦੋਵੇਂ ਕਲਾਸਾਂ ਦੇ ਵਿੱਚ ਇਹ ਲਾਗੂ ਹੋ ਜਾਏਗਾ। ਯਾਨੀ ਪਹਿਲਾਂ ਜਿਹੜੇ ਬੱਚੇ ਬਚਾਅ ਕਰ ਲੈਂਦੇ ਸੀ ਕਿ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਉਹਦੇ ਲਈ ਅਸੀਂ ਇੰਗਲਿਸ਼ ਦੇ ਵਿੱਚ ਹੀ ਪੰਜਾਬੀ ਹਿਸਟਰੀ ਐਂਡ ਕਲਚਰ ਪੜ੍ਹ ਲਵਾਂਗੇ, ਨੋ, ਹੁਣ ਉਹਨਾਂ ਨੂੰ ਪੰਜਾਬੀ ਪੜ੍ਹਨੀ ਹੀ ਪਵੇਗੀ, ਜੋ ਕਿ ਇੱਕ ਚੰਗਾ ਕਦਮ ਹੈ।

ਰਾਣੀ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਸੋਹਣੀ ਸਵੇਰ ਦੇ ਵਿੱਚ। ਮੈਂ ਹਾਂ ਰੀਮਾ। ਸਾਡੇ ਪੀਐਮ ਮੋਦੀ ਸਾਹਿਬ ਨੇ ਨਾ ਆਪ ਦਾ ਮੈਂ ਅਫਸਰ ਗੱਲ ਕਹੀ ਸੀ, ਜਿਸ ਤਰੀਕੇ ਦੇ ਨਾਲ ਕੋਲਾ ਮਹਿੰਗਾ ਹੁੰਦਾ ਜਾ ਰਿਹਾ ਔਰ ਇਹੋ ਜਿਹੀ ਚੀਜ਼ ਹੈ ਜਿਹੜੀ ਵਾਰ ਵਾਰ ਨਹੀਂ ਬਣ ਸਕਦੀ, ਖਤਮ ਹੋਣ ਦੇ ਕਗਾਰ ਤੇ ਹੈ। ਮਹਿੰਗੀਆਂ ਵੀ ਹੋ ਰਹੀਆਂ ਨੇ, ਪੈਟਰੋਲ ਡੀਜ਼ਲ ਵੀ ਮਹਿੰਗਾ ਹੋ ਰਿਹਾ, ਈਵੀ ਜਿਹੜੀਆਂ ਗੱਡੀਆਂ ਨੇ ਉਹ ਆਉਣ ਲੱਗ ਪਈਆਂ ਨੇ, ਪਰ ਬਿਜਲੀ ਵੀ ਕਿਸ ਹੱਦ ਤੱਕ ਪੈਦਾ ਕਰ ਲੋਗੇ? ਸੋ ਇਸੇ ਕਰਕੇ ਹੁਣ ਬਹੁਤ ਸਾਰੇ ਲੋਕ ਆਪਣੇ ਲਈ ਬਿਜਲੀ ਆਪ ਪੈਦਾ ਕਰ ਰਹੇ ਨੇ। ਕੇਰਲ ਦਾ ਕੰਨੂਰ, ਉੱਥੋਂ ਦਾ ਇੱਕ ਪਿੰਡ ਹੈ ਛੋਟਾ ਜਿਹਾ ਪੇਰਸਾਲ ਏਰੀਆ, ਇੱਥੇ ਬਿਜਲੀ ਲੋਕ ਖੁਦ ਬਣਾ ਰਹੇ ਹੈ। ਪਿੰਡ ਦੇ ਵਿੱਚ ਰੋਜ਼ ਕਰੀਬ 600 ਯੂਨਿਟ ਬਿਜਲੀ ਬਣਦੀ ਹੈ। ਇਸੇ ਦੇ ਨਾਲ ਹੀ ਪੰਚਾਇਤੀ ਘਰ, ਸਕੂਲ, ਹਸਪਤਾਲ ਤੇ ਆਂਗਨਵਾੜੀ ਰੋਸ਼ਨ ਹੋ ਰਹੀ ਹੈ। ਦਰਅਸਲ ਪੰਚਾਇਤ ਨੇ ਪਿੰਡ ਦੇ ਵਿੱਚ ਸੋਲਰ ਪਾਵਰ ਸਟੇਸ਼ਨ ਲਾਇਆ ਔਰ ਪਿੰਡ ਦੇ 700 ਘਰਾਂ ਨੇ ਰੂਫਟੌਪ ਤੇ ਸੋਲਰ ਅਪਣਾ ਲਿਆ। ਜੇ ਪਿੰਡ ਵਾਲੇ ਇਹ ਚੀਜ਼ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ? ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਾਂਗ ਹੀ ਦੇਸ਼ ਦਾ ਹਰ ਪਿੰਡ ਜੇਕਰ ਪਾਵਰ ਸਟੇਸ਼ਨ ਲਾ ਲਵੇ, ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਸੋਲਰ ਪੈਨਲ ਲਗਵਾ ਲੈਣ, ਤਾਂ ਫਿਰ ਪੂਰਾ ਦੇਸ਼ ਬਿਜਲੀ ਕਟੌਤੀ ਤੋਂ ਮੁਕਤ ਹੋ ਜਾਵੇਗਾ। ਪੰਜਾਬ ਦੇ ਵਿੱਚ ਬਿਜਲੀ ਦੇ ਕਿੱਡੇ ਭਾਰੀ ਭਰਕਮ ਕੱਟ ਲੱਗਣੇ ਸ਼ੁਰੂ ਹੋ ਗਏ ਸੀ। ਇਹ ਤਾਂ ਭਲਾ ਹੋਵੇ ਮੌਸਮ ਦਾ ਜਿਹੜਾ ਬਦਲਿਆ ਤੇ ਥੋੜਾ ਜਿਹਾ ਸਾਹ ਆਇਆ ਤੇ ਏਸੀ ਜਿਹੜੇ ਬੰਦ ਹੋਏ ਨੇ, ਪਰ ਨਹੀਂ ਤੇ ਹਾਲਾਤ ਇਹੋ ਜਿਹੇ ਸੀ ਕਿ ਲੱਗਦਾ ਸੀ ਵੀ ਆਹ ਥਰਮਲ ਪਲਾਂਟ ਵੀ ਗਿਆ ਤੇ ਉਹ ਥਰਮਲ ਪਲਾਂਟ ਵੀ ਗਿਆ, ਤੇ ਆਉਣ ਵਾਲੇ ਦਿਨਾਂ 'ਚ ਜੇ ਸੱਚੀ ਮੁੱਚੀ ਲੰਬੇ ਲੰਬੇ ਕੱਟ ਲੱਗੇ ਤੇ ਸਾਡਾ ਕੀ ਬਣੂਗਾ? ਸੋ ਇਸ ਕਰਕੇ ਸੋਲਰ ਪੈਨਲ ਅਪਣਾ ਲਓ ਜਿੰਨੀ ਜਲਦੀ ਹੋ ਸਕੇ।

ਦਿਨ ਵੀ ਕਿੰਨੇ ਚੰਗੇ ਹੁੰਦੇ ਸੀ ਨਾ, ਜਦੋਂ ਅਸੀਂ ਸਾਂਝੇ ਟੱਬਰਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਜੁਆਇੰਟ ਫੈਮਿਲੀ। ਸਾਨੂੰ ਇੱਕ ਸਵਾਲ ਪੁੱਛਿਆ ਜਾਂਦਾ ਸੀ ਨਿੱਕੇ ਹੁੰਦਿਆਂ, ਤੁਹਾਡੀ ਜੁਆਇੰਟ ਫੈਮਿਲੀ ਹੈ? ਤੇ ਅਸੀਂ ਖੁਸ਼ ਹੋ ਕੇ ਕਹਿਣਾ ਹਾਂਜੀ ਜੁਆਇੰਟ ਫੈਮਿਲੀ ਹੈ, ਚਾਚੇ ਤਾਏ ਸਾਰੇ ਨੇ, ਭੂਆ ਭਾਵੇਂ ਵਿਆਹ ਤੋਂ ਪਹਿਲਾਂ ਸਾਡੇ ਨਾਲ ਸੀ, ਹੁਣ ਵਿਆਹ ਕੇ ਆਪਣੇ ਘਰ ਹੈ, ਪਰ ਅਸੀਂ ਸਾਰੇ ਜੁਆਕ ਇਕੱਠੇ ਖੇਡਦੇ। ਇੱਦਾਂ ਲੱਗਦਾ ਹੁੰਦਾ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਵੇਂ ਸਿਵਲ ਹਸਪਤਾਲ ਦਾ ਜਨਰਲ ਵਾਰਡ ਹੈ, ਕਿਉਂਕਿ ਇੱਕ ਪਾਸੇ ਕੂਲਰ ਹੋਣਾ ਅਤੇ ਸਭ ਦੇ ਮੰਜੇ ਲੈਣ ਦੇ ਵਿੱਚ ਡੱਠੇ ਹੋਣੇ। ਪਰ ਹੁਣ ਅਜਿਹਾ ਮਾਹੌਲ ਰਿਹਾ ਨਹੀਂ, ਹਰ ਕੋਈ ਆਪੋ ਆਪਣੇ ਕਮਰੇ ਦੇ ਵਿੱਚ ਕੈਦ ਹੈ, ਆਪੋ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਦ ਹੈ, ਕਿਸੇ ਕੋਲ ਸਮਾਂ ਹੀ ਨਹੀਂ ਕਿਸੇ ਦੇ ਕੋਲ ਬਹਿਣ ਦਾ। ਸ਼ਾਇਦ ਇਸੇ ਕਰਕੇ ਜਪਾਨ, ਜਿੱਥੇ ਬਹੁਤ ਤਰੱਕੀ ਕਰ ਚੁੱਕਾ ਹੈ, ਰਿਸ਼ਤਿਆਂ ਦੇ ਮਾਮਲੇ ਦੇ ਵਿੱਚ ਵੀ ਅਗਾਂਹ ਵਧੂ ਹੋ ਗਿਆ। ਇੱਥੋਂ ਤੱਕ ਕਿ ਇੱਥੇ ਰਿਸ਼ਤੇ ਮੁੱਲ ਦੇ ਲੈਣੇ ਪੈ ਰਹੇ ਨੇ, ਕਿਰਾਏ 'ਤੇ ਲੈਣੇ ਪੈ ਰਹੇ ਹੈ। ਜਪਾਨ ਦੇ ਵਿੱਚ ਹੁਣ ਤੁਹਾਨੂੰ ਮਾਂ ਬਾਪ, ਭੈਣ ਭਰਾ, ਦੋਸਤ, ਰਿਸ਼ਤੇਦਾਰ, ਇਹ ਸਾਰੇ ਦੇ ਸਾਰੇ ਰਿਸ਼ਤੇ ਰੈਂਟਲ ਮਿਲਦੇ ਨੇ, ਕਿਰਾਏ 'ਤੇ ਮਿਲਦੇ ਨੇ। ਲੋਕ ਇਹਨਾਂ ਨੂੰ ਕੁਝ ਘੰਟਿਆਂ ਲਈ ਜਾਂ ਕੁਝ ਦਿਨਾਂ ਦੇ ਲਈ ਹਾਇਰ ਕਰਦੇ ਨੇ, ਔਰ ਇਹਦੇ ਲਈ ਐਕਟਰਸ ਨੇ। ਇਹਨੂੰ ਕਹਿੰਦੇ ਨੇ ਰੈਂਟ ਆ ਫੈਮਿਲੀ ਜਾਂ ਪ੍ਰੋਫੈਸ਼ਨਲ ਸਟੈਂਡਿੰਗ ਸਰਵਿਸ। ਜੇ ਵਿਆਹ ਸ਼ਾਦੀ ਹੈ, ਦੋਸਤ ਚਾਹੀਦਾ ਹੈ, ਤਾਂ ਤੁਸੀਂ ਰੈਂਟ 'ਤੇ ਲੈ ਲਓ। ਸਕੂਲ ਦੇ ਵਿੱਚ ਤੁਹਾਡੇ ਪੇਰੈਂਟਸ ਵੀ ਬਣ ਜਾਣਗੇ, ਤੁਸੀਂ ਤਾਂ ਬਸ ਪੈਸੇ ਹੀ ਦੇਣੇ ਹੈ। ਇੱਕ ਘੰਟੇ ਦੇ ਲਈ 12,000 ਤੱਕ ਦਾ ਖਰਚਾ ਹੈ। ਵੈਸੇ ਸਰਵਿਸ ਅੱਜ ਦੀ ਨਹੀਂ ਹੈ, 1990 ਦੇ ਦਹਾਕੇ 'ਚ ਕਿਸੇ ਸਿਆਣੇ ਬੰਦੇ ਨੇ ਸ਼ੁਰੂ ਕੀਤੀ ਸੀ ਅਤੇ ਅੱਜ ਤੱਕ ਚੱਲ ਰਹੀ ਹੈ। ਮਾਫ਼ ਕਰਨਾ, ਇਹ ਗੱਲ ਇਸ ਕਰਕੇ ਦੱਸ ਰਹੀ ਹਾਂ ਕਿ ਜਿਹੋ ਜਿਹੇ ਹਾਲਾਤ ਸਾਡੇ ਘਰਾਂ ਦੇ ਹੋ ਗਏ ਨੇ, ਜਿਹੋ ਜਿਹਾ ਕੋਰਾਪਣ ਸਾਡੇ ਰਿਸ਼ਤਿਆਂ ਦੇ ਵਿੱਚ ਆ ਗਿਆ, ਉਹ ਦਿਨ ਦੂਰ ਨਹੀਂ ਕਿ ਸਾਨੂੰ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਦੇਖਣ ਨੂੰ ਮਿਲਣਗੇ।

ਲਓ ਜੀ ਹੁਣ ਜਾਣ ਦਾ ਵੇਲਾ ਹੋ ਗਿਆ ਪਰ ਜਾਂਦੇ ਜਾਂਦੇ ਮੌਸਮ ਦੀ ਤਰਜਮਾਨੀ ਕਰ ਚਲੀਏ ਜਿੱਥੇ ਪਹਾੜਾਂ ਦੇ ਵਿੱਚ ਮੀਂਹ ਦੇ ਨਾਲ ਬਰਫ਼ਬਾਰੀ ਵੀ ਹੋਈ ਹੈ ਇੱਥੇ ਮੌਸਮ ਖੁਸ਼ਗਵਾਰ ਵੀ ਹੋਇਆ ਉੱਤਰਾਖੰਡ ਦੇ ਵਿੱਚ ਵੀ ਬਰਫ਼ਬਾਰੀ ਹੋਈ ਹੇਮਕੁੰਡ ਸਾਹਿਬ ਵੀ ਬਰਫ਼ਬਾਰੀ ਦੇ ਨਜ਼ਾਰੇ ਦੇਖਣ ਨੂੰ ਮਿਲੇ ਔਰ ਚਾਰ ਧਾਮ ਯਾਤਰਾ ਵੀ ਰੋਕ ਦਿੱਤੀ ਗਈ ਉੱਥੇ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਅਤੇ ਅੱਜ ਦਾ ਦਿਨ ਮੌਸਮ ਕਾਫ਼ੀ ਜ਼ਿਆਦਾ ਸੁਹਾਵਣਾ ਹੈ ਸਨੀ ਡੇ ਹੈ ਔਰ ਹਾਂ ਇਸ ਦੇ ਨਾਲ ਨਾਲ ਇਹ ਵੀ ਦੱਸ ਦਵਾਂ ਕਿ ਮੌਸਮ ਦੇ ਵਿੱਚ ਨਮੀ ਜਿਹੜੀ ਹੈ ਉਹ ਵੀ ਕਾਫ਼ੀ ਜ਼ਿਆਦਾ ਹੈ ਮੌਸਮ ਇਕਦਮ ਬਦਲ ਰਿਹਾ ਹੈ ਔਰ ਇਸ ਬਦਲਦੇ ਮੌਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚੋ ਔਰ ਧਿਆਨ ਰੱਖੋ ਆਪਣਾ ਅਤੇ ਆਪਣੇ ਪਰਿਵਾਰ ਦਾ ਵੀ ਇਸੇ ਦੇ ਨਾਲ ਹੀ ਆਕਾਸ਼ਵਾਣੀ ਦੇ ਨਾਲ ਆਲ ਇੰਡੀਆ ਰੇਡੀਓ ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ ਇਹੀ ਪਿਆਰ ਮੁਹੱਬਤ ਸਾਨੂੰ ਦਿੰਦੇ ਰਹੋ ਫਿਲਹਾਲ ਮੈਨੂੰ ਰੀਮਾ ਨੂੰ ਦਿਓ ਇਜਾਜ਼ਤ ਫਿਰ ਹੋਵਾਂਗੀ ਹਾਜ਼ਰ ਰੱਬ ਰਾਖਾ

सर्टिफिकेट ते ड्राइविंग लाइसेंस नवीनीकरण नूं उदों तक मुअत्तल कीता जावे जदों तक बकाया चलाना की अदायगी नहीं की जाती। अदालत ने परिवहन पोर्टल ते बकाया चलाना वाले वाहनों नूं ब्लैकलिस्ट करन दा भी सुझाव दिता है। चलाना दा लगातार अदायगी ना करन दी स्थिति विच वाहनों नूं जब्त करन दी भी संभावना ते विचार करन बारे कहा गया। अदालत ने सीनियर वकील गौरव अग्रवाल नूं जारी निर्देशां नूं लागू करन दी समा हद अते मौजूदा स्थिति ते कीती गई कार्रवाई बारे अदालत नूं रिपोर्ट पेश करन लई कहा। राष्ट्रीय राजमार्गां उत्ते निजी वाहनां लई जारी कीते गए फास्टैग सालाना पासां दी गिनती 1 करोड़ नूं पार कर गई है। पिछले साल 15 अगस्त नूं इन्हां दी शुरुआत कीती गई सी। सड़क आवाजाई ते राजमार्ग मंत्रालय ने कहा है कि प्राप्ति निजी वाहन मालकां विच सालाना पास की वध रही सहमति नूं दर्शाउंदी है क्योंकि यह राष्ट्रीय राजमार्गां ते एक्सप्रैसवे ते एक सुविधाजनक ते किफायती यात्रा बदल प्रदान करता है। राज्यसभा मैंबर अते प्रसिद्ध वातावरण प्रेमी संत बलबीर सिंह सीचेवाल ने ड्रेनां नूं प्रदूषण मुक्त करने लई कीते जा रहे उपरालियां दी कल समीक्षा की। जलंधर दे जिला प्रबंधकी कॉम्पलैक्स विखे डिप्टी कमिश्नर वरजीत वालिया समेत समीक्षा मीटिंग की प्रधानगी करदिआं श्री सीचेवाल ने ड्रेनां नूं प्रदूषित होने तों रोकण लई लगातार निगरानी ते जोर दिंदिआं कहा कि ड्रेनां विच दूषित पानी पैण तों रोकण लई ढुकवें कदम चुके जाण। उन्हां कहा कि कुदरती स्रोतां नाल खिलवाड़ बिल्कुल बर्दाश्त नहीं कीता जाएगा ते जेकर कोई अजिहा करदा पाया गया तां उसकी जवाबदेही तय की जाएगी। संत सीचेवाल ने दस्सिआ कि उन्हां दी अगवाई च चिट्टी बेई नूं प्रदूषण मुक्त करन लई फरवरी 2008 विच संघर्ष शुरू कीता गया सी। पंजाब प्रदूषण कंट्रोल बोर्ड दे अधिकारियां ने मीटिंग दौरान दस्सिआ कि दूषित पानी दे ढुकवें प्रबंध ना किते जाण ते करीब 83 लाख रुपए का वातावरण हरजाना लगाया जा चुके है। राज्यसभा मैंबर ने जमशेद डेयरी कॉम्पलैक्स विच बने प्लांट के काम का भी जायजा लिया ते निर्माण कार्य विच तेजी लाने की हिदायत की। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਨਕਸਲਵਾਦ, ਨਸਲੀ ਵਿਤਕਰੇ, ਵਿਦੇਸ਼ੀ ਲੋਕਾਂ ਪ੍ਰਤੀ ਘਿਰਨਾ ਅਤੇ ਸਬੰਧਤ ਅਸਹਿਣਸ਼ੀਲਤਾ ਦਾ ਮੁਕਾਬਲਾ ਕਰਨ ਲਈ ਆਪਣੇ ਸੰਕਲਪ ਨੂੰ ਦੁਹਰਾਇਆ ਏ। ਡਰਬਨ ਐਲਾਨਨਾਮੇ ਅਤੇ ਕਾਰਜ ਯੋਜਨਾ DDPA ਦੀ 25ਵੀਂ ਵਰੇਗੰਢ ਨੂੰ ਮਨਾਉਣ ਲਈ ਆਯੋਜਿਤ ਇੱਕ ਉੱਚ ਪੱਧਰੀ ਮੀਟਿੰਗ 'ਚ ਵਿਦੇਸ਼ ਮੰਤਰਾਲੇ 'ਚ ਪੱਛਮੀ ਮਾਮਲਿਆਂ ਦੇ ਸਕੱਤਰ CV ਜਾਰਜ ਨੇ ਵਿਸ਼ਵ ਸਨਮਾਨਤਾ ਅਤੇ ਮਨੁੱਖੀ ਸਨਮਾਨ ਨੂੰ ਉਤਸ਼ਾਹਿਤ ਕਰਨ ਦੇ ਭਾਰਤ ਦੇ ਰੁੱਖ ਨੂੰ ਸਪਸ਼ਟ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਦੀ ਪੋਸਟ 'ਚ ਕਿਹਾ ਕਿ ਸਕੱਤਰ ਜਾਰਜ ਨੇ ਨਕਸਲਵਾਦ, ਨਸਲੀ ਵਿਤਕਰੇ, ਵਿਦੇਸ਼ੀ ਲੋਕਾਂ ਪ੍ਰਤੀ ਘਿਰਣਾ ਅਤੇ ਸਬੰਧਤ ਅਸਹਿਣਸ਼ੀਲਤਾ ਦਾ ਮੁਕਾਬਲਾ ਕਰਨ ਅਤੇ ਸਾਰਿਆਂ ਲਈ ਸਨਮਾਨਤਾ ਪ੍ਰਾਪਤ ਕਰਨ ਵਾਸਤੇ ਭਾਰਤ ਦੀ ਅਟੁੱਟ ਸੰਕਲਪ ਨੂੰ ਦੁਹਰਾਇਆ ਏ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ DDPA ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਠੋਸ ਰਾਸ਼ਟਰੀ ਪੱਧਰ 'ਤੇ ਸੰਚਾਲਿਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਾਲਮੇਲ ਵਾਲੇ ਉਪਰਾਲਿਆਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਹੈ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ CBDT ਨੇ ਟੈਕਸਦਾਤਾਵਾਂ ਲਈ ਮੁਲਾਂਕਣ ਸਾਲ 2026-27 ਵਾਸਤੇ ਆਡਿਟ ਤਹਿਤ ਆਮਦਨ ਕਰ ਰਿਟਰਨ ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਆਮਦਨ ਟੈਕਸ ਰਿਟਰਨ ਹੁਣ 31 ਅਕਤੂਬਰ ਦੀ ਬਜਾਏ 21 ਨਵੰਬਰ ਤੱਕ ਭਰੀ ਜਾ ਸਕਦੀ ਹੈ। ਟੈਕਸ ਆਡਿਟ ਰਿਪੋਰਟਾਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਵੀ 30 ਸਤੰਬਰ ਤੋਂ ਵਧਾ ਕੇ 21 ਅਕਤੂਬਰ ਕਰ ਦਿੱਤੀ ਗਈ ਹੈ। ਇਹ ਵਾਅਦਾ ਆਮਦਨ ਟੈਕਸ ਐਕਟ 1961 ਦੀ ਧਾਰਾ 139 ਤਹਿਤ ਨਿਰਧਾਰਿਤ ਸ਼੍ਰੇਣੀਆਂ ਦੇ ਅਧੀਨ ਆਉਣ ਵਾਲੇ ਟੈਕਸਦਾਤਾਵਾਂ ਤੇ ਲਾਗੂ ਹੁੰਦਾ ਹੈ। CBDT ਇਸ ਫੈਸਲੇ ਨੂੰ ਲਾਗੂ ਕਰਨ ਲਈ ਇੱਕ ਵੱਖਰਾ ਰਸਮੀ ਹੁਕਮ ਜਾਂ ਨੋਟੀਫਿਕੇਸ਼ਨ ਜਾਰੀ ਕਰੇਗਾ। ਅਮਰੀਕਾ ਦੇ ਸੰਘੀ ਜਾਂਚ ਬਿਊਰੋ FBI ਨੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੂੰ 10 ਅੱਤ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਲ ਕੀਤਾ। FBI ਨੇ ਉਸਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਸਤੇ $10 ਲੱਖ ਦੇ ਇਨਾਮ ਦਾ ਐਲਾਨ ਵੀ ਕੀਤਾ। FBI ਮੁਤਾਬਕ ਗੋਲਡੀ ਬਰਾੜ ਉੱਤਰੀ ਅਮਰੀਕਾ ਵਿਚ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਹੈ। ਉਸਦੇ ਅਮਰੀਕਾ ਤੇ ਕੈਨੇਡਾ 'ਚ ਕਈ ਹਿੰਸਕ ਗਤੀਵਿਧੀਆਂ, ਕਤਲ, ਗੋਲੀਬਾਰੀ, ਅਗਵਾ, ਜਬਰੀ ਵਸੂਲੀ ਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ 'ਚ ਸ਼ਾਮਲ ਹੋਣ ਦਾ ਇਲਜ਼ਾਮ ਹੈ। 1 ਜੁਲਾਈ ਨੂੰ ਕੈਲੀਫੋਰਨੀਆ 'ਚ ਉਸਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਬਰਾੜ ਦਾ ਨਾਮ ਭਾਰਤ 'ਚ ਕੰਮ ਕਰ ਰਹੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਸਿੰਡੀਕੇਟਾਂ ਦੀ ਜਾਂਚ ਕਰਨ ਲਈ ਇੱਕ ਅਮਰੀਕੀ ਕਾਰਵਾਈ ਆਪਰੇਸ਼ਨ ਹਾਰਡਬਾਲ 'ਚ ਵੀ ਸਾਹਮਣੇ ਆਇਆ ਸੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੂਬਿਆਂ ਨੂੰ ਤਾਲਮੇਲ ਆਧਾਰਿਤ ਯੋਜਨਾਬੰਦੀ, ਵਿਗਿਆਨਕ ਮੁਲਾਂਕਣ ਤੇ ਖੇਤਰੀ ਪੱਧਰ ਤੇ ਨੇੜਲੀ ਨਿਗਰਾਨੀ ਰਾਹੀਂ ਹਾੜੀ ਰੁੱਤ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਦਾ ਸੱਦਾ ਦਿੱਤਾ ਹੈ। ਨਵੀਂ ਦਿੱਲੀ ਵਿਚ 2 ਰੋਜ਼ਾ ਰਾਸ਼ਟਰੀ ਖੇਤੀਬਾੜੀ ਕਾਨਫਰੰਸ ਹਾੜੀ ਮੁਹਿੰਮ 2026 ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਜਲਵਾਯੂ ਤਬਦੀਲੀ, ਬੇਮੌਸਮੀ ਬਾਰਿਸ਼ ਤੇ ਪਾਣੀ ਦੀਆਂ ਸੀਮਾਵਾਂ ਦੇ ਦੌਰ ਵਿਚ ਖੁਰਾਕ ਸੁਰੱਖਿਆ ਤੇ ਖੇਤੀਬਾੜੀ ਤੋਂ ਵੱਧ ਆਮਦਨ ਲਈ ਰਵਾਇਤੀ ਤਰੀਕਿਆਂ ਦੀ ਬਜਾਏ ਅੰਕੜਿਆਂ ਤੇ ਆਧਾਰਿਤ ਯੋਜਨਾਬੰਦੀ ਤੇ ਕੇਂਦਰ ਤੇ ਰਾਜਾਂ ਦਰਮਿਆਨ ਵਧੇਰੇ ਮਜ਼ਬੂਤ ਤਾਲਮੇਲ ਦੀ ਲੋੜ ਹੈ। ਭਾਰਤ ਨੇ ਸ਼੍ਰੀਲੰਕਾ ਦੀ ਜਨਤਕ ਸਿਹਤ ਪ੍ਰਣਾਲੀ ਦਾ ਸਮਰਥਨ ਕਰਨ ਲਈ ਕੋਲੰਬੋ ਨੂੰ ਕਰੀਬ 3

0: टीबी विरोधी दवाइयां भेजियां ने। विदेश मंत्री डॉक्टर अजय शंकर ने एक सोशल मीडिया पोस्ट विच इन्हां दवाइयां दी खेप दा ऐलान कीता ते गुआंढी मुल्क दी सहायता लई भारत दी वचनबद्धता नूं दोहराया है। जय शंकर ने कहा कि भारत श्रीलंका दी जनतक सेहत प्रणाली दा समर्थन करन लई वचनबद्ध है। इस महीने के शुरू में विश्व सेहत संगठन WHO दक्षण पूर्वी एशिया खेतर के मैंबर देशों ने टीबी खिलाफ लड़ाई च महत्वपूर्ण पाड़े नूं दूर करन लई मजबूत ते वधेरे एकीकृत कार्रवाई का संकल्प लिया है। वातावरण जंगलात ते जलवायु तब्दीली बारे मंत्री भूपेंद्र यादव ने कल दिल्ली की मुख्यमंत्री रेखा गुप्ता नाल एक उच्च पद्धरी मीटिंग की ताजो दिल्ली में हवा प्रदूषण नूं घटाउण लई कार्य योजना की समीक्षा की जा सके। इस मीटिंग में हुण तक चुके गए कदमां ते सर्दियां दे मौसम तो पहलां ते दौरान जरूरी उपावां की समीक्षा की गई। जापान में चल रही एशियाई खेडां विच भारतीय खिडारियां ते निशानेबाजां ने देश की तमगा सूची विच कई होर तमगे जोड़े ने। अथलैटिक्स विच भारत ने मर्दां दे जैवलिन थ्रो मुकाबले विच दो तमगे जीते। मर्दां दी लंबी छाल मुकाबले विच श्री शंकर मुरली ने 8.07 मीटर की छाल नाल चांदी दा तमगा अपने नाम किया। गुरवीर सिंह ने मर्दां दी 1500 मीटर दौड़ विच चांदी दा तमगा हासिल किया। इस तों पहलां उह 10,000 मीटर दौड़ विच चांदी दा तमगा जीत चुके ने। राष्ट्रपति द्रौपदी मुर्मू और प्रधानमंत्री नरेंद्र मोदी ने भी तमगा जीतने वाले सारे अथलीटा नूं वधाई दी है। इस दे नाल ही भारत की मर्दां की टीम भी क्रिकेट टीम सैमीफाइनल विच पहुंच गई है। ते आखर च खास खबरां एक बार फिर तो सर्वोच्च अदालत ने केंद्र सरकार ते केंद्रीय सैकेंडरी सिक्ख्या बोर्ड नूं इस साल 7वीं जमात के विद्यार्थियों वांग 6वीं जमात के विद्यार्थियों भी 3 भाषा नीति तो छूट देने बारे विचार करने का निर्देश दिता। सीधे करा बारे केंद्रीय बोर्ड ने टैक्स दातावान लिए मुलांकन साल 2026-27 लिए ऑडिट तहत आमदन टैक्स रिटर्न भरन की आखिरी तरीक 21 नवंबर तक वधाई। एशियाई खेडां च भारतीय खिडारियों निशानेबाजा ने देश की तमगा सूची में कई होर तमगे जोड़े। इस दाल ही राष्ट्रीय खबरों का यह बुलेटिन खत्म होंगे। प्रदेशक खबरों का अगला बुलेटिन तुम सुनोगे दोपहर 1:10। नमस्कार। ਮੀਡੀਆ ਰੇਟ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ ਤੇ FM ਰੇਨਬੋ ਪ੍ਰਾਇਮਰੀ ਚੈਨਲ DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਤੂਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਜੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮਹਿਕ ਪੰਜਾਬ ਦੀ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਰੁਪਿੰਦਰ ਦੇ ਪਿਆਰ ਭਰੀ ਨਮਸਕਾਰ। ਬਈ ਪੰਜਾਬ ਦੀ ਮਿੱਟੀ ਦੀ ਮਹਿਕ ਦੀ ਗੱਲ ਕਰੀਏ ਤੇ ਇਹ ਕੁਝ ਐਸੀ ਹੈ, ਇਸ ਦੀ ਗੱਲ ਛੇੜੇ ਤੇ ਮਨ ਦੇ ਵਿੱਚ ਆਪਣੇ ਆਪ ਹੀ ਪਿੰਡ ਦੀਆਂ ਗਲੀਆਂ, ਖੇਤਾਂ ਦੀਆਂ ਵੱਟਾਂ ਤੇ ਮੇਲਿਆਂ ਦੀ ਰੌਣਕ ਢੋਲ ਦੀ ਥਾਪ ਮੱਝਣ ਲੱਗ ਪੈਂਦੀ ਹੈ। ਤੇ ਜਦੋਂ ਇਸ ਪੰਜਾਬੀਅਤ ਨੂੰ ਸਿਨੇਮਾ ਦੇ ਪਰਦੇ ਤੇ ਸੁਰਾਂ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਨਾ, ਤਾਂ ਬਣਦਾ ਹੈ ਅਜਿਹਾ ਸੰਗੀਤ ਜੋ ਸਮਾਂ ਬੀਤਣ ਦੇ ਬਾਵਜੂਦ ਵੀ ਤਰੋ ਤਾਜ਼ਾ ਰਹਿੰਦਾ ਹੈ। ਕਹਿੰਦੇ ਨੇ ਪੰਜਾਬੀ ਬੋਲੀ ਵਿੱਚ ਮਿਠਾਸ ਵੀ ਹੈ ਤੇ ਸ਼ਰਾਰਤ ਵੀ, ਤੇ ਇਸ਼ਕ ਦੀ ਗੱਲ ਹੋਵੇ ਤਾਂ ਪੰਜਾਬੀ ਅੰਦਾਜ਼ ਆਪਣੇ ਆਪ ਵਿੱਚ ਮੁਸਕਰਾ ਪੈਂਦਾ ਹੈ। ਤੇ ਫਿਰ ਜਿਹੜੇ ਸੁਰ ਛਿੜਦੇ ਨੇ ਉਹ ਇਸੇ ਗੀਤ ਦੀ ਤਰ੍ਹਾਂ ਹੁੰਦੇ ਨੇ। ਸੰਸਾਰ ਸਾਥੀ ਹੋਣਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

ਬਿਲਕੁਲ ਜੀ, ਇਹ ਖੂਬਸੂਰਤ ਗੀਤ ਜਿਨ੍ਹਾਂ ਦੀ ਲੜੀ ਹੈ ਮਹਿਕ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ, ਵੀ ਇਹਨਾਂ ਗੀਤਾਂ ਨੂੰ ਸੁਣ ਕੇ ਲੱਗਦਾ ਹੈ ਕਿ ਪੰਜਾਬੀ ਗੀਤਾਂ ਦੇ ਨਾ ਬੋਲ ਸਿੱਧੇ, ਧੁੰਨ ਮਿੱਠੀ ਅਤੇ ਅੰਦਾਜ਼ ਬਿਲਕੁਲ ਪੰਜਾਬੀ, ਇਹੀ ਵਧੀਆ ਲੱਗਦੇ ਨੇ। ਇਹ ਗੀਤ ਸੁਣਦੇ ਹੀ ਇੰਝ ਲੱਗਦਾ ਹੈ ਜਿਵੇਂ ਕਿਸੇ ਪੁਰਾਣੇ ਪੰਜਾਬੀ ਮੇਲੇ ਦੀ ਰੌਣਕ ਸਾਡੇ ਕੋਲ ਆ ਕੇ ਬੈਠ ਗਈ ਹੋਵੇ। ਮਿੱਟੀ ਦੀ ਖੁਸ਼ਬੂ ਵੀ ਹੈ, ਬੋਲ ਪੰਜਾਬ ਦੇ ਨੇ, ਸੁਰਵੀ ਪੰਜਾਬ ਦੇ ਨਿਆਰੇ ਨੇ। ਪੁਰਾਣੇ ਗੀਤ ਜਦੋਂ ਵੱਜਦੇ ਨੇ ਨਾ ਤੇ ਯਾਦ ਆਉਂਦੇ ਉਹ ਦਿਨ ਪਿਆਰੇ ਨੇ। ਤੇ ਅਜਿਹੀ ਹੀ ਖੂਬਸੂਰਤ ਗੀਤਾਂ ਦੀ ਲੜੀ ਦੇ ਵਿੱਚ ਆਓ ਜੋੜਦੇ ਹਾਂ ਆਸ਼ਾ ਭੋਂਸਲੇ ਹੋਣਾ ਦਾ ਗਾਇਆ ਹੋਇਆ ਇਹ ਗੀਤ ਮੈਨੂੰ ਪੁਰਸ਼ੋਤਮ ਉਹਨਾਂ ਦੇ ਨਾਲ। ਤੇ ਇਹ ਪਿਆਰਾ ਜਿਹਾ ਗੀਤ ਅਸੀਂ ਤੁਹਾਡੇ ਲਈ ਚੁਣਿਆ ਕਣਕਾਂ ਦੇ ਓਲੀ ਫਿਲਮ ਦੇ ਵਿੱਚੋਂ, ਆਸ਼ਾ ਤੇ ਉਹਨਾਂ ਦੇ ਸਾਥੀ ਦੀ ਆਵਾਜ਼ ਦੇ ਵਿੱਚ।

0: ਜੋ ਦਿਲ ਕਈ ਵਾਰੀ ਆਪਣੀ ਜ਼ਬਾਨ ਦੇ ਜ਼ਰੀਏ ਨਹੀਂ ਕਹਿ ਪਾਉਂਦਾ, ਆਪਣੇ ਅਹਿਸਾਸਾਂ ਦੇ ਜ਼ਰੀਏ ਨਹੀਂ ਕਹਿ ਪਾਉਂਦਾ, ਉਹ ਇਹਨਾਂ ਗੀਤਾਂ ਵਿੱਚ ਆ ਕੇ ਕਹਿ ਦਿੰਦਾ। ਅਤੇ ਦਿਲ ਦੀਆਂ ਗੱਲਾਂ ਨੂੰ ਇਹ ਗੀਤ ਬਖੂਬੀ ਬਿਆਨ ਕਰ ਦਿੰਦੇ ਨੇ। ਅਤੇ ਹੁਣ ਬਿਨਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਅੰਤਰਾਲ ਦਾ।
1: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
2: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ। ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
2: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛੱਡ ਕੇ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
2: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
3: ਟਿੰਕੂ ਜੀ, 100 ਗ੍ਰਾਮ ਪੇੜੇ ਦਿਓ।
4: 250 ਗ੍ਰਾਮ ਤੋਂ ਘੱਟ ਨਹੀਂ ਮਿਲੇਗਾ।
3: ਓਏ ਕਿਉਂ,
4: ਮਿਨੀਮਮ ਤਾਂ ਲੈਣਾ ਪਏਗਾ ਨਾ।
3: ਓ ਭਾਈ, ਅੱਜ ਕੱਲ ਤਾਂ ਬੈਂਕ ਅਕਾਊਂਟ ਵੀ ਮਿਨੀਮਮ ਬੈਲੈਂਸ ਨਹੀਂ ਮੰਗਦਾ।
4: ਬੈਂਕ ਅਕਾਊਂਟ ਬਿਨਾ ਮਿਨੀਮਮ?
3: ਹਾਂ, ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਅਕਾਊਂਟ, ਯਾਨੀ BSBD ਅਕਾਊਂਟ। ਇਸ ਵਿੱਚ ਨੋ ਮਿਨੀਮਮ ਬੈਲੈਂਸ, ਪਰ ਫਾਇਦੇ ਕਾਫੀ ਸਾਰੇ। ATM ਕਮ ਡੈਬਿਟ ਕਾਰਡ, ਮੋਬਾਈਲ ਤੇ ਇੰਟਰਨੈਟ ਬੈਂਕਿੰਗ, ਪਾਸਬੁੱਕ, ਚੈੱਕ ਬੁੱਕ ਸਭ ਮਿਲੇਗਾ, ਉਹ ਵੀ ਬਿਨਾ ਕਿਸੇ ਚਾਰਜ ਤੋਂ।
4: ਦੇ ਭਾਈ, RBI ਕਹਿੰਦਾ ਹੈ BSBD ਅਕਾਊਂਟ ਮਿਨੀਮਮ ਬੈਲੈਂਸ ਨਹੀਂ, ਮੈਕਸਿਮਮ ਫਾਇਦੇ ਸਹੀ।
0: ਇਸ ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ। ਬਈ, ਪੰਜਾਬੀ ਗੀਤਾਂ ਦੀ ਮਹਿਫਲ ਲੱਗੀ ਹੈ ਤੇ ਰੌਣਕ ਥੋੜੀ ਜਿਹੀ ਹੋਈ ਹੋਵੇ। ਮੁਟਿਆਰ ਦੀ ਚਾਲ, ਗਿੱਧੇ ਦੀ ਮਸਤੀ ਤੇ ਢੋਲ ਦੀ ਥਾਪ, ਕਹਿੰਦੇ ਕਿ ਜਦੋਂ ਇਹ ਤਿੰਨੋਂ ਮਿਲ ਜਾਂਦੇ ਨੇ ਨਾ, ਤੇ ਬਸ ਫਿਰ ਖੁਸ਼ੀਆਂ ਦਾ ਮਾਹੌਲ, ਰੌਣਕਾਂ ਦਾ ਮਾਹੌਲ ਆਪਣੇ ਆਪ ਹੀ ਬਣ ਜਾਂਦਾ ਹੈ। ਲਓ ਜੀ, ਮੁਹੰਮਦ ਰਫੀ ਹੋਣਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਅੜੀਏ ਤੇਰੀ ਕੋਰ ਨਾ ਵੇਖਣੀ ਅਸਾ ਕੁੜੀਏ ਤੇਰੀ ਕੋਰ ਨਾ ਵੇਖਣੀ ਅੱਗ ਲਾਉਣਾ ਗੜਵਾ।

ਸਾਨੂੰ ਤੱਕ ਤੱਕ ਪੁੱਜੇ ਨੈਣਾ ਦੀ ਨਾ ਪਿਆਸ ਨੀ ਕੁੜੀ ਇਹ ਸਰੀਰ ਤੇਰਾ ਕੱਚ ਦਾ ਗਲਾਸ ਨੀ ਮਾਰ ਜਾਈ ਕੇਸ ਨਾਲ ਪੁੱਤ ਨਾ ਤਿੜਕ ਜਾਵੇ ਮਾਰੀ ਗਈ ਕੇਸ ਨਾਲ ਪੁੱਤ ਨਾ ਤਿੜਕ ਜਾਏ ਮਿੱਤਰਾਂ ਨੂੰ ਨਖਰੇ ਵਖਾਣ।

ਸੀਗੀ ਬਿਨਾਈ ਜੀ ਅੱਜ ਦਾ ਇਹ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜ ਰਹੇ ਨੇ। ਹੁਣ ਪੇਸ਼ ਨੇ ਮੁੱਖ ਖਬਰਾਂ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਪਰਮੇਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ
2: ਦਿਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਜੀ ਹਾਂ ਲੈ ਕੇ ਹਾਜ਼ਰ ਹੋ ਗਏ ਹਾਂ ਫਿਲਮੀ ਗੀਤਾਂ ਦਾ ਪ੍ਰੋਗਰਾਮ ਜਿਸਦੇ ਵਿੱਚ ਇੱਕ ਹੀ ਫਿਲਮ ਦੇ ਗੀਤ ਅਸੀਂ ਤੁਹਾਨੂੰ ਸੁਣਵਾਉਣ ਲੱਗੇ ਹਾਂ ਇਹ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਰੁਪਿੰਦਰ ਦੇ ਪਿਆਰ ਭਰੇ ਨਮਸਕਾਰ ਕਈ ਵਾਰ ਨਾ ਕੋਈ ਫਿਲਮ ਆਪਣੀ ਕਹਾਣੀ ਕਰਕੇ ਯਾਦ ਨਹੀਂ ਰਹਿੰਦੀ ਕਈ ਵਾਰ ਉਸਦੇ ਗੀਤ ਸਾਲਾਂ ਬਾਅਦ ਵੀ ਦਿਲ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਰੱਖਦੇ ਨੇ ਕਹਾਣੀਆਂ ਜਿਹੜੀਆਂ ਨੇ ਉਹ ਇਹਨਾਂ ਗੀਤਾਂ ਨੂੰ ਅੱਗੇ ਲੈ ਕੇ ਤੁਰਦੀ ਹੈ ਤੇ ਗੀਤ ਇਸ ਕਹਾਣੀ ਨੂੰ ਆਪਣੇ ਆਪ ਵਿੱਚ ਸਮੋਈ ਬੈਠੇ ਹੁੰਦੇ ਨੇ ਅੱਜ ਅਸੀਂ ਗੱਲ ਕਰਾਂਗੇ 1992 ਵਿੱਚ ਰਿਲੀਜ਼ ਹੋਈ ਇੱਕ ਅਜਿਹੀ ਫਿਲਮ ਦੀ ਜਿਸ ਵਿੱਚ ਪਿਆਰ ਇੰਤਜ਼ਾਰ ਜਜ਼ਬਾਤ ਤੇ ਸੰਗੀਤ ਇਹ ਸਭ ਕੁਝ ਬੜੇ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਨਜ਼ਰ ਆਇਆ ਗੱਲ ਕਰ ਰਹੇ ਹਾਂ ਜੀ ਦਿਲ ਕਾ ਕਿਆ ਕਸੂਰ ਇਸ ਫਿਲਮ ਦੀ ਇਸ ਵਿੱਚ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆਏ ਦਿਵਿਆ ਭਾਰਤੀ ਤੇ ਪ੍ਰਿਥਵੀ ਜਦਕਿ ਫਿਲਮ ਦਾ ਸੰਗੀਤ ਜਿਹੜਾ ਸੀ ਨਾ ਉਹ ਮਸ਼ਹੂਰ ਸੰਗੀਤਕਾਰ ਦਾ ਸੀ ਮਦਨ ਸ਼ਰਮਨ ਜੀ ਹੋਣਾ ਦਾ ਤੇ ਮੈਂ ਸੁਣਦੀ ਹਾਂ ਇਸ ਫਿਲਮ ਦਾ ਇਹ ਪਹਿਲਾ ਖੂਬਸੂਰਤ ਨਗਮਾ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ

ನೆಟ್ಟಿ ತುಂಬಿನಾಳ್. ಇಸುಮೇ ಮದ್ದು ದೇದ ಹಾಕಿವಿ. ಫಿಲ್ಮ್ ಸಂಗೀತ್ ಬೆಲೆ ಈಗ ಖಾಸ್ ಪಹಚಾನ್ ಬನ್ ಗ್ಯಾಸಿ. ದಿಲ್ ಕ್ಯಾ ಕ್ಯಾ ಕಸೂರ್ ಜಿಸ್ ಫಿಲ್ಮ್ ದೇ ಆಜ ಸಂಗೀತ್ ಸುನ್ ರಹೇ ಹಾಂ, ತುಹಾನೂ ಸುನವಾ ರಹೇ ಹಾಂ. ಗೀತ ಈ ಸಂಗೀತ ದಾ ಔ ದೌರ್ ಸೀ ಜದೋ ਰੋਮਾਂਟਿਕ ਤੇ ਮੈਲੋਡੀ ਇਹ ਦੋਨੇ ਰਵਾਇਤਾਂ ਫਿਲਮਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਸਿਖਰਦੇ ਸੀ. ਫਿਲਮਾਂ ਦੇ ਗੀਤਾਂ ਵਿੱਚ ਪਿਆਰ ਦੇ ਨਾਲ ਨਾਲ ਵਿਛੋੜਾ, ਇੰਤਜ਼ਾਰ ਤੇ ਦਿਲ ਦੀਆਂ ਭਾਵਨਾਵਾਂ ਵੀ ਸੁਣਨ ਨੂੰ ਮਿਲਦੀਆਂ ਸੀ. ਤੇ ਹਾਂ, ਇਹਨਾਂ ਹੀ ਮਿੱਠੀਆਂ ਭਾਵਨਾਵਾਂ ਦੇ ਵਿੱਚ ਅਗਲਾ ਇਹ ਗੀਤ ਜਿਸ ਵਿੱਚ ਪਿਆਰ ਕਰਨ ਵਾਲੇ ਆਪਣੇ ਆਪਣੇ ਪਨ ਦੇ ਨਾਲ ਤੇ ਤਾਰੀਫ ਦੋਵੇਂ ਜਿਹੜੇ ਨਜ਼ਰੀਏ ਨੇ ਉਹਨਾਂ ਨੂੰ ਲੈ ਕੇ ਆ ਗਏ ਸੀ. ਲਓ ਜੀ, ਅਗਲਾ ਗੀਤ ਆਸ਼ਾ ਭੋਸਲੇ ਤੇ ਕੁਮਾਰ ਸਾਨੂੰ ਉਹਨਾਂ ਦਾ ਜੁਗਲਬੰਦੀ ਦਾ ਗੀਤ ਹੈ.

ਬਿਲਕੁਲ ਸਰ, ਉਹਦੇ ਪਿਆਰ ਦੇ ਵਿੱਚ ਨਹੀਂ ਇਨਸਾਨ ਕਦੇ ਕਦੇ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਖੁਦ ਨਹੀਂ ਸਮਝ ਪਾਉਂਦਾ। ਇਹ ਸਵਾਲ ਕਰਦਾ ਹੈ ਕਿ ਦਿਲ ਆਖਿਰ ਕਰੇ ਅਤੇ ਕੀ ਕਰੇ, ਅਤੇ ਦਿਲ ਜਦੋਂ ਲੱਗ ਜਾਏ ਜਾਂ ਕੋਈ ਉਸਨੂੰ ਪਸੰਦ ਆ ਜਾਏ ਤਾਂ ਫਿਰ ਕਸੂਰ ਕਿਸਦਾ ਹੈ? ਇਸੇ ਭਾਵਨਾ ਨੂੰ ਆਪਣਾ ਨਾਂ ਬਣਾਉਂਦੇ ਇਸ ਫਿਲਮ ਦਾ ਟਾਈਟਲ। ਅਤੇ ਬਿਲਕੁਲ ਹੁਣ ਉਸੇ ਗੀਤ ਦੀ ਵਾਰੀ ਹੈ ਜਿਸ ਵਿੱਚ ਪਿਆਰ ਦੀ ਮਜਬੂਰੀ ਹੈ, ਦਿਲ ਦੀ ਬੇਬਸੀ ਹੈ, ਅਤੇ ਇਹ ਖੂਬਸੂਰਤ ਅੰਦਾਜ਼ ਇਸ ਫਿਲਮ ਦੇ ਟਾਈਟਲ ਦੇ ਵਿੱਚ ਵੀ ਬਖੂਬੀ ਪਿਰੋਇਆ ਗਿਆ ਹੈ। ਆਓ ਸੁਣਦੇ ਹਾਂ ਇਹ ਅਗਲਾ ਗੀਤ ਜਿਹੜਾ ਕਹਿੰਦਾ ਹੈ, ਵਾਕੀ ਦਿਲ ਹੈ ਪਰ ਉਹਦਾ ਕਸੂਰ ਕੀ ਹੈ। ਸੋ ਖੂਬਸੂਰਤ ਗੀਤਾਂ ਦੀ ਲੜੀ ਚੱਲ ਰਹੀ ਹੈ, ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡਾ ਆਪਣਾ ਫਿਲਮ ਸੰਗੀਤ ਦਾ, ਜਿਸ ਵਿੱਚ ਤੁਸੀਂ ਇੱਕ ਹੀ ਫਿਲਮ ਦੇ ਗੀਤ ਜਿਹੜੇ ਹੋ ਸੁਣ ਰਹੇ ਹੋ।

ਜੀ 1992 ਦੀ ਫਿਲਮ ਦਿਲਿਕਾ ਕਿਆ ਕਸੂਰ ਇਹ ਬਣੀ ਹੋਈ ਹੈ ਅੱਜ ਦੀ ਇੱਕ ਉਹ ਫਿਲਮ ਜਿਸ ਦੇ ਅਸੀਂ ਗੀਤ ਤੁਹਾਨੂੰ ਇਸ ਵੇਲੇ ਸੁਣਵਾ ਰਹੇ ਹਾਂ ਅਤੇ ਇਸ ਫਿਲਮ ਦੀ ਕਹਾਣੀ ਦੇ ਵਿੱਚ ਨਾ ਪਿਆਰ ਦੇ ਨਾਲ ਕਵਿਤਾ ਦਾ ਵੀ ਇੱਕ ਖਾਸ ਰਿਸ਼ਤਾ ਨਜ਼ਰ ਆਉਂਦਾ ਹੈ ਕਿਉਂਕਿ ਫਿਲਮ ਦੀ ਨਾਇਕਾ ਆਪਣੇ ਜਜ਼ਬਾਤਾਂ ਨੂੰ ਸਿੱਧੇ ਤੌਰ 'ਤੇ ਕਹਿਣ ਦੀ ਬਜਾਏ ਕਵਿਤਾਵਾਂ ਦੇ ਰਾਹੀਂ ਪ੍ਰਗਟ ਕਰਦੀ ਹੈ ਇਹ ਕਵਿਤਾਵਾਂ ਅੱਗੇ ਚੱਲ ਕੇ ਕਹਾਣੀ ਵਿੱਚ ਇੱਕ ਅਹਿਮ ਕੜੀ ਬਣਦੀਆਂ ਨੇ ਅਤੇ ਹਾਂ ਹੁਣ ਉਸ ਗੀਤ ਦੀ ਵਾਰੀ ਜਿਸ ਵਿੱਚ ਮਹਿਫਿਲ ਦਾ ਰੰਗ ਵੀ ਹੈ ਅਤੇ ਸੰਗੀਤ ਦਾ ਜਾਦੂ ਵੀ ਆਵਾਜ਼ ਕੁਮਾਰ ਸਾਨੂੰ ਹੋਣਾ ਦੀ

ਸਰੋਤੇ ਕੁਝ ਗੀਤ ਮੁਲਾਕਾਤ ਦੀ ਖੁਸ਼ੀ ਬਿਆਨ ਕਰਦੇ ਨੇ ਤੇ ਕੁਝ ਗੀਤ ਦਿਲ ਵਿੱਚ ਵਸੇ ਇੰਤਜ਼ਾਰ ਨੂੰ ਆਵਾਜ਼ ਵੀ ਦਿੰਦੇ ਨੇ। ਅਗਲਾ ਗੀਤ ਅਜਿਹੀ ਹੀ ਭਾਵਨਾ ਲੈ ਕੇ ਆਉਂਦਾ ਹੈ। ਗੀਤ ਦੇ ਬੋਲ ਹੀ ਆਪਣੇ ਆਪ ਦੇ ਵਿੱਚ ਨਾ ਇੱਕ ਪਿਆਰੀ ਜਿਹੀ ਬੇਨਤੀ ਨੇ ਜਿਹੜੇ ਕਹਿੰਦੇ ਨੇ ਕਿ ਮਿਲਣ ਦੀ ਕੋਸ਼ਿਸ਼ ਕਰਨਾ, ਯਾਦ ਰੱਖਣਾ ਤੇ ਰਿਸ਼ਤੇ ਨੂੰ ਮਹਿਸੂਸ ਕਰਦੇ ਰਹਿਣਾ। ਤੇ ਆਓ ਇਸ ਗੀਤ ਦੇ ਜ਼ਰੀਏ ਅਸੀਂ ਵੀ ਉਹਨਾਂ ਭਾਵਾਂ ਨੂੰ ਫਿਰ ਤੋਂ ਮਹਿਸੂਸ ਕਰੀਏ।

ਬੜੀ ਖੂਬਸੂਰਤ ਮਹਿਫਿਲ ਦਾ ਇੱਕ ਪਲ ਅਜਿਹਾ ਹੁੰਦਾ ਹੈ ਜਦੋਂ ਦਿਲ ਕਰਦਾ ਹੈ ਕਿ ਸਮਾਂ ਕੁਝ ਪਲਾਂ ਲਈ ਠਹਿਰ ਜਾਵੇ। ਗੱਲਾਂ ਚੱਲਦੀਆਂ ਰਹਿਣ, ਸੁਰ ਵੱਜਦੇ ਰਹਿਣ ਅਤੇ ਇਹ ਖੂਬਸੂਰਤ ਅਹਿਸਾਸ ਇੱਥੇ ਹੀ ਬਣਿਆ ਰਹੇ। ਪਰ ਸਮਾਂ ਜਿਹੜਾ ਨਾ, ਉਹ ਨਾਲ ਨਾਲ ਯਾਦ ਕਰਵਾਉਂਦਾ ਹੈ ਕਿ ਖੋ ਨਹੀਂ ਜਾਣਾ, ਕਿਉਂਕਿ ਗਜ਼ਲਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਸ਼ਾਮਿਲ ਹੋਣ ਜਾ ਰਹੀ ਹੈ ਅੱਜ ਦੇ ਪ੍ਰੋਗਰਾਮ ਦੀ ਆਖਰੀ ਗਜ਼ਲ। ਅੱਜ ਦੀ ਇਸ ਗਜ਼ਲ ਦੀ ਮਹਿਫਿਲ ਦੇ ਵਿੱਚ ਮੁਹੱਬਤ ਦੇ ਰੰਗਾਂ ਨੂੰ ਮਹਿਸੂਸ ਕੀਤਾ, ਕਦੇ ਉਡੀਕ ਨੂੰ, ਕਦੇ ਯਾਦ ਨੂੰ ਅਤੇ ਕਦੇ ਦਿਲ ਦੀਆਂ ਅਣਕਹੀਆਂ ਗੱਲਾਂ ਨੂੰ। ਅਤੇ ਹਾਂ, ਦਿਲ ਦੇ ਵਿੱਚ ਕਾਸ਼ ਵਾਲੀ ਜਿਹੜੀ ਫੀਲਿੰਗ ਹੈ ਨਾ, ਉਹ ਵੀ ਬਖੂਬੀ ਆਉਂਦੀ ਹੈ। ਕਦੇ ਇੱਦਾਂ ਵੀ ਹੋਵੇ, ਕੋਈ ਖਾਬ ਹਕੀਕਤ ਬਣ ਜਾਵੇ, ਜਿਸ ਪਲ ਦੀ ਉਡੀਕ ਕਰ ਰਹੇ ਹਾਂ ਉਹੀ ਪਲ ਸਾਡੇ ਕੋਲ ਆ ਜਾਵੇ ਅਤੇ ਅਜਿਹੇ ਹੀ ਅਹਿਸਾਸਾਂ ਨੂੰ ਆਪਣੇ ਆਪ ਦੇ ਵਿੱਚ ਲੈ ਕੇ ਆਈ ਹੈ ਸਾਡੀ ਅਗਲੀ ਖੂਬਸੂਰਤ ਗਜ਼ਲ ਜਗਜੀਤ ਸਿੰਘ ਹੋਣਾ ਦੀ ਆਵਾਜ਼। ਅਤੇ ਹਾਂ, ਸਾਡੇ ਇਸ ਪ੍ਰੋਗਰਾਮ ਦੀ ਆਖਰੀ ਖੂਬਸੂਰਤ ਗਜ਼ਲ।

ਸੀ ਗਜ਼ਲ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ ਹੈ। ਫਿਰ ਮਿਲਾਂਗੇ ਨਵੀਆਂ ਗਜ਼ਲਾਂ ਦੇ ਨਾਲ, ਨਵੇਂ ਸੁਰਾਂ ਦੇ ਨਾਲ। ਮੀਡੀਅਮ ਵੇਵ 343.6 MHz ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜੇ ਜਿਵੇਂ ਵੇਲਾ ਹੋ ਗਿਆ ਮੁੱਖ ਸਮਾਚਾਰਾਂ ਦਾ।

0: ਅਕਟੋਬਰ ਤੱਕ ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਹੈਲੋ ਫਰਮਾਇਸ਼ ਸੁਣਨ ਵਾਲਿਆਂ ਨੂੰ ਰੁਪਿੰਦਰ ਦੀ ਪਿਆਰ ਭਰੀ ਨਮਸਕਾਰ। ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅਭਿਨੰਦਨ, ਅਭਿਵਾਦਨ ਸਭ ਤੇ। ਹਾਂ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਕੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਹਿੰਦੀ ਫਿਲਮੀ ਗੀਤ ਜਾਂ ਹਿੰਦੀ ਗੀਤ। 0181-2342-173 ਨੰਬਰ ਕਰ ਰਿਹਾ ਜੀ ਤੁਹਾਡਾ ਇੰਤਜ਼ਾਰ, ਅਤੇ ਜਦੋਂ ਤੱਕ ਤੁਸੀਂ ਸਾਡੇ ਤੱਕ ਪਹੁੰਚ ਕਰਦੇ ਹੋ ਆਪਣੀ ਆਵਾਜ਼ ਦੇ ਜ਼ਰੀਏ, ਆਪਣੀ ਫੋਨ ਕਾਲ ਦੇ ਜ਼ਰੀਏ, ਤਦ ਤੱਕ ਦੇ ਲਈ ਇਹ ਖੂਬਸੂਰਤ ਗੀਤ ਅਸੀਂ ਤੁਹਾਡੇ ਲਈ ਚੁਣ ਲਿਆ ਲਤਾ ਮੰਗੇਸ਼ਕਰ ਹੋਣਾਂ ਦੀ ਆਵਾਜ਼ ਦੇ ਵਿੱਚ। ਬਈ ਵਰਲਡ ਹਾਰਟ ਦੀ ਹੈ ਅਤੇ ਇਹ ਗੀਤ ਸੁਣਨਾ ਤਾਂ ਬਣਦਾ ਹੀ ਹੈ।

ਪਰ ਤੁਸੀਂ ਇਸ ਵੇਲੇ ਬਿਲਕੁਲ ਐਤਬਾਰ ਕਰ ਸਕਦੇ ਹੋ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਤੁਹਾਡੀਆਂ ਹੀ ਫਰਮਾਇਸ਼ਾਂ ਦਾ ਤੇ ਐਤਬਾਰ ਕਰ ਸਕਦੇ ਹੋ ਕਿ ਇਸ ਦੇ ਵਿੱਚ ਤੁਹਾਨੂੰ ਹੀ ਸ਼ਾਮਿਲ ਕੀਤਾ ਜਾਏਗਾ। 0181 43 173 ਨੰਬਰ ਮਿਲਾ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਓ, ਜਾਣਦੇ ਹਾਂ ਕਿ ਕੌਣ ਪਹੁੰਚ ਗਏ ਨੇ। ਹੈਲੋ ਹੈਲੋ, ਲੋ ਜੀ ਆਏ ਵੀ ਤੇ ਚਲੇ ਵੀ ਗਏ, ਲੱਗਦਾ ਹੈ ਕਿ ਰੁਕਣ ਦਾ ਸਮਾਂ ਹੀ ਨਹੀਂ ਸੀ। ਖੈਰ, ਸਾਡੇ ਕੋਲ ਸਮਾਂ ਹੈ ਤੁਹਾਨੂੰ ਸੁਣਵਾਉਣ ਦਾ ਖੂਬਸੂਰਤ ਗੀਤ ਤੇ ਫਿਰ ਲਤਾ ਮੰਗੇਸ਼ਕਰ ਹੋਣਾ ਦੀ ਆਵਾਜ਼ ਦਾ ਇੱਕ ਹੋਰ ਖੂਬਸੂਰਤ ਨਗਮਾ।

0: ਬਾਰਡਰ ਫਿਲਮ ਦਾ ਇਹ ਗੀਤ ਹੁਣੇ ਤੁਸੀਂ ਸੁਣਿਆ ਤੇ ਆਓ ਜਾਣਦੇ ਹਾਂ ਸਾਡੇ ਨਾਲ ਅਗਲੇ ਸਰੋਤੇ ਕਿਹੜੇ ਜੁੜੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਜੀ ਸ਼ਾਮ ਲਾਲ ਬੋਲਦਾ, ਮੰਡੀ ਕੇਸੀ ਸਿੰਘਪੁਰ, ਜ਼ਿਲ੍ਹਾ ਸ੍ਰੀ ਗੰਗਾ ਰਾਜਸਥਾਨ ਤੋਂ ਜੀ।
0: ਜੀ ਸ਼ਾਮ ਲਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਮੈਡਮ ਜੀ।
0: ਜੀ ਸ਼ਾਮ ਜੀ, ਫਿਰ ਗੀਤ ਕਿਹੜਾ ਸੁਣੋਗੇ?
1: ਮੈਡਮ ਜੀ ਫਿਲਮ ਰਾਜਾ ਔਰ ਰੰਗ ਦੱਗੇ ਸੁਣਨਾ ਜੀ, ਫਿਰ ਕੀ ਵਾਲ ਨਿਕਲ।
0: ਸਾਡੇ ਦੂਸਰੇ ਅਜਿਹੇ ਕਾਲਰ ਬਣੇ ਹੋ ਜਿਨ੍ਹਾਂ ਨਾਲ ਸਾਡੀ ਗੱਲ ਹੋ ਰਹੀ ਹੈ, ਕਿਉਂਕਿ ਸਾਡੇ ਕੁਝ ਦੋਸਤਾਂ ਦੀ ਆਵਾਜ਼ ਜਿਹੜੀ ਸੀ ਉਹ ਪਹੁੰਚ ਨਹੀਂ ਕਰ ਪਾਈ, ਪਰ ਤੁਹਾਡੀ ਕਰ ਗਈ ਹੈ ਨਾ।
1: ਹਾਂਜੀ ਹਾਂਜੀ ਮੈਡਮ ਜੀ।
0: ਤੇ ਲਓ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਕਰ ਰਿਹਾ, ਤੁਸੀਂ ਪ੍ਰੋਗਰਾਮ ਦੇ ਵਿੱਚ ਫੋਨ ਕੀਤਾ ਹੈ, ਉਸ ਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਹਾਂ।
1: ਬਹੁਤ ਬਹੁਤ ਧੰਨਵਾਦ ਮੈਡਮ।

0: ਕਿ ਇਸ ਪ੍ਰੋਗਰਾਮ ਦਾ ਨਾਮ ਹੈਲੋ ਫਰਮਾਇਸ਼ ਰੱਖਿਆ ਹੋਇਆ ਕਿਉਂਕਿ ਹੈਲੋ ਕਰਕੇ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ ਅਤੇ ਆਪਣੀਆਂ ਫਰਮਾਇਸ਼ਾਂ ਦੱਸਦੇ ਹੋ ਅਤੇ ਭੁਗਵਾਉਂਦੇ ਹੋ। ਹੈਲੋ
1: ਹੈਲੋ ਰਵਿੰਦਰ ਬਹਿਣ ਜੀ ਨਮਸਤੇ।
0: ਨਮਸਕਾਰ ਜੀ।
1: ਹਾਂਜੀ ਮੈਂ ਚੰਦਰਬਾਨ ਡੱਲ ਬੋਲਦਾ ਜੀ, ਕੱਲ ਅੰਬਰਕੋਟ ਨੇੜੇ ਅਬੋਹਰ ਮੰਡੀ ਜ਼ਿਲ੍ਹਾ ਫਾਜ਼ਿਲਕਾ।
0: ਜੀ ਬਿਲਕੁਲ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਸਵਾਗਤ ਕਰਦੇ ਹਾਂ ਬਹਿਣ ਜੀ, ਸਾਨੂੰ ਅਸੀਂ ਬੜੇ ਇਕੱਠੇ ਹੋ ਕੇ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ, ਤੁਸੀਂ ਪ੍ਰੋਗਰਾਮ ਬਹੁਤ ਹੀ ਵਧੀਆ ਕਰ ਰਹੇ ਹੋ।
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ।
1: ਭਗਵਾਨ ਸਿੰਘ, ਨਾਰਾਇਣ ਬਾਬਾ, ਪੂਰਨ ਸਿੰਘ, ਚੰਦਰਬਾਲ ਸਾਰੇ ਇਕੱਠੇ ਪ੍ਰੋਗਰਾਮ ਅਸੀਂ ਸੁਣਨਾ ਜੀ ਤੁਹਾਡਾ।
0: ਬਿਲਕੁਲ ਜੀ ਬਿਲਕੁਲ, ਸਾਰੇ ਸਰੋਤੇ ਸਾਰੇ ਪ੍ਰੋਗਰਾਮ ਸੁਣ ਰਹੇ ਨੇ, ਚੰਗਾ ਲੱਗ ਰਿਹਾ। ਤੇ ਦੱਸੋ ਜੀ, ਹੋਰ ਇੱਕ ਚੰਗੀ ਫਰਮਾਇਸ਼ ਵਿੱਚ ਕਿਹੜੀ ਐਡ ਕਰੀਏ? ਜੀ ਬਿਲਕੁਲ, ਜਲਦੀ ਦੇ ਨਾਲ ਆ ਜਾਣਗੇ।
1: ਅੱਛਾ ਜੀ ਅੱਛਾ ਜੀ। ਦਿਲ ਹੈ ਇੱਕ ਮਾਨਤਾ ਨੀ ਆਵਾਜ਼ ਹੈ, ਮੈਨੂੰ ਇਸ਼ਕ ਦਾ ਲੜਿਆ ਰੋਗ, ਮੇਰੇ ਬੱਚੇ ਨੂੰ ਵੀ ਨਹੀਂ ਆਉਂਦੀ।
0: ਬਿਲਕੁਲ ਜੀ ਬਿਲਕੁਲ, ਸੁਣ ਰਹੇ ਹੋਣਗੇ ਤੇ ਉਹ ਵੀ ਆਪਣੇ ਸਰੋਤਿਆਂ ਨੂੰ ਮਿਸ ਕਰ ਰਹੇ ਹੋਣਗੇ ਤੇ ਕਹਿ ਰਹੇ ਹੋਣਗੇ ਕਿ ਹੱਸਦੇ ਵਸਦੇ ਰਹੋ, ਖੁਸ਼ ਰਹੋ ਤੇ ਇਵੇਂ ਹੀ ਰੇਡੀਓ ਦੇ ਨਾਲ ਜੁੜੇ ਰਹੋ।
1: ਹਨਾ ਠੀਕ ਹੈ।
0: ਤੇ ਬਿਲਕੁਲ, ਜਿਨ੍ਹਾਂ ਜਿਨ੍ਹਾਂ ਨੂੰ ਮਿਸ ਕਰ ਰਹੇ ਹੋ, ਜਲਦੀ ਦੇ ਨਾਲ ਆਵਾਜ਼ਾਂ ਸੁਣਨ ਨੂੰ ਮਿਲਣ। ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਗਰਾਮ ਅਜਿਹੇ ਵੀ ਨੇ ਸਾਡੇ ਕੋਲ ਜਿਹੜੇ ਆਵਾਜ਼ਾਂ ਫਿਰ ਤੋਂ ਦੀ ਲੈ ਆਉਂਦੇ ਨੇ। ਹਨਾ ਤੇ ਬਿਲਕੁਲ ਸੁਣਾਵਾਂਗੇ, ਫਿਲਹਾਲ ਤੁਹਾਡੀ ਪਸੰਦ ਆਈ ਗੀਤ ਸੁਣ ਲੈਂਦੇ ਹਾਂ।
1: ਠੀਕ ਹੈ ਭੈਣ ਜੀ।

ਤੁਹਾਡੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਪ੍ਰੋਗਰਾਮ ਚ ਤੁਸੀਂ ਵਟਸਐਪ ਮੈਸੇਜਸ ਰਾਹੀਂ ਇਸ ਪ੍ਰੋਗਰਾਮ ਚ ਪਹੁੰਚਦੇ ਹੋ ਤੇ ਇਹ ਵਟਸਐਪ ਮੈਸੇਜਸ ਤੁਸੀਂ ਕਰਦੇ ਹੋ ਸਵੇਰ 10 ਤੋਂ 10:30 ਵਜੇ ਤੱਕ। ਤੇ ਹੁਣ ਇਸ ਪ੍ਰੋਗਰਾਮ ਚ ਤੁਹਾਡੇ ਭੇਜੇ ਹੋਏ ਮੈਸੇਜਸ ਪੜ੍ਹਦੇ ਤੇ ਇਸ ਸਿਲਸਿਲੇ ਨੂੰ ਸ਼ੁਰੂ ਕਰਦਿਆਂ ਇਸ ਖੂਬਸੂਰਤ ਗੀਤ ਦੇ ਨਾਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ।

ਸੁਣ ਰਹੇ ਪ੍ਰੋਗਰਾਮ ਤਮਕ ਜਲੰਧਰ ਪਿੰਡੀ ਜੀ। ਬਿਲਕੁਲ ਤਮਕਾਂ ਪਾ ਰਹੇ ਹੋ ਜੀ ਤੁਸੀਂ ਮੈਸੇਜ ਰਾਹੀਂ, ਢੇਰ ਸਾਰੇ ਮੈਸੇਜ ਪਹੁੰਚ ਚੁੱਕੇ ਨੇ। ਲੈ ਲਓ ਜੀ, ਸਭ ਤੋਂ ਪਹਿਲਾਂ ਮੱਲਾ ਮਾਰੀ ਨੇ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਲਿਖ ਰਹੇ ਨੇ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਕ ਵਿਰਕ ਤੇ ਮਿੱਕਾ ਵਿਰਕ। ਬੇਅੰਤ ਸਿੰਘ ਲਿਖ ਰਹੇ ਨੇ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਮਨਦੀਪ ਸਿੰਘ ਦੀਪਾ ਇਹ ਵੀ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਸੰਨੀ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ ਤੇ ਨਾਲ ਇਹਨਾਂ ਦੇ ਕਮਲ ਸਾਨੀ ਲਿਖ ਰਹੇ ਨੇ ਪਿੰਗਾਵਾਲਾ ਚੌਂਕ ਗੁਰਾਇਆਂ ਤੋਂ। ਲਿਖ ਰਹੇ ਨੇ ਜਨਕਪੁਰੀ ਸਾਰਨਪੁਰ ਤੋਂ ਜੋਨ ਡਿਕਰਿਸਟਾ, ਰੋਜ਼ੀ, ਪਰਲ ਤੇ ਵੀਲਸ। ਪਿੰਡ ਸ਼ਾਹਪੁਰ, ਮਹਿਤਪੁਰ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਸਾਹੁਲ ਜੋਤ ਸਿੰਘ, ਲਵਪ੍ਰੀਤ, ਅਹੰਤ ਕੌਰ, ਪਰਵਿੰਦਰ, ਹਰਪ੍ਰੀਤ, ਗਗਨਦੀਪ ਸਿੰਘ ਤੇ ਕੋਈ ਵੀ ਗੀਤ ਜੋ ਹੈ ਸੁਣਨਾ ਚਾਹੁੰਦੇ ਨੇ। ਪਿੰਡ ਵੜਿੰਗਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਲਿਖ ਰਹੇ ਨੇ ਭੋਲਾ ਸਿੰਘ ਸਿੱਧੂ, ਭੂਰਾ ਸਿੰਘ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗਹਿਰੀ ਤੋਂ ਲਿਖ ਰਹੇ ਨੇ ਗੁਰਮੀਤ ਸਿੰਘ, ਪਿੰਡ ਬਜੀਤਪੁਰ ਤੋਂ ਲਿਖ ਰਹੇ ਨੇ ਭੋਮਾ ਤੇ ਬਲਜੀਤ ਸਿੰਘ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਲਿਖ ਰਹੇ ਨੇ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਗੁਰਵੰਸ਼ ਸਿੰਘ ਜੋੜਾ ਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਲਿਖ ਰਹੇ ਨੇ ਉਮਾਲੀ ਮਹਾਰਾਸ਼ਟਰ ਤੋਂ ਅਨੂਪ ਕੁਮਾਰ, ਉਧਵ ਪਾਟਿਲ ਤੇ ਸਾਰਾ ਪਰਿਵਾਰ। ਪਿੰਡ ਅਲੂਣਾ ਮਿਆਣਾ ਤੋਂ ਲਿਖ ਰਹੇ ਨੇ, ਯਾਨੀ ਕਿ ਜ਼ਿਲ੍ਹਾ ਲੁਧਿਆਣਾ ਤੋਂ ਲਿਖ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰ ਜੰਗ ਸਿੰਘ ਚੀਮਾ, ਮਹਿਤਬੀਰ ਸਿੰਘ ਤੇ ਕੋਈ ਵੀ ਗੀਤ ਇਹ ਵੀ ਸੁਣਨਾ ਚਾਹੁੰਦੇ ਨੇ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਲਿਖ ਰਹੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਕੋਈ ਵੀ ਗੀਤ ਜੋ ਹੈ ਸੁਣਨਾ ਚਾਹੁੰਦੇ ਨੇ ਇਹ ਵੀ। ਹੀਰਾ ਬਾਗ ਜਗਰਾਉਂ ਤੋਂ ਲਿਖ ਰਹੇ ਨੇ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪਰੂਸ਼ੀ ਮਹਿਤਾ ਤੇ ਨਾਲ ਇਹਨਾਂ ਦੇ ਦੀਪਾਂਸ਼ੂ ਮਹਿਤਾ, ਇਹ ਵੀ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼ ਮਾਨਵ, ਅਨੁਰੀਤ ਤੇ ਪ੍ਰਿੰਸ ਕੰਬੋਜ। ਮੱਖੂ ਤੋਂ ਲਿਖ ਰਹੇ ਨੇ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ ਤੇ ਸਾਰੇ ਸਾਥੀ। ਬਲਵਿੰਦਰ ਸਰਾਂ, ਗੁਣਤਾਸ, ਰਸਨ ਦੀਪ, ਮਨਿੰਦਰ ਸਰਾਂ ਤੇ ਲਿਖ ਰਹੇ ਨੇ ਇਹ ਪਿੰਡ ਮੋਰਜਟ ਸਿੱਖਾਂ ਹਨੂਮਾਨਗੜ੍ਹ ਤੋਂ ਲਿਖ ਰਹੇ ਨੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ ਤੇ ਸਵੀਟੀ ਛਾਬੜਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਲਿਖ ਰਹੇ ਨੇ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਲਿਖ ਰਹੇ ਨੇ ਇਹਨਾਂ ਦਾ ਨਾਂ ਹੈ ਜੀ ਰੰਪੀ ਹੈਬੋਵਾਲ ਤੋਂ, ਅਮਨ ਤੇ ਸਾਰਾ ਪਰਿਵਾਰ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ।

ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਤ ਤਨੇਜਾ, ਮੋਹਿਤ ਮੱਕੜ ਤੇ ਨਾਲ ਇਹਨਾਂ ਦੇ ਮੁਖੀ ਰਾਮ ਤੇ ਪੂਜਾ। ਲਿਖ ਰਹੇ ਨੇ ਦਤਰਿੰਗੀ ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪਿੰਦਰ ਮਣੀ ਵਰਮਾ ਤੇ ਨਾਲ ਇਹਨਾਂ ਦੇ ਨੁਖੇਲ ਲਾਲ ਵਰਮਾ। ਤੇ ਸੁਣਦਿਆਂ ਬੱਬੂ ਮਾਨ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ।

ਸਿਮਰ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਆਪਣੀ ਦੋਸਤ ਕ੍ਰਿਤਿਕਾ ਕੌਸ਼ਲ ਦੇ ਨਾਲ। ਤੇ ਲਓ ਜੀ, ਮੈਸੇਜਸ ਢੇਰ ਸਾਰੇ ਪਹੁੰਚ ਰਹੇ ਨੇ। ਲਿਖਣ ਵਾਲੇ ਨੇ ਦਾਦਰੀ ਗੇਟ ਭਵਾਨੀ ਤੋਂ, ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਤੇ ਕੁਨਾਲ ਮਹਿਰਾ ਸੁਣਨਾ ਚਾਹੁੰਦੇ ਨੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ। ਲਿਖ ਰਹੇ ਨੇ ਪਿੰਡ ਕੁਮਾਰ ਹੈਡਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀ।

ਸੁਣੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ ਅਤੇ ਲਓ ਜੀ ਮੈਸੇਜਸ ਦਾ ਸਿਲਸਿਲਾ ਜੋ ਹੈ ਲਗਾਤਾਰ ਚੱਲ ਰਿਹਾ ਲਿਖ ਰਹੇ ਨੇ ਸਾਨੂੰ ਮੈਸੇਜ ਪਿੰਡ ਕਾਕਰੀ ਤੋਂ ਅਤੇ ਲਿਖ ਰਹੇ ਨੇ ਲਕਸ਼ੇ ਅੰਜਲ ਨੇਹਾ ਅੰਜਲੀ ਸ਼ੁਭਮ ਅਤੇ ਨਾਲ ਇਹਨਾਂ ਦੇ ਲਵਲੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਲਿਖ ਰਹੇ ਨੇ ਸੰਜੀਵ ਆਰਜ਼ੂ ਅਤੇ ਪੂਰਾ ਪਰਿਵਾਰ ਟਾਲੀਵਾਲਾ ਬੋਦਲਾ ਜ਼ਿਲ੍ਹਾ ਫਜ਼ਿਲਕਾ ਤੋਂ ਅਮੀਰ ਚੰਦ ਨਵਦੀਪ ਚਤਰਤ ਅਰਨਵ ਲਾਜਵੰਤੀ ਅਨੀਤਾ ਅਤੇ ਸਾਰੇ ਸਾਥੀ ਸੁਣਨਾ ਚਾਹੁੰਦੇ ਨੇ

ਕੋਟਲੇ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।

ਸੁਣਿਓ ਪ੍ਰੋਗਰਾਮ ਤਮੰਗ ਜਲੰਧਰ ਪੈਂਦੀ ਅਤੇ ਤੁਹਾਡੇ ਮੈਸੇਜਸ ਲਗਾਤਾਰ ਜੋ ਹੈ ਪਹੁੰਚੇ ਨੇ ਸਾਡੇ ਕੋਲ 10 ਵਜੇ ਤੋਂ ਲੈ ਕੇ 10:30 ਤੱਕ ਅਤੇ ਹੁਣ ਵੀ ਕਈ ਦੋਸਤ ਮੈਸੇਜ ਕਰ ਰਹੇ ਨੇ ਪਰ ਉਹਨਾਂ ਨੂੰ ਦੱਸ ਦਈਏ ਕਿ ਸਵੇਰੇ 10 ਵਜੇ ਤੋਂ ਲੈ ਕੇ 10:30 ਤੱਕ ਤੁਸੀਂ ਮੈਸੇਜਸ ਜੋ ਹੈ ਇਸ ਪ੍ਰੋਗਰਾਮ 'ਚ ਕਰ ਸਕਦੇ ਹੋ। ਤੇਰਾ ਜੀ ਪੜ੍ਹਿਆ ਜੀ ਸ਼ਾਹਜੀ ਨਗਰ ਦੇਗਲੂਰ ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ ਸੁਨਿਆ ਸੁਕੰਨਿਆ ਅਤੇ ਸਵਿਤਾ ਵਿਨੀ ਮੋਹਨ ਖਾਲ ਮੀਨਾਕਸ਼ੀ ਪਲੋਮਾ ਡਾਕਟਰ ਈਸ਼ਾਨੀ ਲਿਖ ਰਹੇ ਨੇ ਯਮੁਨਾਨਗਰ ਹਰਿਆਣਾ ਤੋਂ ਲਿਖ ਰਹੇ ਨੇ ਮਨਜੀਤ ਤਨੇਜਾ ਪਰਵੀਨ ਅਤੇ ਪਾਇਲ ਗਿੱਦਰਵਾਹ ਤੋਂ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਅਨਿਲ ਸ਼ਰਮਾ ਜੈਵੀਰ ਸਿੰਘ ਕਾਲਕਾ ਤੋਂ ਸ਼ੁਭਚੰਦਰ ਬਜਾਜ ਸਾਹਿਲ ਬਜਾਜ ਅਤੇ ਬਿੱਟਾ ਬਜਾਜ ਛੱਤੀਸਗੜ੍ਹ ਦਤਰਿੰਗੀ ਤੋਂ ਭਾਗਵਤ ਵਰਮਾ ਸ਼ਾਂਤੀ ਦੇਵੀ ਲੀਲਾਵਤੀ ਵਿਨੀਤ ਅਤੇ ਨਾਲ ਇਹਨਾਂ ਦੇ ਰੁਦਰ ਵਰਮਾ ਪਿੰਡ ਬਵਾਨੀ ਤਹਿਸੀਲ ਪਾਇਲ ਤੋਂ ਯਾਨੀ ਕਿ ਜ਼ਿਲ੍ਹਾ ਲੁਧਿਆਣਾ ਤੋਂ ਰਣਜੋਤ ਸਿੰਘ ਹਰਜੋਤ ਅਤੇ ਸਾਰਾ ਪਰਿਵਾਰ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਪਿੰਡ ਦੇ ਡਾਕਣਾ ਲੋਗੜ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਦਲਜੀਤ ਗੁਰਨੂਰ ਡਾਕਟਰ ਰਾਮ ਕੁਮਾਰ ਬਲਦੇਵ ਸਿੰਘ ਅਤੇ ਸਾਰਾ ਪਰਿਵਾਰ ਜਾਰਲਾ ਟਾਊਨ ਐਸ ਬੀ ਐਸ ਨਗਰ ਤੋਂ ਵਿਨੋਦ ਸੰਧੂ ਕਮਲ ਰਿਤੇਸ਼ ਆਕਾਂਸ਼ਾ ਅਤੇ ਭਰਤ ਭੂਸ਼ਣ ਪਿੰਡ ਚਤਰਾ ਤਹਿਸੀਲ ਜ਼ੀਰਾ ਤੋਂ ਲਿਖ ਰਹੇ ਨੇ ਯਾਨੀ ਕਿ ਜ਼ਿਲ੍ਹਾ ਫਿਰੋਜ਼ਪੁਰ ਤੋਂ ਜਗਜੀਤ ਸਿੰਘ ਪ੍ਰੇਮ ਭੂਸ਼ਣ ਗੁਪਤਾ ਗੁਰਬਖਸ਼ ਸਿੰਘ ਤਲਵੰਡੀ ਤੋਂ ਟਹਿਲ ਸਿੰਘ ਅਤੇ ਸਾਰਾ ਪਰਿਵਾਰ ਕ੍ਰਿਸ਼ਨ ਲਾਲ ਮਿਸਰੀ ਦੇਵੀ ਮਨੋਜ ਕੁਮਾਰ ਪੁਸ਼ਪਾ ਰਾਣੀ ਸ਼ੈਲੇਂਦਰ ਕੁਮਾਰ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਲਿਖ ਰਹੇ ਨੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਪਿੰਡ ਹੀਰਾਵਾਲੀ ਜ਼ਿਲ੍ਹਾ ਫਜ਼ਿਲਕਾ ਤੋਂ ਸੁਭਾਸ ਗੁਦਾਰਾ ਬਿਮਲਾ ਇੰਦੂ ਪਾਰਵਤੀ ਸਵਰਨ ਅਤੇ ਸਾਰਾ ਪਰਿਵਾਰ ਲਿਖ ਰਹੇ ਨੇ ਪਾਕਿਜ਼ਾ ਵੈਸ਼ਨਵ ਕਲੋਨੀ ਸਨਾਵਤ ਤੋਂ ਮੁਹੰਮਦ ਸਾਦਿਕ ਮੁਸ਼ਤਾਕ ਅਹਿਮਦ ਮੁਹੰਮਦ ਸ਼ਾਕਿਰ ਮੁਹੰਮਦ ਅਲਕਮਾ ਖੱਤਰੀ ਮੁਹੰਮਦ ਅਲਤਮਸ਼ ਖੱਤਰੀ ਰਮੇਸ਼ ਗੌੜ ਹਾਜ਼ੀ ਇਸਫਾਕ ਲੋਲਾਮਾਨੀ ਮੁਹੰਮਦ ਉਮਰ ਕਾਸਮੀ ਅਤੇ ਹਾਜੀ ਅਯੂਬ ਸ਼ੇਰੀ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਲਿਖ ਰਹੇ ਨੇ ਸਾਨੂੰ ਸੁੰਦਰ ਨਗਰ ਔਰੰਗਾਬਾਦ ਰੋਡ ਜਲਾਣਾ ਸ਼ਹਿਰ ਤੋਂ ਸ਼੍ਰੀ ਸੁਧਾਕਰ ਰਾਜੇ ਡਾਕਟਰ ਪ੍ਰਸ਼ਾਂਤ ਰਾਜੇ ਜਗੂਤਾਈ ਰਾਜੇ ਕੁਮਾਰ ਸੰਚਿਤ ਪ੍ਰਥਮੇਸ਼ ਸਵਰਦ ਹਰਸ਼ਿਤਾ ਸਾਨਵੀ ਅਤੇ ਪ੍ਰਣਾਲੀ ਸੁਣਨਾ ਚਾਹੁੰਦੇ ਨੇ ਕੋਈ ਵੀ ਗੀਤ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ ਵੀਨਾ ਆਸ਼ੀਸ਼ ਚੇਤਨੇ ਮੇਘਾ ਅਤੇ ਸਾਰਾ ਪਰਿਵਾਰ ਲਿਖ ਰਹੇ ਨੇ ਸਾਨੂੰ ਸਤਨਾਮ ਸਿੰਘ ਪਿੰਡ ਇਹਨਾਂ ਦਾ ਪੱਖੀ ਖੁਰਦ ਜ਼ਿਲ੍ਹਾ ਫਰੀਦਕੋਟ ਤੋਂ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਪਿੰਡ ਤੇ ਟਾਕਾਣਾ ਖੂਹੀਆਂ ਸਰੋਵਰ ਤੋਂ ਫਾਜ਼ਿਲਕਾ ਹੈ ਜੀ ਇਹਨਾਂ ਦਾ ਜ਼ਿਲ੍ਹਾ ਰਮੇਸ਼ ਬਿੱਲਾ ਚਾਵਲਾ ਰਾਜਲ ਹੇਜਲ ਵਿਹਾਨ ਚਾਹਲਾ ਆਸਥਾ ਜੈਸ਼੍ਰੀ ਸੰਤੋਸ਼ ਹੇਮੰਤ ਦੀਪਕ ਰਮੇਸ਼ ਰਿਜੂ ਬੱਬੂ ਵੀਹੂ ਅਤੇ ਸਾਰਾ ਚਾਹਲਾ ਪਰਿਵਾਰ ਲਿਖ ਰਹੇ ਨੇ ਦਾਦਾ ਬਾਬੂ ਰੋਡ ਗਿਰੜੀ ਝਾਰਖੰਡ ਤੋਂ ਮੁਹੰਮਦ ਯਾਸੀਨ ਸਾਇਮਾ ਹਸਨ ਬਾਬੂ ਮਿਫਰਾ ਚਨਾਜ਼ ਬੇਬੀ ਚਾਹਤ ਪਿੰਡ ਚੰਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਬਾਂਗੜ ਗੁਰਮੇਜੋ ਗੌਰਵ ਪਰਵੀ

ਇਨ ਯੁਗਮ ਵਿਰੇਨ ਤੇ ਮਨਰਾਜ ਤਪਾ ਮੰਡੀ ਤੋਂ ਸ਼ਮਸ਼ੇਰ ਸਿੰਘ ਹਾਂਸ ਸਤਪਾਲ ਮਾਨ ਦੋਤਾ ਚਰਨਵੀਰ ਲਿਖ ਰਹੇ ਨੇ ਸਾਨੂੰ ਹਿਸਾਰ ਤੋਂ ਰਾਜਕੁਮਾਰ ਪ੍ਰਮੋਦ ਕੁਮਾਰ ਤੇ ਪੁਸ਼ਪੇਂਦਰ ਕੁਮਾਰ ਕੋਈ ਵੀ ਗੀਤ ਇਹਨਾਂ ਨੇ ਲਿਖ ਦਿੱਤਾ ਹੈ ਜੀ ਤੇ ਲਓ ਜੀ ਇਹਨਾਂ ਨੇ ਤੇ ਲਿਖਿਆ ਨਹੀਂ ਲਿਖਿਆ ਸੀ ਪਰ ਡਿਲੀਟ ਕਰ ਦਿੱਤਾ ਆਸ਼ਦੀਪ ਤੇ ਸੁਰਜੀਤ ਸਿੰਘ ਅਮਰਕੋਟ ਤੋਂ ਲਿਖ ਰਹੇ ਨੇ ਸਾਨੂੰ ਮੈਸੇਜ ਲਿਖ ਰਹੇ ਨੇ ਸਾਨੂੰ ਪਟਿਆਲੀ ਰੋਡ ਗੰਜ ਡੁੰਡਵਾਲਾ ਉੱਤਰ ਪ੍ਰਦੇਸ਼ ਤੋਂ ਖਲੀਲ ਕੁਰੇਸ਼ੀ ਨੁਸਰਤ ਬੇਗਮ ਏਜਾਦ ਕੁਰੇਸ਼ੀ ਬੇਬੀ ਅਰੀਬਾ ਤੇ ਸਾਰਾ ਪਰਿਵਾਰ ਪਿੰਡ ਬਣਵਾਲਾ ਹਨਵੰਤਾ ਫਜ਼ਲਕਾ ਤੋਂ ਵਿਨੋਦ ਮਾਇਲ ਸੀਮਾ ਲਕਸੀਤਾ ਯਸਿਕਾ ਮਾਂ ਵਿਧਾਈ ਦੇਵੀ ਸਾਰਾ ਯਾਮਲ ਪਰਿਵਾਰ ਸੁਣਨਾ ਚਾਹੁੰਦੇ ਨੇ ਕੋਈ ਵੀ ਗੀਤ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਸਰੀਤਾ ਪ੍ਰਣੀਤਾ ਸਿਧਾਂਤ ਲਾਡਲਾ ਟੁਕ ਟੁਕ ਤੇ ਪ੍ਰਿੰਸ ਜਲਾਲਾਬਾਦ ਵੈਸਟ ਤੋਂ ਲਿਖ ਰਹੇ ਨੇ ਸੁਰੇਸ਼ ਗਗਨ ਪੂਨਮ ਵਿਸ਼ਾਲ ਦਿਸ਼ਾਨੀ ਤੇ ਨਿਮਿਤ ਵਿਜੀ ਗੋਇਲ ਬਜੀਤਪੁਰ ਕੈਤਨ ਵਾਲੀ ਫਜ਼ਿਲਕਾ ਤੋਂ ਤੇ ਨਾਲ ਇਹਨਾਂ ਦੇ ਪ੍ਰੀਤਮ ਲਿਖ ਰਹੇ ਨੇ ਸਾਨੂੰ ਮੈਸੇਜ ਅਨਮੋਲ ਜੋਗਰ ਜ਼ਿਲ੍ਹਾ ਗੁਰਦਾਸਪੁਰ ਤੋਂ ਲਿਖ ਰਹੇ ਨੇ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐਸ ਨਹਿਵਾਕਰ ਨਿਰਮਲਾ ਤੇ ਵਿਸ਼ਾਲ ਮਲਕਾਪੁਰ ਮਹਾਰਾਸ਼ਟਰ ਤੋਂ ਨਰਾਇਣ ਸੁਪਾਨ ਆਸ਼ੀਸ਼ ਤੇ ਸਾਰਾ ਪਰਿਵਾਰ ਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਲਿਖ ਰਹੇ ਨੇ ਨਾਗਚੂਨ ਰੋਡ ਸੰਜ ਕਲੋਨੀ ਖੰਡਵਾ ਤੋਂ ਅਬਦੁਲ ਗਫਾਰ ਅਬਦੁਲ ਹੱਕ ਡਾਵਰ ਜ਼ਿਆਉਲ ਹੱਕ ਡਾਵਰ ਮੁਹੰਮਦ ਉਮਰ ਡਾਵਰ ਤੇ ਬਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ ਤੇ ਇਹਨਾਂ ਦੀ ਸਾਰਿਆਂ ਦੀ ਫਰਮਾਇਸ਼ ਤੇ ਕੋਈ ਵੀ ਗੀਤ ਇਹਨਾਂ ਨੇ ਸਾਰਿਆਂ ਨੇ ਕਿਹਾ ਸੀ ਤੇ ਸੁਣਾ ਰਹੇ ਐਮੀ ਵਿਰਕ ਦੀ ਆਵਾਜ਼ ਵਿੱਚ ਗੀਤ ਹੈ ਤੁਸੀਂ ਸੁਣ ਰਹੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹਾਂ

ਤਵਾਂ ਜਲੰਧਰ ਪੈਂਦੀ ਚ ਅਖੀਲੇ ਜੋ ਮੈਸੇਜ ਹੈ ਉਹ ਪੜ੍ਹ ਲੈਂਦੇ ਹਾਂ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਲਿਖ ਰਹੇ ਨੇ ਸਾਨੂੰ ਮੈਸੇਜ। ਲਿਖ ਰਹੇ ਨੇ ਸਾਨੂੰ ਮਹਾਰਾਸ਼ਟਰ ਤੋਂ ਸੰਤੋਸ਼ ਤੇ ਵਿਨੋਦ। ਪਿੰਡ ਫੁੱਲੋ ਮਿੱਟੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ, ਲਛਮਣ, ਕੁਲਵਿੰਦਰ, ਮਨਪ੍ਰੀਤ ਤੇ ਪੋਤਰਾ ਗੁਣਤਾਜ ਤੇ ਇਹਨਾਂ ਸਾਰਿਆਂ ਦੀ ਪਸੰਦ ਤੇ ਸੁਣਾ ਰਹੇ ਹਾਂ। ਕੰਠ ਕਲੇਰ ਦੀ ਆਵਾਜ਼ ਵਿੱਚ ਗੀਤ ਹੈ।

0: ਸਟ੍ਰੈਸਫੁਲ ਹੋ ਗਈ ਹੈ ਕਿ ਉਸਦਾ ਅਸਰ ਸਿੱਧਾ ਦਿਲ ਤੇ ਪੈਂਦਾ ਹੈ। ਤੇ ਤੁਸੀਂ ਇਹ ਵੀ ਦੱਸਿਆ ਕਿ ਦਿਲ ਦਾ ਮਾਮਲਾ ਸਿਰਫ ਦਿਲ ਦਾ ਮਾਮਲਾ ਨਹੀਂ ਹੈ, ਜੇਕਰ ਤੁਹਾਨੂੰ ਕੋਈ ਹੋਰ ਸਰੀਰਕ ਸਮੱਸਿਆ ਨੇ ਤਾਂ ਉਹ ਵੀ ਹਾਰਟ ਨੂੰ ਇਫੈਕਟ ਕਰ ਸਕਦੀਆਂ ਨੇ। ਤੁਸੀਂ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਕੁਝ ਅਲਾਮਤਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ, ਜਿਸ ਨੂੰ ਅਸੀਂ ਅਕਸਰ ਇਗਨੋਰ ਕਰਦੇ ਹਾਂ, ਕਿਹੜੇ ਕਿਹੜੇ ਸਿਗਨਲਸ ਹੋ ਸਕਦੇ ਨੇ ਜਿੱਥੇ ਤੁਹਾਨੂੰ ਪਤਾ ਚੱਲ ਸਕੇ ਕਿ ਤੁਹਾਡਾ ਦਿਲ ਖਤਰੇ 'ਚ ਹੈ?
1: ਇੱਕ ਤਾਂ ਬੜੀ ਕਾਮਨ ਚੀਜ਼ ਹੈ ਵੀ ਸਾਨੂੰ ਗੈਸ ਬਣਨਾ। ਗੈਸ ਬਣਨਾ ਵੈਸੇ ਤਾਂ ਮੁੱਖ ਤੌਰ 'ਤੇ ਸਾਡੇ ਜਦੋਂ ਸਟਮਕ ਨੂੰ ਸਾਡੇ ਜਦੋਂ ਪੇਟ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਮੁੱਖ ਉਹਦਾ ਕਾਰਨ ਹੁੰਦਾ, ਪਰ ਹਰ ਇੱਕ ਗੈਸ ਜਿਹੜੀ ਹੈ ਉਹਨੂੰ ਪੇਟ ਦੀ ਬਿਮਾਰੀ ਸੋਚ ਕੇ ਨਹੀਂ ਅਸੀਂ ਛੱਡ ਦੇਣਾ। ਅਗਰ ਵਾਰ ਵਾਰ ਦਿੱਕਤ ਆ ਰਹੀ ਹੈ, ਗੈਸ ਬਣ ਰਹੀ ਹੈ
0: ਜੀ,
1: ਸਾਨੂੰ ਤੁਰਿਆਂ ਸਾਹ ਚੜ੍ਹਦਾ ਹੋਵੇ, ਪੈਰਾਂ 'ਤੇ ਸੋਜ ਹੁੰਦੀ ਹੋਵੇ, ਪੈਰਾਂ 'ਤੇ ਸੋਜ ਦੇ ਹੋਰ ਵੀ ਕਾਰਨ ਹੋ ਸਕਦੇ ਨੇ ਪਰ ਦਿਲ ਇੱਕ ਉਹਦਾ ਮੁੱਖ ਕਾਰਨ ਹੈ
0: ਜੀ।
1: ਜਿਹੜੀ ਛਾਤੀ 'ਚ ਦਰਦ ਹੈ, ਜਿਹੜੀ ਕਿ ਸੈਂਟਰ ਦੇ ਵਿੱਚ ਸਾਡੀ ਛਾਤੀ 'ਚ ਜਿਹੜੀ ਦਿਲ ਦੀ ਦਰਦ ਹੁੰਦੀ ਹੈ ਨਾ, ਹਾਰਟ ਅਟੈਕ ਦੀ, ਉਹ ਇੱਕ ਜਕੜਨ ਵਾਂਗ ਹੁੰਦੀ ਹੈ, ਜਿਵੇਂ ਘੁੱਟਣ ਹੁੰਦੀ ਹੋਵੇ ਛਾਤੀ 'ਚ, ਕਿਸੇ ਨੇ ਘੁੱਟ ਕੇ ਘੁੱਟ ਲਿਆ ਹੋਵੇ ਦਿਲ ਨੂੰ
0: ਜੀ,
1: ਇਸ ਤਰ੍ਹਾਂ ਦੀ ਦਰਦ ਹੁੰਦੀ ਜੋ ਕਿ ਸਾਡੇ ਬਾਂਹ ਦੇ ਵਿੱਚ ਜਾ ਸਕਦੀ ਹੈ, ਖੱਬੀ ਬਾਂਹ 'ਚ ਵੀ ਜਾ ਸਕਦੀ ਹੈ, ਸੱਜੀ ਵਿੱਚ ਵੀ ਜਾ ਸਕਦੀ ਹੈ, ਉਹ ਤੁਹਾਡੀ ਜਾੜ ਨੂੰ ਵੀ ਜਾ ਸਕਦੀ ਹੈ।

0: ਛਾਤੀ ਚ ਦਰਦ ਹੈ ਜਿਹੜੀ ਕਿ ਸੈਂਟਰ ਦੇ ਵਿੱਚ ਸਾਡੀ ਛਾਤੀ ਚ ਜਿਹੜੀ ਦਿਲ ਦੀ ਦਰਦ ਹੁੰਦੀ ਹੈ ਨਾ ਹਾਰਟ ਅਟੈਕ ਦੀ ਉਹ ਇੱਕ ਜਕੜਨ ਵਾਂਗ ਹੁੰਦੀ ਹੈ ਜਿਵੇਂ ਘੁੱਟਣ ਹੁੰਦੀ ਹੋਵੇ ਛਾਤੀ ਚ ਕਿਸੇ ਨੇ ਘੁੱਟ ਕੇ ਘੁੱਟ ਲਿਆ ਹੋਵੇ ਦਿਲ ਨੂੰ
1: ਜੀ
0: ਇਸ ਤਰ੍ਹਾਂ ਦੀ ਦਰਦ ਹੁੰਦੀ ਜੋ ਕਿ ਸਾਡੇ ਬਾਂਹ ਦੇ ਵਿੱਚ ਜਾ ਸਕਦੀ ਹੈ ਖੱਬੀ ਬਾਂਹ ਚ ਵੀ ਜਾ ਸਕਦੀ ਹੈ ਸੱਜੀ ਵਿੱਚ ਵੀ ਜਾ ਸਕਦੀ ਹੈ ਉਹ ਤੁਹਾਡੀ ਜਾੜ ਨੂੰ ਵੀ ਜਾ ਸਕਦੀ ਹੈ ਉਹ ਸਾਡੀ ਪਿੱਠ ਨੂੰ ਵੀ ਦਰਦ ਜਾ ਸਕਦੀ ਹੈ ਧੋਣ ਦੀ ਬੈਕ ਸਾਈਡ ਨੂੰ ਵੀ ਜਾ ਸਕਦੀ ਇਹ ਤਾਂ ਦਰਦ ਹੁੰਦੀ ਹੈ ਉਹ ਤੋਂ ਬਾਅਦ ਠੰਡਾ ਪਸੀਨਾ ਆਉਣਾ ਜਿਹੜੇ ਸ਼ੂਗਰ ਦੇ ਮਰੀਜ਼ ਹੁੰਦੇ ਨੇ ਨਾ ਉਹਨਾਂ ਦੇ ਵਿੱਚ ਸ਼ੂਗਰ ਦੇ ਨਾਲ ਜਿਹਨਾਂ ਨੂੰ ਹਾਰਟ ਦੀ ਦਿੱਕਤ ਆ ਜਾਵੇ ਉਹਨਾਂ ਨੂੰ ਦਰਦ ਮਹਿਸੂਸ ਨਹੀਂ ਹੁੰਦੀ ਸ਼ੂਗਰ ਦੇ ਮਰੀਜ਼ਾਂ ਨੂੰ ਸੋ ਉਹਨਾਂ ਦੇ ਵਿੱਚ ਅਲਾਮਤਾਂ ਕੀ ਆ ਸਕਦੀਆਂ ਨੇ ਦਰਦ ਨਾ ਹੋਣ ਤੇ ਉਹਨਾਂ ਨੂੰ ਸਿਰਫ ਠੰਡਾ ਪਸੀਨਾ ਆ ਸਕਦਾ ਤਰੇਲੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਘਬਰਾਹਟ ਹੋ ਸਕਦੀ ਹੈ ਉਹਨਾਂ ਨੂੰ ਚੱਕਰ ਆ ਸਕਦੇ ਨੇ ਉਹਨਾਂ ਨੂੰ ਇੱਕਦਮ ਕਮਜ਼ੋਰੀ ਬਹੁਤ ਜ਼ਿਆਦਾ ਆ ਸਕਦੀ ਹੈ ਬੰਦਾ ਬੇਹੋਸ਼ ਹੋ ਕੇ ਡਿੱਗ ਸਕਦਾ ਇਹ ਤਾਂ ਹੋ ਗਏ ਹਾਰਟ ਅਟੈਕ ਦੇ ਨਿਸ਼ਾਨ ਉਹਦੇ ਤੋਂ ਬਾਅਦ ਹਾਰਟ ਫੇਲੀਅਰ ਇੱਕ ਚੀਜ਼ ਹੁੰਦੀ ਹੈ ਜਿਹਦੇ ਵਿੱਚ ਸਾਡੇ ਦਿਲ ਦੀ ਪੰਪਿੰਗ ਘੱਟ ਜਾਂਦੀ ਹੈ ਜਿਹੜੀ ਕਿ ਨੋਰਮਲੀ 55-65% ਹੁੰਦੀ ਹੈ ਆਮ ਬੰਦੇ ਦੀ ਉਹਦੇ ਵਿੱਚ ਨਿਸ਼ਾਨੀਆਂ ਕੀ ਹੁੰਦੀਆਂ ਨੇ ਰਾਤ ਨੂੰ ਸੁੱਤਿਆਂ ਸੁੱਤਿਆਂ ਸਾਹ ਚੜਨਾ ਸਾਹ ਬੰਦ ਹੋ ਜਾਣਾ ਨੀਂਦ ਦੇ ਵਿੱਚ ਕਈ ਲੋਕਾਂ ਦਾ ਸਾਹ ਬੰਦ ਹੋ ਜਾਂਦਾ ਉਹਦਾ ਇੱਕ ਮੁੱਖ ਕਾਰਨ ਹੁੰਦਾ ਪੈਰਾਂ ਤੇ ਸੋਜ ਪੈਣਾ ਉਹ ਇਸ ਚੀਜ਼ ਦਾ ਮੁੱਖ ਕਾਰਨ ਹੁੰਦਾ ਖਾਂਸੀ ਸੁੱਕੀ ਖਾਂਸੀ ਪੇਸ਼ੈਂਟ ਨੂੰ ਆਉਂਦੀ ਜਿਹੜੇ ਹਾਰਟ ਫੇਲੀਅਰ ਜਿਨ੍ਹਾਂ ਦਾ ਹਾਰਟ ਘੱਟ ਪੰਪ ਕਰਦਾ ਸੁੱਕੀ ਖਾਂਸੀ ਉਹਨਾਂ ਨੂੰ ਆਉਂਦੀ ਹੈ ਫਿਰ ਇਹਦੇ ਤੋਂ ਬਿਨਾਂ ਅਟੈਕ ਤੋਂ ਬਿਨਾਂ ਫੇਲੀਅਰ ਤੋਂ ਬਿਨਾਂ ਰਿਦਮ ਦੇ ਕੁਛ ਬਿਮਾਰੀਆਂ ਹੁੰਦੀਆਂ ਨੇ ਦਿਲ ਦੀਆਂ ਜਿਹੜੀ ਧੜਕਣ ਨਾਲ ਰਿਲੇਟਡ ਹੁੰਦੀਆਂ ਧੜਕਣ ਬਹੁਤ ਤੇਜ਼ ਹੋ ਜਾਣਾ ਧੜਕਣ ਦਾ ਅੱਗੇ ਪਿੱਛੇ ਹੋ ਜਾਣਾ ਉਹ ਐਟਰੀਅਲ ਫਿਬਰੀਲੇਸ਼ਨ ਵੈਂਟਰੀਕੁਲਰ ਟੈਕੀਕਾਰਡੀਆ ਇਦਾਂ ਦੀਆਂ ਕੁਝ ਬਿਮਾਰੀਆਂ ਹੁੰਦੀਆਂ ਨੇ ਮੈਡੀਕਲ ਸਾਇੰਸ ਦੇ ਵਿੱਚ ਉਹਨਾਂ ਦੇ ਵਿੱਚ ਸਾਨੂੰ ਆਪਣੀ ਧੜਕਣ ਟਸ ਟਸ ਸੁਣਾਈ ਦਿੰਦੀ ਆ ਦਿਲ ਦੀ ਜਿੱਦਾਂ ਬੰਦੇ ਨੂੰ ਵੀ ਦਿਲ ਮੇਰਾ ਬਾਹਰ ਨੂੰ ਆਉਣ ਨੂੰ ਕਰਦਾ ਜਿੱਦਾਂ ਪੇਸ਼ੈਂਟ ਕਹਿੰਦੇ ਨੇ ਵੀ ਮੇਰਾ ਇੱਦਾਂ ਕਰਦਾ ਜਿਵੇਂ ਦਿਲ ਨਾ ਮੂੰਹ ਚੋਂ ਬਾਹਰ ਨੂੰ ਆਉਣ ਨੂੰ ਕਰਦਾ ਸੋ ਇਹ ਅਲਾਮਤਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਨੂੰ ਨਜ਼ਰ ਅੰਦਾਜ਼ ਕਦੇ ਨਹੀਂ ਕਰਨਾ ਅਗਰ ਤੁਹਾਨੂੰ ਐਸੀ ਕੋਈ ਦਿੱਕਤ ਹੈ ਡਾਕਟਰ ਨੂੰ ਕੰਸਲਟ ਕਰੋ
1: ਜੀ ਤੁਸੀਂ ਐਸੀਡਿਟੀ ਦੀ ਗੱਲ ਕੀਤੀ ਗੈਸ ਦੀ ਗੱਲ ਕੀਤੀ ਹੈ ਕਿ ਸਾਨੂੰ ਲੱਗਦਾ ਕਿ ਗੈਸ ਹੈ ਕੋਈ ਗੱਲ ਨਹੀਂ ਜਾਂ ਫਿਰ ਅਸੀਂ ਇਹੋ ਜਿਹੇ ਕੁਛ ਇੰਸਟੈਂਟ ਉਪਾਏ ਕਰ ਲੈਂਦੇ ਹਾਂ ਕਿ ਗੈਸ ਠੀਕ ਹੋ ਜਾਂਦੀ ਹੈ ਪਰ ਹਰ ਗੈਸ ਨੂੰ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਕਈ ਵਾਰੀ ਇਹ ਜੋ ਤੁਸੀਂ ਸਾਰੀਆਂ ਪ੍ਰੋਬਲਮਸ ਦੱਸੀਆਂ ਨੇ ਕਿ ਧੜਕਣ ਦਾ ਘਟਨਾ ਵਧਣਾ ਜਾਂ ਫਿਰ ਹੋਰ ਕਾਫੀ ਸਾਰੀਆਂ ਤੁਸੀਂ ਪ੍ਰੋਬਲਮਸ ਦਾ ਜ਼ਿਕਰ ਕੀਤਾ ਦਿਲ ਨਾਲ ਸੰਬੰਧਿਤ ਜੇਕਰ ਅਸੀਂ ਇਹਨਾਂ ਦੀ ਮੈਡੀਸਨ ਲੈ ਰਹੇ ਹਾਂ ਜਾਂ ਸਮੇਂ ਸਮੇਂ 'ਤੇ ਇਲਾਜ ਕਰਾ ਰਹੇ ਹਾਂ ਤਾਂ ਵੀ ਭਵਿੱਖ ਦੇ ਵਿੱਚ ਦਿਲ ਨੂੰ ਕੋਈ ਗੰਭੀਰ ਖਤਰਾ ਹੋ ਸਕਦਾ ਹੈ
0: ਉਹ ਡਿਪੈਂਡ ਕਰਦਾ ਸਾਡੀ ਜੀਵਨ ਸ਼ੈਲੀ ਵੀ ਫਿਰ ਕੈਸੀ ਰਹਿੰਦੀ ਹੈ
1: ਜੀ
0: ਇੱਕ ਤਾਂ ਇਹ ਸੋਚਣਾ ਹੈ ਤੁਸੀਂ ਪੇਸ਼ੈਂਟ ਕਿੱਥੇ ਗਲਤੀ ਕਈ ਵਾਰ ਕਰ ਜਾਂਦੇ ਨੇ ਵੀ ਇੱਕ ਪੇਸ਼ੈਂਟ ਨੂੰ 5 ਸਾਲ ਪਹਿਲਾਂ ਡਾਕਟਰ ਨੂੰ ਦਿਖਾਇਆ ਉਦੋਂ ਬੀਪੀ ਦੀ ਇੱਕ ਗੋਲੀ ਸ਼ੁਰੂ ਹੋ ਗਈ
1: ਜੀ
0: ਪੇਸ਼ੈਂਟ ਡਾਕਟਰ ਨੂੰ ਦਿਖਾਏ ਬਿਨਾਂ ਉਹ ਦਵਾਈ ਲੈਂਦਾ ਰਹਿੰਦਾ ਮੈਡੀਕਲ ਸਟੋਰ ਤੋਂ ਤੇ ਲਗਾਤਾਰ ਖਾਂਦਾ ਰਹਿੰਦਾ ਫਿਰ ਬੀਪੀ ਪ੍ਰੋਪਰਲੀ ਚੈੱਕ ਵੀ ਨਹੀਂ ਕਰਵਾਉਂਦਾ ਸੋ ਉਹ ਦਿੱਕਤ ਕਈ ਵਾਰ ਹਰ ਇੱਕ ਦਾ ਸਰੀਰ ਆਪਣਾ ਹੈ ਜੇ ਸਾਲ ਪਹਿਲਾਂ ਮੈਨੂੰ ਇੱਕ ਗੋਲੀ ਦੀ ਲੋੜ ਸੀ ਮੈਨੂੰ ਅੱਗੇ ਜਾ ਕੇ 2 ਗੋਲੀਆਂ ਦੀ ਵੀ ਲੋੜ ਹੋ ਸਕਦੀ
1: ਬਿਲਕੁਲ
0: ਉਹਦੇ ਤੋਂ ਬਾਅਦ ਕੁਛ ਦਵਾਈਆਂ ਦੇ ਆਪਣੇ ਸਾਈਡ ਇਫੈਕਟ ਹਰ ਬੰਦੇ ਨੂੰ ਹਰ ਇੱਕ ਦਵਾਈ ਸੈੱਟ ਨਹੀਂ ਪੈਂਦੀ ਜੇ ਤੁਹਾਡੀ ਧੜਕਣ ਵੱਧ ਰਹੀ ਹੈ ਉਹਦੇ 'ਚ ਹੋਰ ਤਰ੍ਹਾਂ ਦੀ ਬੀਪੀ ਦੀ ਦਵਾਈ ਹੈ ਅਗਰ ਧੜਕਣ ਘੱਟ ਰਹੀ ਹੈ ਹੋਰ ਤਰ੍ਹਾਂ ਦੀ ਦਵਾਈ ਹੈ ਕੁਛ ਦਵਾਈਆਂ ਪੈਰਾਂ 'ਚ ਸੋਜ ਵੀ ਕਰ ਸਕਦੀਆਂ ਨੇ ਬੀਪੀ ਦੀਆਂ ਫਿਰ ਉਹ ਸਾਨੂੰ ਬਦਲਣੀਆਂ ਪੈਂਦੀਆਂ ਨੇ ਉਹਦੇ ਤੋਂ ਬਾਅਦ ਕੁਛ ਦਿਲ ਦੇ ਹੋਰ ਅਗਰ ਡਿਫੈਕਟ ਆ ਗਿਆ ਜੇ ਅੱਜ ਕੱਲੀ ਬੀਪੀ ਦੀ ਦਿੱਕਤ ਹੈ ਕੱਲ੍ਹ ਨੂੰ ਹਾਰਟ ਅਟੈਕ ਹੋ ਸਕਦਾ ਹੈ ਕੱਲ੍ਹ ਨੂੰ ਹਾਰਟ ਦੀ ਪੰਪਿੰਗ ਵੱਧ ਘੱਟ ਸਕਦੀ ਹੈ ਕੱਲ੍ਹ ਨੂੰ ਵਾਲ ਦਾ ਡਿਫੈਕਟ ਵੀ ਕੁਛ ਆ ਸਕਦਾ ਜ਼ਰੂਰੀ ਨਹੀਂ ਇਹ ਚੀਜ਼ਾਂ ਪਹਿਲੀ ਵਾਰ 'ਚ ਹੀ ਹੋਣਗੀਆਂ ਜਾਂ ਬਚਪਨ ਤੋਂ ਹੋਣਗੀਆਂ ਇਹ 50-60-70 ਸਾਲ ਦੀ ਉਮਰ 'ਚ ਕਦੇ ਵੀ ਆ ਸਕਦੀਆਂ ਨੇ ਜਾਂ ਫਿਰ ਨਾਲ ਅਗਰ ਕੋਈ ਹੋਰ ਬਿਮਾਰੀ ਹੈ ਜਿਵੇਂ ਸ਼ੂਗਰ ਦੀ ਬਿਮਾਰੀ ਹੈ ਕਿਸੇ ਮਰੀਜ਼ ਨੂੰ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਸ਼ੂਗਰ ਦੇ ਪੇਸ਼ੈਂਟ ਨੂੰ ਦਰਦ ਮਹਿਸੂਸ ਨਹੀਂ ਹੁੰਦਾ
1: ਜੀ
0: ਸਾ ਉਹ ਪੇਸ਼ੈਂਟ ਦੇ ਵਿੱਚ ਸ਼ੂਗਰ ਵਾਲੇ ਦੇ ਵਿੱਚ ਨਾੜਾਂ ਦੀ ਹੋਰ ਵੀ ਕਮਜ਼ੋਰੀ ਜ਼ਿਆਦਾ ਆ ਜਾਂਦੀ ਹੈ ਸੋ ਉਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਬਿਮਾਰੀਆਂ ਨੂੰ ਦਿਲ ਦੀਆਂ ਬਿਮਾਰੀਆਂ ਨੂੰ ਵਧਾ ਸਕਦੀਆਂ ਨੇ ਸੋ ਅਗਰ ਤੁਹਾਨੂੰ ਦਿੱਕਤ ਹੈ ਤੁਸੀਂ ਰੈਗੂਲਰ ਆਪਣਾ ਫੋਲੋਅਪ ਕਰਵਾਉਣਾ ਡਾਕਟਰ ਤੋਂ ਜੇ ਦਵਾਈ ਚੇਂਜ ਕਰਨ ਦੀ ਲੋੜ ਆ ਉਹ ਚੇਂਜ ਕਰਨੀ ਹੈ ਲਾਈਫ ਸਟਾਈਲ ਮੋਡੀਫਿਕੇਸ਼ਨ ਹਮੇਸ਼ਾ ਸਾਡੀ ਪਹਿਲੀ ਚੀਜ਼ ਹੈ ਜਿਹਨੂੰ ਅਸੀਂ ਕਰਨਾ ਇੱਕ ਫਿਜ਼ੀਕਲ ਐਕਟੀਵਿਟੀ ਕਸਰਤ ਕਰਨੀ ਹੈ ਉਹਦੇ ਵਿੱਚ ਇੱਕ ਖਾਣਾ ਪੀਣਾ ਚੰਗਾ ਇਹ ਸਾਡੇ ਜ਼ਰੂਰੀ ਨਹੀਂ ਅਤੇ ਸਟ੍ਰੈਸ ਅਸੀਂ ਘੱਟ ਰੱਖਣਾ ਹੈ ਜੀ
1: ਜੀ ਇਹ ਤਾਂ ਹੋ ਗਈ ਉਪਾਅ ਦੀ ਗੱਲ ਕਿ ਅਸੀਂ ਕਿਵੇਂ ਆਪਣੇ ਦਿਲ ਦੀ ਸੰਭਾਲ ਕਰਨੀ ਹੈ ਇਸ ਸੰਬੰਧੀ ਵੀ ਤੁਹਾਤੋਂ ਵਿਸਥਾਰ ਸਹਿਤ ਅਸੀਂ ਕੁਐਸਚਨ ਕਰਾਂਗੇ ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਫੋਲੋਅਪ ਜ਼ਰੂਰ ਕਰਨਾ ਅਤੇ ਆਪਣੇ ਆਪ ਹੀ ਦਵਾਈ ਨਹੀਂ ਲੈਂਦੇ ਰਹਿਣਾ ਡਾਕਟਰ ਜਦੋਂ ਵੀ ਕਹਿੰਦੇ ਨੇ ਕਿ ਤੁਸੀਂ ਹੁਣ ਇੰਨੇ ਸਮੇਂ ਬਾਅਦ ਮਿਲਣਾ ਹੈ ਇੰਨੇ ਸਮੇਂ ਤੱਕ ਦਵਾਈ ਖਾਣੀ ਹੈ ਅਤੇ ਉਸ ਤੋਂ ਬਾਅਦ ਮਿਲੋ ਬਹੁਤੇ ਪੇਸ਼ੈਂਟਸ ਨਹੀਂ ਮਿਲਦੇ ਆਪਣੇ ਮੁਤਾਬਕ ਹੀ ਉਹ ਦਵਾਈ ਖਾਂਦੇ ਰਹਿੰਦੇ ਨੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਡਾਕਟਰ ਵੀ ਜਦੋਂ ਤੁਹਾਨੂੰ ਬੁਲਾਉਂਦੇ ਨੇ ਤਾਂ ਤੁਸੀਂ ਉਸ ਸਮੇਂ ਜ਼ਰੂਰ ਚੈੱਕਅਪ ਕਰਵਾਓ ਅਤੇ ਰੈਗੂਲਰ ਫੋਲੋਅਪ ਜ਼ਰੂਰ ਲੈਂਦੇ ਰਹੋ ਗੱਲ ਬੀਪੀ ਦੀ ਕਰਦੇ ਹਾਂ ਹੁਣ ਅੱਜ ਕੱਲ੍ਹ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਕਹਿੰਦਾ ਹੈ ਕਿ ਬੀਪੀ ਘੱਟਦਾ ਹੈ ਜਾਂ ਬੀਪੀ ਵੱਧਦਾ ਹੈ ਅਤੇ ਕਈ ਵਾਰੀ ਉਹ ਇੱਕ ਤਰ੍ਹਾਂ ਦੀ ਹੀ ਮੈਡੀਸਨ ਖਾਂਦਾ ਰਹਿੰਦਾ ਹੈ ਅਤੇ ਜੇਕਰ ਮੈਡੀਸਨ ਸਹੀ ਵੀ ਖਾ ਰਿਹਾ ਹੈ ਜਾਂ ਡਾਕਟਰ ਨੂੰ ਫੋਲੋਅਪ ਵੀ ਲੈ ਰਿਹਾ ਤਾਂ ਕੀ ਇਹ ਲਗਾਤਾਰ ਜੋ ਬੀਪੀ ਦੀ ਪ੍ਰੋਬਲਮ ਹੈ ਇਹ ਤੁਹਾਨੂੰ ਇਨ ਫਿਊਚਰ ਸੱਦਾ ਦੇ ਸਕਦੀ ਹੈ ਦਿਲ ਸੰਬੰਧੀ ਕੋਈ ਸਮੱਸਿਆ ਨੂੰ
0: ਇੱਕ ਚੀਜ਼ ਇਸ ਤਰੀਕੇ ਨਾਲ ਦੇਖੋ ਵੀ ਇੱਕ ਜਿਹੜਾ ਪਾਣੀ ਦਾ ਤੁਪਕਾ ਵੀ ਜੇ ਪੱਥਰ 'ਤੇ ਡਿੱਗਦਾ ਰਹਿੰਦਾ ਕਿਸੇ ਬੰਦੇ ਦੀ ਅੱਜ ਇੱਕ ਗੋਲੀ ਸ਼ੁਰੂ ਹੋ ਗਈ
1: ਜੀ,
0: ਹੋ ਸਕਦਾ ਸਾਲ 6 ਮਹੀਨੇ ਉਹਦੇ ਨਾਲ ਬੀਪੀ ਸੈੱਟ ਰਹੇ, ਪਰ ਪੇਸ਼ੈਂਟ ਉਹ ਬਿਨਾਂ ਡਾਕਟਰ ਤੋਂ ਚੈੱਕ ਕਰਾਏ ਦਵਾਈ ਖਾਈ ਜਾਂਦਾ, ਬਾਅਦ ਵਿੱਚ

0: ਬੀਪੀ 150-155 ਤੇ ਆ ਜਾਂਦਾ ਹੈ, ਹੋ ਸਕਦਾ ਉਹਨੂੰ ਦੂਸਰੀ ਦਵਾਈ ਦੀ ਲੋੜ ਪਵੇ ਜਾਂ ਦਵਾਈ ਬਦਲਣੀ ਪੈਂਦੀ ਹੈ। ਤਾਂ ਇਹ ਚੀਜ਼ ਹੌਲੀ ਹੌਲੀ ਕੀ ਕਰਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦਿਲ ਸਾਡਾ ਇੱਕ ਮਸਲ ਹੈ, ਹੁਣ ਜਦੋਂ ਦਿਲ ਨੂੰ ਪ੍ਰੈਸ਼ਰ ਜ਼ਿਆਦਾ ਵਧੇਗਾ ਤਾਂ ਦਿਲ ਨੂੰ ਪੰਪ ਵੀ ਉਸ ਹਿਸਾਬ ਨਾਲ ਜ਼ੋਰ ਲਾਉਣਾ ਪਵੇਗਾ,
1: ਦਿਲ ਨੂੰ ਜ਼ਿਆਦਾ ਕੰਮ ਕਰਨਾ,
0: ਜ਼ਿਆਦਾ ਕੰਮ ਕਰੇਗਾ ਦਿਲ, ਤੇ ਦਿਲ ਦੇ ਆਪਣੇ ਮਸਲ ਬਣਨਗੇ। ਜਦੋਂ ਦਿਲ ਦੇ ਆਪਣੇ ਮਸਲ ਜ਼ਿਆਦਾ ਬਣ ਜਾਂਦੇ ਨੇ ਉਹਨੂੰ ਫਿਰ ਉਹਦੇ ਨਾਲ LVH ਲੈਫਟ ਵੈਂਟਰੀਕੁਲਰ ਹਾਈਪਰਟ੍ਰੋਫੀ, ਮਤਲਬ ਦਿਲ ਦੀਆਂ ਕੰਧਾਂ ਜਿਹੜੀਆਂ ਨੇ ਉਹ ਮੋਟੀਆਂ ਹੋ ਜਾਂਦੀਆਂ ਨੇ ਮਸਲ ਬਣਨ ਦੇ ਨਾਲ, ਉਹ ਵੀ ਦਿਲ ਨੂੰ ਫੇਲ ਕਰ ਸਕਦੀਆਂ ਨੇ, ਉਹਦੇ ਨਾਲ ਵੀ ਹਾਰਟ ਫੇਲੀਅਰ ਹੋ ਸਕਦਾ, ਪਲੱਸ ਉਹਦੇ ਨਾਲ ਹਾਰਟ ਅਟੈਕ ਵੀ ਅੱਗੇ ਜਾ ਕੇ ਹੋ ਸਕਦਾ, ਇਹ ਅਲਾਮਤਾਂ ਹੋ ਜਾਂਦੀਆਂ ਨੇ। ਸੋ ਰੈਗੂਲਰ ਚੈੱਕਅਪ ਦਾ ਇਹੀ ਫਾਇਦਾ ਹੈ ਕਿ ਕੋਈ ਵਾਲ ਦੀ ਖਰਾਬੀ ਨਾ ਹੋਵੇ, ਕਿਸੇ ਤਰ੍ਹਾਂ ਦੀ ਧੜਕਣ ਦੀ ਖਰਾਬੀ ਨਾ ਹੋਵੇ, ਕੋਈ ਦਿਲ ਫੇਲ ਨਾ ਹੋਵੇ ਅੱਗੇ ਜਾ ਕੇ, ਰੈਗੂਲਰ ਸਾਨੂੰ ਇਹ ਕਰਨਾ ਪੈਣਾ। ਪਲੱਸ ਉਹਦੇ ਵਿੱਚ ਇੱਕ ਡੈਸ਼ ਡਾਇਟ ਦਾ ਬੜਾ ਰੋਲ ਹੈ, ਜਿਹੜੀ ਡਾਇਟ ਇੱਕ ਬੜੀ ਜ਼ਰੂਰੀ ਮੰਨੀ ਜਾਂਦੀ ਹੈ WHO ਵੱਲੋਂ, ਜਿਹਦੇ ਵਿੱਚ ਲੂਣ ਘੱਟ ਅਸੀਂ ਲੈਣਾ, ਪੋਟਾਸ਼ੀਅਮ ਜ਼ਿਆਦਾ ਲੈਣਾ, ਇਹ ਬਹੁਤ ਜ਼ਰੂਰੀ ਹੈ। ਉਹ ਹਰ ਪੇਸ਼ੈਂਟ ਦੇ ਵਾਸਤੇ ਸੇਮ ਹੀ ਹੈ, ਜਿਹਦਾ ਦਿਲ ਫੇਲ ਹੋ ਜਾਵੇ ਉਹਦੇ ਵਿੱਚ ਫਿਰ ਹੋਰ ਜ਼ਿਆਦਾ ਘੱਟ ਲੂਣ ਲੈਣਾ, ਇਹ ਤਾਂ ਆਮ ਬੰਦੇ ਨੂੰ ਜਿਵੇਂ ਕਿਹਾ ਜਾਂਦਾ ਕਿ 2.5 ਗ੍ਰਾਮ ਤੋਂ ਤੁਸੀਂ ਘੱਟ ਲੂਣ ਲੈਣਾ ਸਾਰੇ ਦਿਨ 'ਚ, ਉਹ ਸਬਜ਼ੀ ਦੇ ਵਿੱਚ ਵਾਲਾ ਲੂਣ ਵੀ ਹੈ, ਜਿਹੜਾ ਕਿਸੇ ਅਸੀਂ ਹੋਰ ਕਿਸੇ ਵੀ ਚੀਜ਼ 'ਚ ਖਾ ਰਹੇ, ਚਾਹੇ ਭੁਜੀਆ ਜਾਂ ਕੁਛ ਵੀ ਖਾ ਰਹੇ ਹੋ, ਸਾਰਾ ਮਿਲਾ ਕੇ
1: ਪੈਕਡ ਫੂਡ ਜੋ ਆਉਂਦੇ ਨੇ,
0: ਪੈਕਡ ਫੂਡ ਦੇ ਵਿੱਚ ਮੈਡਮ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਜਿਵੇਂ ਸਾਨੂੰ ਪਤਾ ਵੀ ਅਸੀਂ ਸ਼ੁਰੂ ਤੋਂ ਸਾਨੂੰ ਪਤਾ ਸਾਡੇ ਪੇਰੈਂਟਸ ਸਾਡੇ ਮਾਤਾ ਪਿਤਾ ਅਚਾਰ ਸਾਡੀ ਦਾਦੀਆਂ ਪਾ ਕੇ ਰੱਖਦੀਆਂ ਸੀ, ਤਾਂ ਜਦੋਂ ਇੱਕ ਮਰਦਵਾਨ ਭਰਿਆ ਜਾਂਦਾ ਸੀਗਾ ਤਾਂ ਉਹਦੇ ਵਿੱਚ 1-2 ਕਿਲੋ ਤੱਕ ਲੂਣ ਪੈ ਜਾਂਦਾ ਸੀਗਾ। ਲੂਣ ਦਾ ਕੀ ਕੰਮ ਹੈ, ਲੂਣ ਕਿਸੇ ਵੀ ਚੀਜ਼ ਨੂੰ ਖਰਾਬ ਹੋਣ ਤੋਂ ਰੋਕਦਾ। ਸੋ ਜਿੰਨੇ ਪੈਕਡ ਫੂਡ ਹੈ ਉਹਨਾਂ ਦੇ ਵਿੱਚ ਲੂਣ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ, ਉਹ ਤੁਸੀਂ ਇੱਕ ਵੀ ਜਿਹੜਾ ਪੀਸ ਸਨੈਕਸ ਦਾ ਲੈ ਰਹੇ ਹੋ ਨਾ ਤਾਂ ਉਹ ਤੁਹਾਡੇ ਦਿਨ ਦਾ ਅੱਧਾ ਲੂਣ ਉਹੀ ਪੂਰਾ ਕਰ ਦਿੰਦਾ, ਤੇ ਜਦੋਂ ਤੁਸੀਂ 5-7 ਪੀਸ ਖਾ ਲਏ ਤਾਂ 2-3 ਦਿਨ ਦਾ ਲੂਣ ਤਾਂ ਤੁਸੀਂ ਉਹਦੇ ਨਾਲ ਹੀ ਪੂਰਾ ਕਰ ਦਿੰਦੇ।
1: ਬਿਲਕੁਲ ਸਹੀ ਕਿਹਾ ਤੁਸੀਂ, ਅਕਸਰ ਇਹ ਸੋਚਦੇ ਹਾਂ ਕਿ ਅਸੀਂ ਸਬਜ਼ੀ ਦੇ ਵਿੱਚ ਜਾਂ ਆਮ ਤੌਰ ਤੇ ਨਮਕ ਤਾਂ ਘੱਟ ਖਾਂਦੇ ਹਾਂ, ਫਿਰ ਕਿਉਂ ਬੀਪੀ ਵੱਧਦਾ ਹੈ, ਪਰ ਜੋ ਵੀ ਅਸੀਂ ਬਾਜ਼ਾਰ ਦੇ ਇਹ ਪ੍ਰੋਡਕਟਸ ਖਾ ਰਹੇ ਹਾਂ ਉਸਦੇ ਇਨਗਰੀਡੀਐਂਟਸ ਚੈੱਕ ਕਰਨਾ ਭੁੱਲ ਜਾਂਦੇ ਹਾਂ ਕਿ ਉਸ ਵਿੱਚ ਸ਼ੂਗਰ ਕਿੰਨੀ ਹੈ ਜਾਂ ਉਸਦੇ ਵਿੱਚ ਸਾਲਟ ਕਿੰਨਾ ਹੈ। ਇੱਕ ਵਾਰ ਫਿਰ ਅਸੀਂ ਨੌਜਵਾਨਾਂ ਵੱਲ ਮੁੜਦੇ ਹਾਂ ਅਤੇ ਜਿਮ ਦੀ ਅਸੀਂ ਗੱਲ ਕਰਦੇ ਹਾਂ, ਅਕਸਰ ਇਹ ਮਾਮਲੇ ਦੇਖੇ ਗਏ ਨੇ ਕਿ ਅਚਾਨਕ ਜਿਮ ਵਿੱਚ ਵਰਕਆਊਟ ਕਰਦਿਆਂ ਹਾਰਟ ਅਟੈਕ ਆ ਗਿਆ। ਜਿਮ ਜੁਆਇਨ ਕਰਨ ਤੋਂ ਪਹਿਲਾਂ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿਹੜੇ ਜਿਹੜੀਆਂ ਇੰਸਟਰਕਸ਼ਨਸ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ?
0: ਸਭ ਤੋਂ ਜ਼ਰੂਰੀ ਇਹ ਹੈ ਕਿ ਅਗਰ ਸਾਨੂੰ ਕੋਈ ਪਹਿਲਾਂ ਹੀ ਦਿੱਕਤ ਹੈਗੀ, ਪਰਿਵਾਰ ਦੇ ਵਿੱਚ ਅਗਰ ਦਿੱਕਤ ਹੈਗੀ ਹੈ ਸਾਨੂੰ ਫੈਮਿਲੀ ਦੇ ਵਿੱਚ, ਜਿਵੇਂ ਇੱਕ ਮੈਂ ਤੁਹਾਨੂੰ ਦੱਸਿਆ HOCM ਬਿਮਾਰੀ ਹੁੰਦੀ ਹੈ, ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਰਿਸਕ ਹੈ, ਸਡਨ ਕਾਰਡੀਅਕ ਡੈਥ ਦਾ ਰਿਸਕ ਹੈ, ਜਿਹਨੂੰ ਤਾਂ ਉਹ ਪਰਿਵਾਰ 'ਚ ਕਿਸੇ ਨੂੰ ਸਡਨ ਕਾਰਡੀਅਕ ਡੈਥ ਅਗਰ ਕਦੇ ਹੋਈ ਹੈ ਤਾਂ ਤੁਹਾਨੂੰ ਸਪੈਸ਼ਲਿਸਟ ਡਾਕਟਰ ਨੂੰ ਦਿਖਾ ਕੇ ਆਪਣੀ ਈਕੋ ਜਾਂ ਹਾਰਟ ਦੀ ECG ਸਾਰਾ ਵਰਕਅਪ ਕਰਵਾਉਣਾ ਚਾਹੀਦਾ, ਉਹਦੇ ਤੋਂ ਬਾਅਦ ਦੇਖਣਾ ਚਾਹੀਦਾ ਕੋਈ ਵੀ ਫਿਜ਼ੀਕਲ ਐਕਟੀਵਿਟੀ, ਕਿਉਂਕਿ ਉਹ ਜਵਾਨ ਮੌਤਾਂ ਹੀ ਹੁੰਦੀਆਂ ਨੇ ਉਹਦੇ ਵਿੱਚ। ਉਹਦੇ ਤੋਂ ਬਾਅਦ ਅਗਰ ਵੈਸੇ ਕਿਸੇ ਨੂੰ ਕੋਈ ਸਾਹ ਦੀ ਦਿੱਕਤ ਆ ਰਹੀ ਹੈ, ਪਰਿਵਾਰ 'ਚ ਨਹੀਂ ਦਿੱਕਤ ਹੈਗੀ, ਤਾਂ ਅਸੀਂ ਜਿਹੜੇ ਰਿਸਕ ਫੈਕਟਰ ਅਸੀਂ ਪਹਿਲਾਂ ਧਿਆਨ ਦਿੱਤਾ ਹੈ ਕਿ ਕਿਹੜੀਆਂ ਅਲਾਮਤਾਂ ਸਾਨੂੰ ਸਰੀਰ ਪਹਿਲਾਂ ਹੀ ਦੱਸਦਾ, ਜਿਵੇਂ ਡੋਂਟ ਮਿਸ ਅ ਬੀਟ ਜੋ ਥੀਮ ਹੈ, ਉਹਨਾਂ ਚੀਜ਼ਾਂ ਦਾ ਅਸੀਂ ਖਿਆਲ ਰੱਖਣਾ। ਅਗਰ ਕਿਸੇ ਵੀ ਪੁਆਇੰਟ 'ਤੇ ਸਾਨੂੰ ਜਿਮ ਦੇ ਵਿੱਚ ਲੱਗਦਾ ਵੀ ਸਾਹ ਜ਼ਿਆਦਾ ਚੜ ਰਿਹਾ, ਇੱਕ ਤਾਂ ਅਸੀਂ ਫਿਜ਼ੀਕਲ ਐਕਟੀਵਿਟੀ ਕਰ ਰਹੇ ਹਾਂ ਉਹਦੇ ਨਾਲ ਸਾਹ ਚੜ ਸਕਦਾ, ਪਰ ਜੇ ਵੈਸੇ ਵੀ ਸਾਨੂੰ ਰਨਿੰਗ ਕਰਦੇ ਹਾਂ ਜਾਂ ਵੇਟ ਚੱਕਣ ਲੱਗਿਆ ਕੋਈ ਸਾਹ ਚੜਦਾ ਹੈ, ਇੱਕਦਮ ਜ਼ਿਆਦਾ ਪਸੀਨਾ ਆ ਜਾਂਦਾ, AC ਚੱਲਦਿਆਂ ਵਿੱਚ ਵੀ ਅਗਰ ਪਸੀਨਾ ਆ ਜਾਵੇ, ਤਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਦੇ ਨਹੀਂ ਕਰਨਾ ਚਾਹੀਦਾ।
1: ਆਮ ਤੌਰ 'ਤੇ ਅਸੀਂ ਪੌੜੀਆਂ ਚੜ੍ਹਦੇ ਹਾਂ ਜਾਂ ਆਮ ਕੰਮ ਕਾਰ ਕਰਦੇ ਹਾਂ ਵੀ ਸਾਹ ਜਦੋਂ ਚੜ੍ਹਦਾ ਹੈ ਕਿ ਉਸ ਨੂੰ ਵੀ ਸਾਨੂੰ ਕੰਸੀਡਰ ਕਰਨਾ ਚਾਹੀਦਾ ਹੈ।
0: ਉਸ ਦੇ ਵਿੱਚ ਦੇਖੋ ਸਾਹ ਚੜ੍ਹਨ ਦੇ ਕਾਰਨ ਵੀ ਬਹੁਤ ਜ਼ਿਆਦਾ ਹੁੰਦੇ ਨੇ, ਖੂਨ ਦੀ ਕਮੀ ਨਾਲ ਵੀ ਮੈਡਮ ਸਾਹ ਚੜ੍ਹ ਸਕਦਾ ਹੈ। ਅਸੀਂ ਇਕੱਲਾ ਫਿਰ ਸਾਹ ਚੜ੍ਹਨਾ ਉਹਦੇ ਵਿੱਚ ਦੇਖਣਾ ਹੈ, ਸਾਹ ਦੇ ਨਾਲ ਜੇ ਤੁਹਾਨੂੰ ਕੋਈ BP ਦੀ ਦਿੱਕਤ ਆ ਰਹੀ ਹੈ, ਰੈਸਟ ਕਰਨ ਦੇ ਨਾਲ ਸਾਹ ਨੂੰ ਕਿੰਨਾ ਕੁ ਫਰਕ ਪੈਂਦਾ, ਅਗਰ ਤਾਂ ਸਾਡਾ ਖੂਨ ਪੂਰਾ ਹੈ, ਖੂਨ ਪੂਰਾ ਹੈ, ਪੈਰਾਂ 'ਤੇ ਕੋਈ ਸੋਜ ਨਹੀਂ ਆਉਂਦੀ ਹੈਗੀ, ਕੋਈ ਪਸੀਨੇ ਨਹੀਂ ਆਉਂਦੇ, ਤਰੇਲੀਆਂ ਨਹੀਂ ਆਉਂਦੀਆਂ, ਬਸ ਥੋੜ੍ਹਾ ਜਿਹਾ ਸਾਹ ਚੜ੍ਹਦਾ, ਜਦੋਂ ਅਸੀਂ ਇਹ ਨਹੀਂ ਕਿ ਮੈਂ 10 ਪੌੜੀਆਂ 1 ਫਲੋਰ ਚੜ੍ਹ ਲਿਆ ਪੌੜੀਆਂ ਤਾਂ ਮੈਨੂੰ ਸਾਹ ਚੜ੍ਹ ਜੂਗਾ, ਉਹ ਤਾਂ ਖਤਰਨਾਕ ਹੀ ਹੈ। ਹੁਣ ਜੇ ਮੈਂ 3-4 ਫਲੋਰ ਭੱਜ ਕੇ ਚੜ੍ਹਿਆ ਤਾਂ ਮੈਨੂੰ ਸਾਹ ਚੜ੍ਹੇਗਾ, ਉਹ ਨੋਰਮਲ ਚੀਜ਼ਾਂ ਨੇ। ਇਹਦੇ ਵਾਸਤੇ NYHA ਗ੍ਰੇਡਿੰਗ ਇੱਕ ਹੁੰਦੀ ਹੈ ਜਿਹੜੀ ਕਿ ਅਸੀਂ ਯੂਜ਼ ਕਰਦੇ ਹਾਂ, ਉਸ ਗ੍ਰੇਡਿੰਗ ਦੇ ਹਿਸਾਬ ਦੇ ਨਾਲ ਦੇਖਿਆ ਜਾਂਦਾ ਵੀ ਅਸੀਂ ਕਿੰਨੇ ਕੁ ਕਦਮ ਚੜ੍ਹ ਕੇ ਸਾਨੂੰ ਸਾਹ ਚੜ੍ਹ ਰਿਹਾ ਹੈ, ਅਤੇ ਉਹ ਸਿਗਨੀਫਿਕੈਂਟ ਫਿਰ ਮੰਨ ਕੇ ਫਿਰ ਅਸੀਂ ਅੱਗੇ ਜਾ ਕੇ ਵਰਕਅਪ ਪੇਸ਼ੈਂਟ ਦਾ ਕਰਵਾਈਦਾ।
1: ਬਹੁਤ ਲੋਕ ਕਹਿੰਦੇ ਨੇ ਕਿ ਸਾਡਾ ਦਿਲ ਟੁੱਟ ਗਿਆ, ਕੋਈ ਇਹੋ ਜਿਹੀ ਸਦਮਾ ਲੱਗ ਗਿਆ ਜਾਂ ਫਿਰ ਕੋਈ ਇਹੋ ਜਿਹਾ ਜ਼ਿੰਦਗੀ ਦੇ ਵਿੱਚ ਦੁੱਖ ਆਇਆ ਤੇ ਦਿਲ ਟੁੱਟ ਗਿਆ, ਕਿ ਦਿਲ ਟੁੱਟਣਾ ਵਾਕਈ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ?
0: ਬਿਲਕੁਲ ਕਰ ਸਕਦਾ ਹੈ ਜੀ। ਦੇਖੋ ਸਟ੍ਰੈਸ ਹੈ, ਦਿਲ ਜਿਹੜਾ ਟੁੱਟਦਾ ਉਹ ਤਾਂ ਫਿਰ ਸਟ੍ਰੈਸ ਲੈ ਕੇ ਆਉਂਦਾ, ਤੇ ਜਿਹੜੀ ਸਟ੍ਰੈਸ ਹੈ ਉਹ ਹਰ ਬਿਮਾਰੀ ਨੂੰ ਲੈ ਕੇ ਆ ਸਕਦੀ ਹੈ।
1: ਬਿਲਕੁਲ,
0: ਸਟ੍ਰੈਸ ਇੱਦਾਂ ਕਰਦੀ ਹੈ, ਸਟ੍ਰੈਸ ਦੇ ਨਾਲ BP ਵੱਧ ਸਕਦਾ
1: ਜੀ,
0: ਉਹ ਦਿਲ ਨੂੰ ਖਰਾਬੀ ਕਰੇਗਾ। ਸਟ੍ਰੈਸ ਜਿਹੜੀ ਹੈ ਉਹ ਗੈਸਟ੍ਰਾਈਟਿਸ ਐਸਿਡ ਵੀ ਬਹੁਤ ਬਣਾਉਂਦੀ ਹੈ, ਜਦੋਂ ਟੈਂਸ਼ਨ 'ਚ ਪੇਸ਼ੈਂਟ ਹੁੰਦਾ ਐਸਿਡ ਬਣਦਾ ਹੈ, ਉਹਦੇ ਨਾਲ ਹੈਡੇਕ ਹੁੰਦੀ ਹੈ, ਗੈਸਟ੍ਰਾਈਟਿਸ ਜਦੋਂ ਹੈਡੇਕ ਕਰਦਾ ਉਹ ਵੀ BP ਵਧਾਉਂਦਾ ਫਿਰ।
1: ਬਿਲਕੁਲ,
0: ਉਹਦੇ ਤੋਂ ਬਾਅਦ ਕੁਛ ਆਪਣੇ ਨਿਊਰੋ ਹਾਰਮੋਨ ਇਹਦਾ ਦੇ ਰਿਲੀਜ਼ ਹੁੰਦੇ ਨੇ ਬੋਡੀ ਦੇ ਵਿੱਚ ਜਦੋਂ ਆਪਾਂ ਟੈਂਸ਼ਨ ਦੇ ਵਿੱਚ ਹੁੰਦੇ ਹਾਂ,

0: ਚੈੱਕਅਪ ਟੈਸਟ ਕਿਹੜੇ ਕਰਵਾਉਂਦੇ ਰਹਿਣਾ ਚਾਹੀਦਾ ਹੈ?
1: ਰੈਗੂਲਰ ਸਾਨੂੰ ਇੱਕ ਤਾਂ ਬੀਪੀ ਕੰਟਰੋਲ ਰੱਖਣਾ ਚਾਹੀਦਾ। ਚਲੋ ਘਰਾਂ ਦੇ ਵਿੱਚ ਸਾਡੇ ਕੋਲ ਅੱਜ ਕੱਲ੍ਹ ਬੜਾ ਈਜ਼ੀ ਹੈ, ਬੀਪੀ ਮੋਨੀਟਰਸ ਹੁੰਦੇ ਨੇ ਸਾਡੇ ਕੋਲ। ਅਸੀਂ ਇਹ ਮੰਨਦੇ ਹਾਂ ਕਿ ਇੱਕ ਤਾਂ ਬੀਪੀ ਸਹੀ ਤਰੀਕੇ ਨਾਲ ਆਪਾਂ ਚੈੱਕ ਕਰਨਾ, ਬੈਠ ਕੇ ਆਰਾਮ ਨਾਲ ਚੈੱਕ ਕਰਨਾ, ਕੁਛ ਖਾਧਾ ਨਾ ਹੋਵੇ 15-20 ਮਿੰਟ ਦੇ ਵਾਸਤੇ ਸ਼ਾਂਤੀ ਦੇ ਵਿੱਚ ਬੈਠ ਕੇ ਆਪਾਂ ਚੈੱਕ ਕਰਨਾ। ਅਗਰ ਸਾਡਾ ਬੀਪੀ 24 ਘੰਟੇ 'ਚ 2 ਵਾਰ 130/80 ਤੋਂ ਵੱਧ ਆਉਂਦਾ, ਉਸਨੂੰ ਕਦੇ ਇਗਨੋਰ ਨਹੀਂ ਕਰਨਾ। ਅਸੀਂ ਡਾਕਟਰ ਦੇ ਕੋਲ ਜਾਵਾਂਗੇ, ਫਿਰ ਉਹਦੇ ਵਿੱਚ ਉਹ ECG ਕਰਨਗੇ, ਜੇਕਰ ਲੋੜ ਪੈਂਦੀ ਤਾਂ TMT ਟੈਸਟ ਵੀ ਇੱਕ ਕੀਤਾ ਜਾਂਦਾ। TMT ਟੈਸਟ ਇਸ ਚੀਜ਼ ਵਾਸਤੇ ਹੁੰਦਾ ਕਿ ਕਈ ਪੇਸ਼ੈਂਟ ਨੂੰ ਬੈਠਿਆ ਸਾਹ ਨਹੀਂ ਚੜ੍ਹਦਾ ਪਰ ਤੁਰਿਆ ਸਾਹ ਚੜ੍ਹ ਰਿਹਾ। ਜਾਂ ਬਹੁਤ ਜ਼ਿਆਦਾ ਉਹ ਪੇਸ਼ੈਂਟ ਕਹਿੰਦਾ ਕਿ ਮੈਂ 1/2 ਕਿਲੋਮੀਟਰ ਤੁਰਿਆ, ਮੈਂ ਪੌੜੀਆਂ ਚੜ੍ਹਿਆ ਤਾਂ ਉਦੋਂ ਮੈਨੂੰ ਸਾਹ ਚੜ੍ਹਿਆ। TMT ਟੈਸਟ ਦੀ ਵੀ ਲਗਭਗ 90-95% ਸੈਂਸਿਟੀਵਿਟੀ ਹੁੰਦੀ ਹੈ। ਉਹ ਦੱਸ ਦਿੰਦਾ ਕਿ ਦਿਲ 'ਤੇ ਜਦੋਂ ਜ਼ੋਰ ਪਿਆ, ਉਹ ਥਰੈਡਮਿਲ 'ਤੇ ਭਜਾ ਕੇ ਕੀਤਾ ਜਾਂਦਾ ਵੀ ਦਿਲ 'ਤੇ ਜ਼ੋਰ ਪਿਆ ਤਾਂ ਉਦੋਂ ਦਿਲ ਨੇ ਕਿੱਦਾਂ ਐਕਟ ਕੀਤਾ। ਸੋ ਉਹ ਟੈਸਟ ਹੁੰਦਾ। ਅਗਰ ਅੱਗੇ ਲੋੜ ਪੈਂਦੀ ਹੈ ਤਾਂ ਫਿਰ ਈਕੋ ਹੋਏਗੀ, ਈਕੋ ਤੋਂ ਬਾਅਦ ਫਿਰ ਐਨਜੀਓਗ੍ਰਾਫੀ, ਅੱਗੇ ਦੇ ਅੱਗੇ ਟੈਸਟ ਹੁੰਦੇ ਨੇ ਜਿਨ੍ਹਾਂ ਤੋਂ ਆਪਾਂ ਨੂੰ ਕਾਫੀ ਚੀਜ਼ਾਂ ਪਤਾ ਲੱਗ ਜਾਂਦੀਆਂ ਨੇ। ਉਹ ਤੋਂ ਬਿਨਾਂ ਫਿਰ ਬਲੱਡ ਦੇ ਵੀ ਕੁਛ ਟੈਸਟ ਹੁੰਦੇ ਨੇ। ਹਾਰਟ ਅਟੈਕ ਦੇ ਵਿੱਚ ਅਸੀਂ ਬਲੱਡ ਦੇ ਕੁਛ ਟੈਸਟ ਕਰਦੇ ਨੇ, ਜਿਹੜੇ ਦਿਲ ਦੇ ਮਸਲ ਹੁੰਦੇ ਨੇ, ਦਿਲ ਜਿਵੇਂ ਦੱਸਿਆ ਮਸਲ ਹੈ, ਜਦੋਂ ਟੁੱਟਦੇ ਨੇ ਤਾਂ ਉਹ ਖੂਨ ਦੇ ਵਿੱਚ ਕੁਛ ਚੀਜ਼ਾਂ ਉਹਨਾਂ ਦੀ ਮਾਤਰਾ ਵੱਧ ਜਾਂਦੀ ਹੈ। ਇੱਕ ਟੈਸਟ ਟ੍ਰੋਪਟੀ ਹੁੰਦਾ, CKMB, ਇਹ ਟੈਸਟ ਕੀਤੇ ਜਾਂਦੇ ਨੇ। ਜਾਂ ਹਾਰਟ ਫੇਲੀਅਰ ਵਾਸਤੇ ਪ੍ਰੋ-BNP ਇੱਕ ਟੈਸਟ ਹੁੰਦਾ, ਜਿਹੜਾ ਕਿ ਹਾਰਟ ਫੇਲੀਅਰ ਵਾਲੇ ਜਿਨ੍ਹਾਂ ਦਾ ਦਿਲ ਦੀ ਦਿੱਕਤ ਹੋਵੇ, ਪੰਪਿੰਗ ਘੱਟਦੀ ਹੋਵੇ, ਉਹਨਾਂ ਦੇ ਵਿੱਚ ਉਹਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ
0: ਜੀ। ਅਤੇ ਦਿਲ ਦੀ ਸਿਹਤ ਪ੍ਰਤੀ ਅਸੀਂ ਟੈਸਟ ਵੀ ਕਰਵਾ ਲਏ ਅਤੇ ਅਸੀਂ ਅਲਰਟ ਵੀ ਰਹੇ, ਪਰ ਸਟ੍ਰੈਸ ਫ੍ਰੀ ਲਾਈਫ ਦੇ ਲਈ ਤੁਸੀਂ ਕੀ ਸੁਜੈਸਟ ਕਰੋਗੇ ਕਿ ਅਸੀਂ ਕਿਹੜੀਆਂ ਆਦਤਾਂ ਅਪਣਾਈਏ, ਕਿਹੋ ਜਿਹੀ ਜੀਵਨ ਸ਼ੈਲੀ ਅਪਣਾਈਏ ਕਿ ਸਾਡਾ ਦਿਲ ਖੁਸ਼ ਰਹੇ?
1: ਦਿਲ ਨੂੰ ਖੁਸ਼ ਰੱਖਣ ਵਾਸਤੇ ਇੱਕ ਤਾਂ ਇਹ ਹੈ ਵੀ ਸਾਨੂੰ ਆਪ ਵੀ ਚੰਗਾ ਸੋਚਣਾ ਚਾਹੀਦਾ ਤੇ ਬਾਕੀਆਂ ਬਾਰੇ ਵੀ ਚੰਗਾ ਸੋਚਣਾ ਚਾਹੀਦਾ।
0: ਪੋਜ਼ਿਟਿਵ ਸੋਚ ਪ੍ਰਭਾਵਿਤ ਕਰਦੀ ਹੈ।
1: ਪੋਜ਼ਿਟਿਵ ਸੋਚ ਬਹੁਤ ਜ਼ਰੂਰੀ ਹੈ। ਪੋਜ਼ਿਟਿਵ ਸੋਚ ਜੇ ਅਸੀਂ ਕਿਸੇ ਬਾਰੇ ਵੀ ਬੁਰਾ ਸੋਚੀ ਜਾਵਾਂਗੇ ਤਾਂ ਫਿਰ ਸਾਡੀ ਕੋਸ਼ਿਸ਼ ਆਪਣੇ ਆਪ ਨੂੰ ਖੁਸ਼ ਕਰਨ ਤੋਂ ਜ਼ਿਆਦਾ ਨਾ, ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਅਸੀਂ ਅਗਲੇ ਨੂੰ ਕਿੱਦਾਂ ਦੁਖੀ ਕਰਨਾ। ਜਦੋਂ ਤੁਸੀਂ ਅਗਲੇ ਦੇ ਦੁੱਖਾਂ 'ਚ ਖੁਸ਼ੀ ਲੱਭਣ ਲੱਗ ਪਓਗੇ ਤਾਂ ਫਿਰ ਤੁਸੀਂ ਵੀ ਦੁਖੀ ਹੋਣਾ ਹੀ ਹੋਣਾ, ਉਹ ਕੋਈ ਖੁਸ਼ੀ ਨਹੀਂ ਮਿਲਦੀ ਹੈਗੀ। ਸਟ੍ਰੈਸ ਘਟਾਉਣ ਦੇ ਵਾਸਤੇ ਕੰਮ ਆਪਣਾ ਦੇਖਣਾ ਚਾਹੀਦਾ, ਇੱਕ ਤੁਹਾਡਾ ਫਿਕਸਡ ਰਹਿਣਾ ਚਾਹੀਦਾ ਕਿ ਇੰਨੇ ਸਮੇਂ ਤੋਂ ਇੰਨੇ ਸਮੇਂ ਤੱਕ ਮੈਂ ਕੰਮ ਕਰਨਾ ਵਾ, ਇਹਦੇ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਟਾਈਮ ਦੇਣਾ, ਮੈਂ ਆਪਣੇ ਪਰਿਵਾਰ ਨੂੰ ਟਾਈਮ ਦੇਣਾ, ਮੈਂ ਆਪਣੇ ਆਪ ਨੂੰ ਟਾਈਮ ਦੇਣਾ। ਇਨ ਬਿਟਵੀਨ ਜੇ ਮੈਂ ਕਿਤੇ ਘੁੰਮਣ ਜਾਣਾ, ਮੈਂ ਜਾਣਾ ਘੁੰਮਣ ਵਾਸਤੇ, ਉੱਥੇ ਮੈਂ ਟਾਈਮ ਆਪਣਾ ਕੱਢ ਕੇ ਜਾਣਾ। ਦੇਖੋ ਅਗਰ ਕੋਈ ਬੰਦਾ 8 ਘੰਟੇ ਕੰਮ ਕਰਕੇ ਮਹੀਨੇ ਦਾ 50,000 ਕਮਾ ਰਿਹਾ ਤਾਂ ਉਹ 12 ਜਾਂ 16 ਘੰਟੇ ਕੰਮ ਕਰਕੇ 70,000 ਵੀ ਕਮਾ ਲੇਗਾ, ਤੇ ਜਾਂ ਜੇ ਉਹ 18 ਘੰਟੇ ਕੰਮ ਕਰਦਾ ਉਹ 1,00,000 ਵੀ ਕਮਾ ਲੇਗਾ। ਪਰ ਉਹਦੇ ਨਾਲ ਜਿਹੜੀ ਸਿਹਤ ਖਰਾਬ ਕਰਕੇ ਫਿਰ ਉਹ 30-40,000 ਰੁਪਿਆ ਸਿਹਤ ਤੇ ਲਾਉਣ ਨਾਲੋਂ ਚੰਗਾ ਕਿ ਇੱਕ ਫਿਕਸ ਤੁਸੀਂ ਇੱਕ ਟਾਈਮ ਰੱਖੋ। ਦੇਖੋ ਸਰਕਾਰ ਨੇ ਜੇ ਇੱਕ ਸਮਾਂ ਰੱਖਿਆ ਕਿ ਤੁਸੀਂ 6 ਘੰਟੇ ਜਾਂ 8 ਘੰਟੇ ਕੰਮ ਕਰਨਾ, ਜਾਂ ਹਫ਼ਤੇ 'ਚ ਅਸੀਂ ਦੇਖਦੇ ਬਾਹਰ ਦਾ ਬੜਾ ਸਿਸਟਮ ਹੈ ਜੀ, ਤੁਸੀਂ ਹਫ਼ਤੇ ਦੇ ਵਿੱਚ 1 ਘੰਟੇ ਤੋਂ ਵੱਧ ਨਹੀਂ ਕੰਮ ਕਰ ਸਕਦੇ, ਉੱਥੇ ਤਾਂ ਇਹ ਸਾਰਾ ਕੁਛ ਫਿਕਸਡ ਹੈਗਾ ਕਿਉਂਕਿ ਸਰਕਾਰ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਜਾਗਰੂਕਤਾ। ਅਸੀਂ ਲੋਕ ਨਹੀਂ ਆ, ਸਾਨੂੰ ਤਾਂ ਇੱਦਾਂ ਹੁੰਦਾ ਵੀ ਅਸੀਂ 12 ਘੰਟੇ 14 ਘੰਟੇ ਕੰਮ ਕਰ ਲਈਏ, ਸੋ ਉਹ ਫਿਰ ਸਿਹਤ ਖਰਾਬ ਕਰਕੇ ਤੇ ਸਿਹਤ ਤੇ ਫਿਰ ਉਹ ਪੈਸਾ ਲਾਉਂਦੇ ਆ। ਇਸ ਕਰਕੇ ਫਿਜ਼ੀਕਲ ਐਕਟੀਵਿਟੀ ਆਪਣੀ ਰੱਖੋ। ਤੁਸੀਂ ਜਿਮ ਜਾ ਰਹੇ ਹੋ ਨਹੀਂ ਜਾ ਰਹੇ ਹੋ, ਤੁਸੀਂ ਘਰ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਕਰ ਸਕਦੇ ਹੋ। ਅਸੀਂ ਰੱਸੀ ਟੱਪ ਸਕਦੇ ਹਾਂ, ਜੇ ਕੋਈ ਸਵਿਮਿੰਗ ਕਰ ਸਕਦਾ ਨੇੜੇ ਤੇੜੇ ਉਹ ਕਰ ਸਕਦੇ ਹਾਂ। ਸਕੂਲਾਂ ਦੇ ਵਿੱਚ ਦੇਖੋ ਬੱਚਿਆਂ ਨੂੰ ਨਾ, ਛੋਟੇ ਹੁੰਦਿਆਂ ਨੂੰ ਅਸੀਂ ਜਦੋਂ ਪੜ੍ਹਦੇ ਸੀ ਤਾਂ ਉਹ 4-5 ਐਕਸਰਸਾਈਜ਼ ਹੁੰਦੀਆਂ ਸੀ ਜਿਹੜੀਆਂ ਸਿਖਾਈਆਂ ਜਾਂਦੀਆਂ ਸੀ, ਜਿਹੜੀਆਂ ਅੱਜ ਕੱਲ੍ਹ ਤਾਂ ਉਹ ਵੀ ਬੰਦ ਹੋ ਗਈਆਂ ਨੇ, ਉਹ ਵੀ ਨਹੀਂ ਕਰਵਾਈਆਂ ਜਾਂਦੀਆਂ ਬੱਚਿਆਂ ਨੂੰ ਕਿਉਂਕਿ ਪ੍ਰੀਵੀਅਰ ਬੰਦ ਹੋ ਗਈਆਂ ਨੇ ਸਕੂਲਾਂ 'ਚ। ਉਹ ਐਕਸਰਸਾਈਜ਼ ਜਿਹੜੀਆਂ ਨੇ ਉਹ ਚਾਹੇ ਤੁਸੀਂ 70 ਸਾਲ ਦੇ ਹੋ ਚਾਹੇ 90 ਸਾਲ ਦੇ ਹੋ, ਸਭ ਨੂੰ ਕਰਨੀਆਂ ਚਾਹੀਦੀਆਂ ਨੇ। ਉਹ 5-7 ਐਕਸਰਸਾਈਜ਼ ਹੈ, ਉਹਦੇ ਨਾਲ ਇੱਕ ਤਾਂ ਵੇਟ ਮੇਨਟੇਨ ਰਹੇਗਾ, ਰੋਜ਼ 1/2 ਘੰਟਾ ਕਰੋ, 15 ਮਿੰਟ ਕਰੋ, ਫਿਰ ਮੈਡੀਟੇਸ਼ਨ ਕਰੋ
0: ਜੀ,
1: ਫਿਰ ਯੋਗਾ ਵਿਆਮ ਕੁਛ ਹੁੰਦੇ ਨੇ ਜਿਹੜੇ ਕਿ ਮੈਡੀਟੇਸ਼ਨ ਦੀ ਤਰ੍ਹਾਂ ਹੀ ਕੰਮ ਕਰਦੇ ਨੇ,
0: ਰਿਲੈਕਸ ਕਰਦੇ ਨੇ,
1: ਉਹ ਰਿਲੈਕਸ ਕਰਦੇ ਨੇ, ਸਾਨੂੰ ਉਹ ਕਰਨਾ ਚਾਹੀਦਾ। ਫਿਰ ਖਾਣਾ ਪੀਣਾ ਸਾਡਾ ਜਿਹੜਾ ਆਪਾਂ ਡਿਸਕਸ ਕੀਤਾ ਹੈ, ਫਿਜ਼ੀਕਲ ਐਕਟੀਵਿਟੀ ਡਿਸਕਸ ਕੀਤੀ ਹੈ, ਸਟ੍ਰੈਸ ਫ੍ਰੀ ਰਹਿਣਾ, TV ਤੋਂ ਥੋੜ੍ਹਾ ਜਿਹਾ ਅਸੀਂ ਬਚਾ ਰੱਖਣਾ, ਜਿੰਨਾ TV ਨੂੰ ਆਪਾਂ ਟਾਈਮ ਘੱਟ ਦੇਵਾਂਗੇ,
0: ਮੋਬਾਈਲ ਦੀ ਵੀ ਗੱਲ ਕਰ ਸਕਦੇ,
1: ਮੋਬਾਈਲ ਨੂੰ ਅਸੀਂ ਟਾਈਮ ਦਿੰਦੇ ਹਾਂ, ਪਰਿਵਾਰ ਨੂੰ ਦਿੰਦੇ ਨਹੀਂ, ਫਿਰ ਹੁੰਦੀ ਹੈ ਲੜਾਈ
0: ਜੀ।
1: ਸੋ ਇਹ ਵੀ ਚੀਜ਼ਾਂ ਖਤਰਨਾਕ ਨੇ। ਸੋ ਜਿਹੜਾ ਸਕਰੀਨ ਟਾਈਮ ਉਹ ਘਟਾਉਣਾ ਪੈਣਾ, ਇੱਕ ਫਿਕਸ ਲਾ ਲਓ ਆਪਣੇ। ਅੱਜ ਕੱਲ੍ਹ ਮੋਬਾਈਲਾਂ 'ਚ ਨਾ ਬੜਾ ਵਧੀਆ ਆਪਸ਼ਨ ਹੁੰਦਾ ਵੀ ਸਕਰੀਨ ਟਾਈਮ ਦਾ ਹੁੰਦਾ ਵੀ ਮੇਰਾ ਇੰਨਾ ਸਕਰੀਨ ਟਾਈਮ ਹੋ ਗਿਆ, ਉਹ ਦੇਖਣ ਦੀ ਆਦਤ ਪਾਓ ਵੀ ਆਹ ਸਕਰੀਨ ਟਾਈਮ ਹੈ, ਅੱਜ ਮੇਰੇ 2 ਘੰਟੇ ਹੋ ਗਏ ਪੂਰੇ, ਅੱਜ ਮੇਰੇ 2.5 ਘੰਟੇ ਪੂਰੇ ਹੋ ਗਏ। ਕੰਮ ਦੇ ਹਿਸਾਬ ਨਾਲ ਦੇਖੋ ਲੋੜ ਵੀ ਪੈਂਦੀ ਹੈ ਫੋਨਾਂ ਦੀ, ਕਿਉਂਕਿ ਅੱਜ ਕੱਲ੍ਹ ਵਟਸਐਪ ਤੇ ਸਾਡੇ ਸਿਸਟਮ ਚੱਲਦੇ ਨੇ ਬਹੁਤ ਜ਼ਿਆਦਾ। ਸੋ ਉਸ ਚੀਜ਼ ਨੂੰ ਤੁਸੀਂ ਅਵੋਇਡ ਕਰਨਾ ਵੀ ਮੇਰੇ ਆ ਜਿਹੜੇ ਸੋਸ਼ਲ ਜਿਹੜੀਆਂ ਐਪਸ ਹੈਗੀਆਂ ਨੇ ਜਾਂ ਜਿਹੜੀਆਂ ਗੇਮਸ ਹੈਗੀਆਂ ਨੇ ਉਹਨਾਂ ਦਾ ਟਾਈਮ ਮੈਂ ਕੱਟ ਆਫ ਕਰਾਂ ਤੇ ਉਹ ਟਾਈਮ ਫੈਮਿਲੀ ਨੂੰ ਦੇਵਾਂ ਤੇ ਆਪਣੀ ਸਿਹਤ ਨੂੰ ਦੇਵਾਂ।
0: ਡਾਕਟਰ ਅਮਿਤਪਾਲ ਜੀ, ਆਖਿਰ ਦੇ ਵਿੱਚ ਹੁਣ ਜੋ ਇੱਕ ਗੱਲ ਰਹਿ ਗਈ ਉਹ ਬਹੁਤ ਜ਼ਰੂਰੀ ਗੱਲ ਹੈ, ਨੀਂਦ। ਚੰਗੀ ਨੀਂਦ ਸਾਡੇ ਚੰਗੇ ਦਿਲ ਦੀ ਸਿਹਤ ਲਈ ਕਿੰਨੀ ਜ਼ਰੂਰੀ ਹੈ?
1: ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਅਗਰ ਪੂਰੀ ਨਹੀਂ ਹੋਏਗੀ ਤਾਂ ਉਹ ਸਟ੍ਰੈਸ ਵੀ ਲੈ ਕੇ ਆਏਗੀ, ਉਹ ਦਿਲ 'ਤੇ ਜ਼ੋਰ ਵੀ ਪਾਏਗੀ, ਉਹ ਸਾਨੂੰ ਚਿੜਚਿੜਾ

0: ਚਲੋ ਜਿਹਦੀ ਨਾਈਟ ਡਿਊਟੀ ਹੈ ਉਹਨੂੰ ਤਾਂ ਚਲੋ ਉਸ ਹਿਸਾਬ ਨਾਲ ਸ਼ਿਫਟ ਆਪਣੀ ਮੈਨੇਜ ਕਰਨੀ ਪਏਗੀ, ਨਹੀਂ ਤਾਂ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 7-8 ਵਜੇ ਦੇ ਵਿੱਚ ਜਾਂ ਰਾਤ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 8 ਦੇ ਵਿੱਚ ਵਿੱਚ ਤੁਹਾਡੀ ਇਹ ਜਿਹੜੀ ਨੀਂਦ ਹੈਗੀ ਹੈ 8 ਘੰਟੇ ਹੋਣੇ ਚਾਹੀਦੇ ਨੇ, ਕਿਉਂਕਿ ਉਹ ਸਾਡਾ ਇੱਕ ਸਰਕੇਡੀਅਨ ਰਿਦਮ ਬਣੀ ਹੋਈ ਹੈ ਜਿਹੜੀ ਕਿ ਦਿਮਾਗ ਦੇ ਨਾਲ ਜਾਂ ਰੋਸ਼ਨੀ ਦੇ ਨਾਲ ਸਾਡਾ ਇੱਕ ਨਾ ਸਰੀਰ ਅਟੈਚ ਹੁੰਦਾ ਵੀ ਉਸ ਹਿਸਾਬ ਨਾਲ ਅਸੀਂ ਉੱਠ ਜਾਂਦੇ ਹਾਂ। ਇਸ ਚੀਜ਼ ਦਾ ਖਿਆਲ ਰੱਖਣਾ ਇੱਕ। ਉਹ ਤੋਂ ਬਾਅਦ ਖਾਣਾ ਅਸੀਂ ਜਿਹੜਾ ਖਾਣਾ ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਸਾਡਾ ਕੋਈ ਵੀ ਖਾਣਾ ਜਿਹੜਾ ਉਹ ਪੂਰਾ ਹੋ ਜਾਣਾ ਚਾਹੀਦਾ। ਉਸ ਤੋਂ ਬਾਅਦ ਅਸੀਂ ਕੁਛ ਨਹੀਂ ਖਾਣਾ ਹੈਗਾ
1: ਜੀ।
0: ਉਸ ਟਾਈਮ ਦੇ ਵਿੱਚ ਕੋਸ਼ਿਸ਼ ਕਰੋ ਰਾਤ ਨੂੰ ਖਾਣਾ ਖਾ ਕੇ ਸੈਰ ਪੱਕਾ ਕਰਨੀ ਹੈ ਇੱਕ ਤਾਂ। ਉਹਦੇ ਨਾਲ ਖਾਣਾ ਪੱਚ ਜਾਏਗਾ, ਫਿਰ ਰਾਤ ਨੂੰ ਐਸਿਡ ਨਹੀਂ ਬਣੇਗਾ, ਨੀਂਦ ਚੰਗੀ ਆ ਜਾਏਗੀ। ਫਿਰ ਇੱਕ ਜਿਹੜਾ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਫੋਨ ਨਹੀਂ ਯੂਜ਼ ਕਰਨਾ ਹੈਗਾ। ਕੋਸ਼ਿਸ਼ ਕਰੋ ਸੌਣ ਤੋਂ ਘੱਟੋ ਘੱਟ 1 ਘੰਟਾ ਪਹਿਲਾਂ ਫੋਨ ਤੁਹਾਡਾ ਸਾਈਡ 'ਤੇ ਹੋਣਾ ਚਾਹੀਦਾ, ਸਾਈਲੈਂਟ ਹੋਵੇ ਜਿੱਦਾਂ ਵੀ ਹੈ ਉਹ ਸਾਈਡ 'ਤੇ ਰਹਿਣਾ ਚਾਹੀਦਾ। ਉਸ ਤੋਂ ਬਾਅਦ ਜਿਵੇਂ ਵੀ ਕਿਸੇ ਨੂੰ ਸੈਟਲ ਹੁੰਦਾ, ਲਾਈਟਸ ਆਫ ਕਰਕੇ ਜੋ ਵੀ ਹੈਗਾ, ਸਟ੍ਰੈਸ ਫਰੀ ਇਨਵਾਇਰਮੈਂਟ ਦੇ ਵਿੱਚ ਜਿਹੜਾ ਹੈਗਾ ਵਾ ਆਪਣਾ ਉਹ ਟਾਈਮ ਜਿਹੜਾ ਨੀਂਦ ਜਿਹੜੀ ਹੈ ਸਟ੍ਰੈਸ ਫਰੀ ਇਨਵਾਇਰਮੈਂਟ 'ਚ ਹੀ ਆਊਗੀ। ਜੇ ਮਨ ਵੀ ਸਟ੍ਰੈਸ ਫਰੀ ਹੋਊਗਾ ਤਾਂ ਵੀ ਨੀਂਦ ਚੰਗੀ ਆਏਗੀ। ਸੋ ਇਹ ਜਿਹੜੀਆਂ ਚੀਜ਼ਾਂ ਵੀ ਇਹਨਾਂ ਦਾ ਸਭ ਦਾ ਖਿਆਲ ਰੱਖਣਾ ਹੈ। ਉਹਦੇ ਨਾਲ ਫਿਰ ਆਪਣੀ ਸ਼ੂਗਰ, ਈਵਨ ਜਦੋਂ ਸਾਡੀ ਸਟ੍ਰੈਸਫੁੱਲ ਆਪਣੀ ਨੀਂਦ ਨਾ ਪੂਰੀ ਹੋਵੇ ਤਾਂ ਪੇਸ਼ੈਂਟ ਦੀ ਸ਼ੂਗਰ ਵੀ 200-300 ਤੱਕ ਉ੪ਰ ਜਾ ਸਕਦੀ ਹੈ ਸਮੇਂ ਸਮੇਂ 'ਚ। ਸੋ ਅਗਰ ਸ਼ੂਗਰ ਵਧੇਗੀ ਉਹ ਵੀ ਦਿਲ ਨੂੰ ਖਰਾਬ ਕਰੇਗੀ। ਸੋ ਆਲ ਓਵਰ ਨੀਂਦ ਬਹੁਤ ਜ਼ਰੂਰੀ ਹੈ ਸਿਹਤ ਵਾਸਤੇ।
1: ਬਹੁਤ ਜ਼ਰੂਰੀ ਗੱਲਾਂ ਨੇ ਜੋ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਅਸੀਂ ਡਾਇਬਟੀਜ਼ ਜੇਕਰ ਹੈ ਜਾਂ ਬੀਪੀ ਹੈ ਜਾਂ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਦਿਲ ਸੰਬੰਧੀ ਕੋਈ ਸਮੱਸਿਆ ਹੈ ਜਾਂ ਤੁਹਾਡਾ ਲਾਈਫ ਸਟਾਈਲ ਖਰਾਬ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਕਰਕੇ ਅਸੀਂ ਆਪਣੇ ਦਿਲ ਦੀ ਸਿਹਤ ਨੂੰ ਯਕੀਨੀ ਬਣਾ ਸਕਦੇ ਹਾਂ। ਵਰਲਡ ਹਾਰਟ ਡੇ 'ਤੇ ਖਾਸ ਤੌਰ 'ਤੇ ਤੁਸੀਂ ਦਿਲ ਦੀ ਸੰਭਾਲ ਕਿਵੇਂ ਕਰੀਏ ਇਸ ਸੰਬੰਧੀ ਜਾਣਕਾਰੀ ਦਿੱਤੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਅਮਿਤਪਾਲ ਜੀ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
2: ਜੀ। ਜੀ ਬੜੀ ਹੀ ਵਡਮੁੱਲੀ ਜਾਣਕਾਰੀ ਦਿੱਤੀ ਡਾਕਟਰ ਅੰਮ੍ਰਿਤਪਾਲ ਸਿੰਘ ਜੀ ਨੇ। ਉਹਨਾਂ ਨੇ ਦੱਸਿਆ ਕਿ ਜਿਹੜਾ ਦਿਲ ਹੈ ਇਹ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ।
3: ਬਿਲਕੁਲ ਜੀ, ਜਨਮ ਤੋਂ ਲੈ ਕੇ ਅਖੀਰ ਤੱਕ ਇਹ ਧੜਕਦਾ ਰਹਿੰਦਾ। ਔਰ ਵੈਸੇ ਵੀ ਕਹਿੰਦੇ ਨੇ ਨਾ ਕਿ ਦਿਲ ਖੋਲ ਲੇਤੇ ਅਗਰ ਯਾਰੋਂ ਕੇ ਸਾਥ, ਖੋਲਣਾ ਨਾ ਪੜਤਾ ਔਜ਼ਾਰੋਂ ਕੇ ਸਾਥ।
2: ਕਿਆ ਬਾਤ ਹੈ ਜੀ, ਕਿਆ ਬਾਤ ਹੈ।
3: ਔਰ ਦੇਖੋ ਆਪਣੇ ਦਿਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ। ਔਰ ਅਸੀਂ ਜ਼ਰੂਰ ਕਵਾਂਗੇ ਕਿ ਅੱਜ ਤੋਂ ਤੁਸੀਂ ਸੈਰ ਜ਼ਰੂਰ ਸ਼ੁਰੂ ਕਰ ਦਿਓ ਔਰ ਕਰਨੀ ਵੀ ਚਾਹੀਦੀ ਹੈ। ਅਰਚਨਾ ਪਹਿਲਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਅਤੇ ਡਾਕਟਰ ਸਾਹਿਬ ਨੂੰ ਵੀ ਇੱਕ ਗੀਤ ਸੁਣਾਵਾਂਗੇ ਅਤੇ ਆਪ ਵੀ ਸੁਣਾਂਗੇ।
4: ਪਾਪਾ ਦੀ ਉਮਰ, ਭਰ ਦੀ ਕਮਾਈ, ਉਹਨਾਂ ਦੀ ਸਿੱਖਿਆ
5: ਅਤੇ ਹਮੇਸ਼ਾ ਸਾਡੀ ਫਿਕਰ ਕਰਨਾ। ਵੈਸੇ ਉਹਨਾਂ ਦੀ ਇੱਕ ਜਮ੍ਹਾਂ ਪੂੰਜੀ ਬੈਂਕ ਵਿੱਚ ਵੀ ਹੈ,
4: ਪਰ ਕਲੇਮ ਕਰਨਾ ਮੁਸ਼ਕਲ ਹੋਵੇਗਾ।
5: ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਬੈਂਕ ਦੀ ਵੈਬਸਾਈਟ ਜਾਂ ਸ਼ਾਖਾ ਤੇ ਜਾਓ, ਕਲੇਮ ਫਾਰਮ ਭਰੋ, ਦਸਤਾਵੇਜ਼ ਜਮ੍ਹਾਂ ਕਰੋ, 15 ਦਿਨਾਂ 'ਚ ਰਕਮ ਪ੍ਰਾਪਤ ਕਰੋ ਅਤੇ ਨਾਮਿਨੀ ਨਾਲ ਕਲੇਮ ਦਾ ਨਿਪਟਾਰਾ ਹੋਵੇ ਹੋਰ ਵੀ ਆਸਾਨ।
4: RBI ਕਹਿੰਦਾ ਹੈ,
5: ਜਾਣਕਾਰ ਬਣੋ, ਸਚੇਤ ਰਹੋ।
2: ਜੀ ਜੀ, ਇਸ ਬ੍ਰੇਕ ਤੋਂ ਬਾਅਦ ਫਿਰ ਤੋਂ ਦੀ ਮੁੜ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਵਸਦੇ ਵੇੜੇ, ਤੇ ਤੁਸੀਂ ਹੁਣੇ ਜ਼ਿਕਰ ਇੱਕ ਗੀਤ ਦਾ ਕਰ ਰਹੇ ਸੀਗੇ।
3: ਬਿਲਕੁਲ ਜੀ, ਕਿਉਂਕਿ ਦੇਖੋ ਸਾਡੇ ਸਰੋਤੇ ਵੀ ਇੰਤਜ਼ਾਰ ਕਰ ਰਹੇ ਹੋਣਗੇ ਕਿ ਗੀਤ ਸੰਗੀਤ ਤਾਂ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਸਾਡੇ ਦਿਲ ਦਾ ਜਿਹੜਾ ਹੈ ਉਹ ਖਿਆਲ ਰਵੇ, ਹੈ ਨਾ
2: ਜੀ।
3: ਕਿਉਂਕਿ ਗੀਤ ਸੰਗੀਤ ਨਾਲ ਤੁਸੀਂ ਬਹੁਤ ਖੁਸ਼ ਰਹਿੰਦੇ ਹੋ, ਤੁਹਾਡੀ ਵਾਈਬਸ ਜਿਹੜੀਆਂ ਨੇ ਉਹ ਪੋਜ਼ਿਟਿਵ ਰਹਿੰਦੀਆਂ ਨੇ, ਔਰ ਜਦੋਂ ਆਲੇ ਦੁਆਲੇ ਸੰਗੀਤ ਗੂੰਜ ਰਿਹਾ ਹੁੰਦਾ ਹੈ ਤਾਂ ਤੁਹਾਡਾ ਮਨ ਜਿਹੜਾ ਆਪਣੇ ਆਪ ਖੁਸ਼ ਹੋ ਜਾਂਦਾ ਹੈ। ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਅਰਚਨਾ ਕਿ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਨਾ ਥੋੜ੍ਹੀ ਬਹੁਤੀਆਂ ਗੱਲਾਂ ਜ਼ਰੂਰ ਕਰਿਆ ਕਰੋ, ਕਿਉਂਕਿ ਗੱਲਾਂ ਕਰਨ ਦੇ ਨਾਲ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ, ਔਰ ਤੁਹਾਡੀ ਦਿਲ ਦੀ ਪੜਾਸ ਜਿਹੜੀ ਆ ਉਹ ਜਦੋਂ ਨਿਕਲਦੀ ਹੈ ਤਾਂ ਤੁਹਾਡੀ ਵਾਈਬਸ ਜਿਹੜੀਆਂ ਨੇ ਆਪਣੇ ਆਪ ਸੋਚ ਜਿਹੜੀ ਆ ਉਹ ਪੋਜ਼ਿਟਿਵ ਹੋ ਜਾਂਦੀ ਹੈ। ਅਤੇ ਫਿਰ ਆਪਾਂ ਵੀ ਸੁਣੀਏ ਇੱਕ ਗੀਤ।
2: ਆਓ ਸੁਣਦੇ ਹਾਂ।

0: ਜੀ ਪਸੰਦ ਆਇਆ ਫਿਰ ਸੁਰਿੰਦਰ ਕੌਰ ਹੋਣਾ ਦਾ ਇਹ ਲੋਕ ਗੀਤ
1: ਗੀਤਾਂ ਦੀ ਗੱਲ ਕਰਦੇ ਆ ਨਾ
0: ਜੀ ਜੀ
1: ਤਾਂ ਲੋਕ ਗੀਤ ਵੈਸੇ ਵੀ ਰੂਹ ਦੀ ਖੁਰਾਕ ਹੁੰਦੇ ਨੇ
0: ਬਿਲਕੁਲ ਜੀ
1: ਤੇ ਲੋਕ ਗੀਤਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਲੋਕ ਆਪਣੀ ਰੂਹ ਦੀ ਖੁਰਾਕ ਵੀ ਅਸੀਂ ਦੀ ਗੱਲ ਕਰਦੇ ਹਾਂ ਤੇ ਅੱਜ ਦਾ ਦਿਨ ਤੁਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਅੱਜ ਦਿਨ ਹੈ ਜੀ ਮੰਗਲਵਾਰ ਤੇ ਇੱਕ ਹੋਰ ਖਾਸ ਸਿਲਸਿਲਾ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ
0: ਬਿਲਕੁਲ ਜੀ ਸਾਡਾ ਵਿਰਸਾ
1: ਜੀ
0: ਔਰ ਅੱਜ ਅਸੀਂ ਵਿਰਸੇ 'ਚ ਵੀ ਕੁਝ ਇੱਦਾਂ ਦੀ ਹੀ ਗੱਲ ਕਰਨੀ ਹੈ ਜਿਹੜੀ ਰਵਾਇਤੀ ਹੋਵੇ ਰਵਾਇਤੀ ਸਾਡੇ ਸਮਝ ਗਏ ਕਿ ਰਵਾਇਤੀ ਜਿਹੜੇ ਸਾਡੇ ਸਾਜ਼ ਹੁੰਦੇ ਸੀ ਨਾ ਤੇ ਅਸੀਂ ਢੋਲਕ ਦੇ ਨਾਲ ਢੋਲਕੀ ਦੇ ਨਾਲ ਗਾਉਂਦੇ ਸੀ ਜਿਹੜੇ ਉਹ ਵਾਲੀਆਂ ਅੱਜ ਅਸੀਂ ਗੱਲਾਂ ਕਰਨੀਆਂ ਨੇ ਹਨਾ
1: ਵੀ ਤੁਸੀਂ ਰਵਾਇਤੀ ਸਾਜ਼ ਦੀ ਗੱਲ ਕੀਤੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਰਵਾਇਤੀ ਸਾਜ਼ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਜ਼ ਸੀਗਾ ਉਹ ਕਿਹੜਾ ਸੁਣਿਆ
0: ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਨਾ ਤੰਤੀ ਸਾਜ਼ ਸੀਗੇ ਨਾ ਉਹ ਸੁਣੇ ਸੀਗੇ ਬਿਲਕੁਲ ਤੰਤੀ ਸਾਜ਼ਾਂ ਦੇ ਨਾਲ ਗੁਰਮਤ ਸੰਗੀਤ ਜਿਹੜਾ ਵਜਾਇਆ ਜਾਂਦਾ ਸੀ ਗੁਰਮਤ ਸੰਗੀਤ ਜਿਹੜਾ ਗਾਇਆ ਜਾਂਦਾ ਸੀ ਨਾ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਆਪਣੇ ਬਚਪਨ ਦੇ ਵਿੱਚ ਸੁਣਿਆ ਸੀਗਾ ਔਰ ਮੈਂ ਦੇਖਦੀ ਹੁੰਦੀ ਸੀਗੀ ਕਿ ਬਹੁਤ ਸਾਰੇ ਜਿਹੜੇ ਸਾਡੇ ਰਾਗੀ ਸਿੰਘ ਸੀਗੇ ਜਾਂ ਢਾਡੀ ਸੀਗੇ ਉਹ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਜਿਹੜਾ ਉਹ ਕਰਦੇ ਹੁੰਦੇ ਸੀ ਉਹਦੇ ਵਿੱਚ ਜਿਹੜੇ ਹੁੰਦੀ ਸੀ ਨਾ ਇੱਕ ਖਾਸ ਵਾਈਬ੍ਰੇਸ਼ਨ ਜੀ ਉਹਦੇ ਵਿੱਚ ਆਉਂਦੀ ਸੀ ਔਰ ਮੈਨੂੰ ਉਹ ਬਹੁਤ ਜ਼ਿਆਦਾ ਚੰਗੀ ਲੱਗਦੀ ਸੀ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਇਹ ਆਉਂਦੀ ਸੀ ਕਿ ਇੱਕ ਤੁੰਬੀ ਹੁੰਦੀ ਸੀ ਹੈ ਨਾ ਤੁੰਬੀ ਸਾਡੀ ਪੰਜਾਬ ਦਾ ਸਭ ਤੋਂ ਪ੍ਰਸਿੱਧ ਇੱਕ ਸਾਜ਼ ਹੈਗੀ ਹੈ ਤੁੰਬੀ ਹੈ ਨਾ ਔਰ ਤੁੰਬੀ ਦੇ ਨਾਲ ਨਾਲ ਅਸੀਂ ਇਹਨੂੰ ਜੇ ਕਹਿ ਲਈਏ ਤੁੰਬਾ ਉਹ ਵੀ ਵੱਜਦਾ ਸੀ ਤੁੰਬੀ ਜਿਹੜੀ ਹੁੰਦੀ ਸੀ ਉਹ ਲੱਕੜ ਦੀ ਡੰਡੀ ਅਤੇ ਬੱਕਰੀ ਦੀ ਖਲ ਦੇ ਨਾਲ ਜਿਹੜੀ ਹੈ ਉਹ ਤਿਆਰ ਕੀਤੀ ਜਾਂਦੀ ਸੀ ਅਤੇ ਤੁੰਬੀ ਜਿਹੜੀ ਹੁੰਦੀ ਹੈ ਉਹ ਗੁਰਮਤਿ ਸੰਗੀਤ ਦੇ ਨਾਲ ਵੀ ਅਤੇ ਨਾਲ ਦੇ ਨਾਲ ਜਿਹੜੇ ਲੋਕ ਗੀਤ ਹੁੰਦੇ ਸੀ ਨਾ ਜਿਵੇਂ ਕਿ ਮਿਰਜ਼ਾ ਹੀਰ ਰਾਂਝਾ ਅਤੇ ਜਾਂ ਫਿਰ ਜੁਗਨੀ ਗਾਈ ਜਾਂਦੀ ਸੀ ਜਦੋਂ ਉਹਨਾਂ ਦੇ ਨਾਲ ਜਿਹੜੀ ਹੈ ਤੁੰਬੀ ਵਜਾਈ ਜਾਂਦੀ ਸੀ
1: ਕਿਆ ਬਾਤ ਹੈ ਜੀ ਕਿਆ ਬਾਤ ਹੈ ਤੇ ਤੁਸੀਂ ਸਾਨੂੰ ਆਪਣੇ ਵਿਰਸੇ ਦੇ ਵਿੱਚ ਲੈ ਕੇ ਜਾ ਰਹੇ ਹੋ ਪੁਰਾਣੇ ਵੇਲਿਆਂ ਦੀ ਗੱਲਾਂ ਜਦੋਂ ਅਸੀਂ ਸੁਣਦੇ ਸੀਗੇ ਸਮਝਦੇ ਸੀਗੇ ਆਪਣੀਆਂ ਨਾਨੀਆਂ ਦਾਦੀਆਂ ਕੋਲੋਂ ਤੇ ਰਵਾਇਤੀ ਸਾਜ਼ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਇੱਕ ਸੰਗੀਤ ਵਜਾਉਣ ਦਾ ਜ਼ਰੀਆ ਹੁੰਦਾ ਸੀ
0: ਬਿਲਕੁਲ ਜੀ ਔਰ ਇਸ ਦੇ ਨਾਲ ਤੁੰਬਾ ਹੈ ਨਾ ਤੁੰਬਾ ਜਿਹੜਾ ਹੁੰਦਾ ਸੀ ਉਹ ਤੁੰਬੀ ਦਾ ਵੱਡਾ ਰੂਪ ਹੁੰਦਾ ਹੈ
1: ਜੀ
0: ਉਹ ਵੱਡਾ ਰੂਪ ਹੁੰਦਾ ਇਸ ਦੀ

0: ਤੋ ਜਿਹੜੇ ਸਾਡੇ ਸੂਫੀ ਸੰਤ ਫਕੀਰ ਨਾਥ ਜੋਗੀ ਕਵੀਸ਼ਰ ਜਦੋਂ ਗਾਉਂਦੇ ਨੇ ਉਦੋਂ ਇਹਦਾ ਜਿਹੜਾ ਵਰਤਿਆ ਜਾਂਦਾ ਸੀ ਹੈ ਨਾ। ਔਰ ਇਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਉਹ ਆਉਂਦੀ ਹੈ ਸਾਡੀ ਸਰੰਗੀ ਦੀ। ਸਰੰਗੀ ਜਿਹੜੀ ਹੈ ਉਹ ਮਤਲਬ ਇੱਕ ਬਹੁਤ ਹੀ ਪਿਆਰਾ ਜਿਹਾ ਸਾਜ਼ ਹੈ ਨਾ, ਔਰ ਇਹ ਬਹੁਤ ਹੀ ਸੰਵੇਦਨਸ਼ੀਲ ਸਾਜ਼ ਹੈ ਜਿਹੜਾ ਕਿ ਵਜਾਇਆ ਜਾਂਦਾ ਹੈ ਨਾ। ਅਤੇ ਇਸ ਦੇ ਨਾਲ ਇਹ ਢਾਡੀ ਵਾਰਾਂ ਕਿੱਸੇ ਜਿਹੜੇ ਹੁੰਦੇ ਸੀ ਉਹ ਸਰੰਗੀ ਦੀ ਮੁੱਖ ਭੂਮਿਕਾ ਜਿਹੜੀ ਆ ਉਹ ਨਿਭਾਉਂਦੇ ਸੀ ਨਾ। ਔਰ ਇਸ ਦੀ ਆਵਾਜ਼ ਜਿਹੜੀ ਹੈ ਨਾ ਉਹ ਮਨੁੱਖਾਂ ਨੂੰ ਮਤਲਬ ਇਨਸਾਨਾਂ ਨੂੰ ਇੱਕ ਜਿਹੜੇ ਕਹਿੰਦੇ ਨਾ ਕੀਲ ਲੈਂਦੀ ਸੀ, ਇਸ ਤਰ੍ਹਾਂ ਦਾ ਇੱਕ ਕੀਲ ਲੈਂਦੀ ਸੀ ਉਹ ਆਵਾਜ਼ ਹੈ ਨਾ। ਔਰ ਇਸ ਤੋਂ ਬਾਅਦ ਜਿਹੜੀ ਖਾਸ ਜਿਹੜੇ ਤੰਤੀ ਸਾਜ਼ਾਂ ਦੇ ਵਿੱਚ ਆਉਂਦਾ ਰਬਾਬ।
1: ਜੀ ਜੀ ਬਿਲਕੁਲ, ਤੁਸੀਂ ਪਹਿਲਾਂ ਤੂਬੀ ਦੀ ਗੱਲ ਕੀਤੀ, ਫਿਰ ਸੂਬੇ ਦੀ ਗੱਲ ਕੀਤੀ, ਫਿਰ ਤੁਸੀਂ ਉਹਦੇ ਨਾਲ ਨਾਲ ਸਰੰਗੀ ਦੀ ਗੱਲ ਕੀਤੀ, ਫਿਰ ਹੁਣ ਤੁਸੀਂ ਰਬਾਬ ਦੀ ਗੱਲ ਕਰ ਰਹੇ ਹੋ। ਵੀ ਰਬਾਬ ਵੈਸੇ ਅਸੀਂ ਕਾਫੀ ਵਾਰ ਦੇਖਿਆ ਹੈ, ਰਬਾਬ ਵੀ ਬੜਾ ਸੰਵੇਦਨਸ਼ੀਲ ਹੁੰਦਾ ਹੈ।
0: ਬਿਲਕੁਲ ਜੀ, ਇਹ ਵੀ ਰਬਾਬ ਜਿਹੜੀ ਹੈ ਵੀ ਗੁਰਮਤ ਸੰਗੀਤ ਵਿੱਚ ਰਬਾਬ ਦਾ ਸਭ ਤੋਂ ਵੱਡਾ ਉੱਚਾ ਸਥਾਨ ਹੈ। ਠੀਕ ਹੈ, ਰਬਾਬ ਦਾ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਰਬਾਬ ਹੈ ਉਹ ਭਾਈ ਮਰਦਾਨੇ ਕੋਲੋਂ ਇਹ ਸਾਜ਼ ਜਿਹੜਾ ਹੈ ਬਾਣੀ ਪੜ੍ਹਨ ਵੇਲੇ ਇਹ ਵਜਵਾਇਆ ਸੀ, ਔਰ ਇਸ ਦੇ ਨਾਲ ਰਬਾਬ ਦੇ ਨਾਲ ਜਿਹੜਾ ਹੈ ਉਹ ਕੀਰਤਨ ਕੀਤਾ ਸੀ।
1: ਤੇ ਜੇ ਇਹਦੀ ਬਣਤਰ ਦੀ ਗੱਲ ਕੀਤੀ ਜਾਵੇ ਤੇ ਇਹਦਾ ਜਿਹੜਾ ਨਿਚਲਾ ਹਿੱਸਾ ਹੁੰਦਾ ਉਹ ਲੱਕੜ ਦਾ ਹੁੰਦਾ, ਉੱਪਰ ਇਹਦੇ ਚਮੜੇ ਦਾ ਇੱਕ ਗੋਲ ਚੱਕਰ ਦੇ ਨਾਲ ਕੱਟ ਕੇ ਉਹਨੂੰ ਸਿਲਿਆ ਹੁੰਦਾ ਚੰਗੀ ਤਰੀਕੇ ਦੇ ਨਾਲ, ਤੇ ਆਪਣੇ ਹੱਥ ਦੇ ਨਾਲ ਤਾਰਾਂ ਦੇ ਨਾਲ ਉਹਦੇ ਵਿੱਚੋਂ ਆਵਾਜ਼ ਦਾ ਇੱਕ ਏਦਾਂ ਦਾ ਇੱਕ ਸੰਵੇਦਨਸ਼ੀਲ ਆਵਾਜ਼ ਇੱਕ ਰਾਗ ਕੱਢਿਆ ਜਾਂਦਾ ਜਿਹੜਾ ਕਿ ਸਾਡੇ ਮਨ ਨੂੰ ਮੋਹ ਲੈਂਦਾ।
0: ਬਿਲਕੁਲ ਜੀ, ਔਰ ਇਸੇ ਤਰ੍ਹਾਂ ਹੀ ਦਿਲਰੁਬਾ, ਤਾਊਸ ਤੇ ਤਾਨਪੁਰਾ ਹੈ ਨਾ। ਜਿਹੜੇ ਤਾਊਸ ਹੁੰਦਾ ਉਹ ਮੋਰ ਦੀ ਸ਼ਕਲ ਦਾ ਹੁੰਦਾ, ਔਰ ਇਹ ਤਾਊਸ ਜਿਹੜਾ ਹੈ ਇਹ ਵੀ ਸਾਡੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਪ੍ਰਚਲਿਤ ਸੀ, ਔਰ ਇਹ ਵੀ ਬੜਾ ਹੀ ਪਿਆਰਾ ਸਾਜ਼ ਹੈ, ਇਹ ਵੀ ਤੰਤੀ ਸਾਜ਼ਾਂ ਦੇ ਵਿੱਚ ਆਉਂਦਾ। ਤੇ ਹੁਣ ਮੇਰੇ ਖਿਆਲ ਆਪਾਂ ਅਗਲੀ ਗੱਲ ਕਰੀਏ ਜਿਹੜੀ ਕਿ ਖਾਸ ਅਸੀਂ ਬਹੁਤ ਅਰਚਨਾ ਦੇ ਮੂੰਹ ਤੋਂ ਸੁਣਨਾ ਚਾਹਵਾਂਗੇ ਕਿ ਢੋਲ ਢੋਲਕੀ ਤੇ ਜਿਹੜੀ ਢੱਡ ਹੈ ਇਹ ਸਾਜ਼ ਜਿਹੜੇ ਨੇ ਉਹ ਆਪਾਂ ਕਿਸ ਤਰ੍ਹਾਂ ਦੇ ਸਾਜ਼ ਹੁੰਦੇ ਸੀ, ਔਰ ਪੰਜਾਬੀ ਸੱਭਿਆਚਾਰ ਦੇ ਜਿਹੜੀ ਧੜਕਣ ਹੈ ਉਹ ਢੋਲ ਹੈ ਨਾ।
1: ਜੀ ਬਿਲਕੁਲ ਜੀ, ਜਦੋਂ ਅਸੀਂ ਢੋਲ ਦੀ ਗੱਲ ਕਰਦੇ ਹਾਂ ਤਾਂ ਢੋਲ ਦੀ ਆਵਾਜ਼ ਸੁਣਦੇ ਹੀ ਸਾਡੇ ਸਾਰਿਆਂ ਦੇ ਪੈਰ ਥਿਰਕਣ ਲੱਗ ਜਾਂਦੇ ਨੇ, ਤੇ ਜਦੋਂ ਅਸੀਂ ਮੇਲਿਆਂ 'ਚ ਜਾਂਦੇ ਹਾਂ, ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਹਾਂ, ਤੇ ਇਹਦਾ ਢੋਲ ਦਾ ਖਾਸ ਤੌਰ ਦੇ ਉੱਤੇ ਢੋਲੀ ਨੂੰ ਬੁਲਾਇਆ ਜਾਂਦਾ, ਤੇ ਢੋਲ ਦੀ ਜਿਹੜੀ ਖਣਕ ਹੈ ਉਹਦੇ ਨਾਲ ਸਾਰੇ ਜਾਣੇ ਝੂਮਣ ਲੱਗ ਜਾਂਦੇ ਨੇ। ਤੇ ਜੇ ਅਸੀਂ ਬੰਤਰ ਦੀ ਗੱਲ ਕਰੀਏ ਤਾਂ ਢੋਲ ਇੱਕ ਗੋਲ ਆਕਾਰ ਦੇ ਵਿੱਚ ਹੁੰਦਾ ਹੈ ਜਿਹੜਾ ਕਿ ਦੋਨੋਂ ਪਾਸਿਆਂ ਚਮੜੇ ਦੇ ਨਾਲ ਸਿਲਿਆ ਹੁੰਦਾ ਹੈ, ਤੇ ਇਹਦਾ ਜਿਹੜਾ ਇਹਦੇ ਵਿੱਚ ਜਿਹੜੀ ਲੱਕੜ ਹੈ ਉਹ ਅੰਬ ਦੀ ਲੱਕੜ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹਨੂੰ ਬਣਾਉਣ ਦੇ ਵਿੱਚ, ਤੇ ਵਜਾਉਣ ਦੇ ਵਾਸ ਇੱਕ ਪਤਲੀ ਜੀ ਜਿਹੜੀ ਟਾਹਣੀ ਹੁੰਦੀ ਹੈ ਉਹਦੇ ਨਾਲ ਜਿਹੜਾ ਢੋਲੀ ਹੈ ਕਮਾਲ ਦਿਖਾਉਂਦਾ।
0: ਬਿਲਕੁਲ ਜੀ, ਇੱਕ ਪਾਸੇ ਮੋਟਾ ਡੱਗਾ ਹੁੰਦਾ ਤੇ ਇੱਕ ਪਾਸੇ ਪਤਲਾ, ਠੀਕ ਹੈ, ਉਸ ਦੇ ਨਾਲ ਜਿਹੜੀ ਹੈ ਇਹ ਵਜਾਈ ਜਾਂਦੀ ਹੈ ਨਾ, ਜਿਹਨੂੰ ਉਹ ਪਤਲੀ ਆਪਾਂ ਅਰਚਨਾ ਚਮਕ ਨਹੀਂ ਕਹਿ ਲੈਂਦੇ ਸੀ?
1: ਜੀ ਜੀ ਜੀ,
0: ਉਹ ਚਮਕ ਇੱਕ ਪਾਸੇ ਔਰ ਦੂਜੇ ਪਾਸੇ ਮੋਟਾ ਡੱਗਾ ਹੁੰਦਾ ਹੈ ਨਾ। ਭੰਗੜੇ ਦਾ ਇਹ ਜਿਹੜਾ ਹੈ ਵੈਸੇ ਭੰਗੜੇ ਦਾ ਮੁੱਖ ਸਾਜ਼ ਹੈ ਨਾ, ਕੀ ਕਹਿੰਦੇ ਹੋ?
1: ਬਿਲਕੁਲ ਜੀ, ਮੈਂ ਤੁਹਾਡਾ ਸਹਿਮਤ ਹਾਂ ਬਿਲਕੁਲ ਜੀ। ਤੇ ਹੁਣ ਜੇ ਅਸੀਂ ਗੱਲ ਕਰੀਏ ਢੋਲਕੀ ਦੀ, ਤੇ ਢੋਲਕੀ ਵਿਆਹਾਂ ਸ਼ਾਦੀਆਂ ਦੇ ਵਿੱਚ ਵਜਾਉਣ ਵਾਸਤੇ ਇੱਕ ਬਹੁਤ ਹੀ ਆਸਾਨੀ ਦੇ ਨਾਲ ਜਿਹਨੂੰ ਕਹਿੰਦੇ ਨਾ ਹੈਂਡਲ ਕਰ ਸਕਦੀਆਂ ਨੇ ਸਵਾਣੀਆਂ ਗ੍ਰਹਿਣੀਆਂ ਜਿਹੜੀਆਂ, ਜਾਂ ਜਿਹੜੇ ਜਿਹਨਾਂ ਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਸੀਗਾ, ਤੇ ਉਹ ਵੀ ਇੱਕ ਛੋਟਾ ਜਿਸ ਤਰ੍ਹਾਂ ਤੁਸੀਂ ਦੱਸਿਆ ਦੋਨੋਂ ਬਰਾਬਰ ਸਿਲੀ ਹੁੰਦੀ ਹੈ ਢੋਲੀ, ਜਿਹੜੀ ਢੋਲਕੀ ਹੁੰਦੀ ਹੈ ਵੀ ਗੋਲ ਆਕਾਰ ਦੇ ਵਿੱਚ ਹੁੰਦੀ ਹੈ, ਤੇ ਦੋਨੋਂ ਪਾਸੇ ਚਮੜੇ ਦੇ ਨਾਲ ਬਰਾਬਰ ਆਕਾਰ ਦੇ ਵਿੱਚ ਇਹਨੂੰ ਸਿਲਿਆ ਹੁੰਦਾ ਹੈ, ਤੇ ਇਹ ਵੀ ਲੱਕੜ ਦੀ ਬਣੀ ਹੁੰਦੀ ਹੈ ਵਿਚਲਾ ਜਿਹੜਾ ਹਿੱਸਾ ਹੁੰਦਾ ਹੈ, ਤੇ ਇਹਦੀ ਜਿਹੜੀ ਲੱਕੜ ਹੈ ਇਹ ਵੀ ਅੰਬ ਦੀ ਲੱਕੜ ਦਾ ਇਸਤੇਮਾਲ ਕੀਤਾ ਜਾਂਦਾ ਹੈ।
0: ਬਿਲਕੁਲ ਜੀ, ਔਰ ਜਦੋਂ ਪੁਰਾਣੇ ਸੁਹਾਗ ਗਾਏ ਜਾਂਦੇ ਸੀ, ਘੋੜੀਆਂ ਗਾਈਆਂ ਜਾਂਦੀਆਂ ਸੀ, ਤੇ ਉਸ ਵੇਲੇ ਜਿਹੜੀ ਹੈ ਢੋਲਕੀ ਜਿਹੜੀ ਹੈ ਉਹ ਵਜਾਈ ਜਾਂਦੀ ਸੀ, ਹੈ ਨਾ
1: ਜੀ।

0: ਜੀ ਢੋਲ ਦੀ ਗੱਲ ਹੋ ਗਈ, ਢੋਲਕੀ ਦੀ ਗੱਲ ਹੋ ਗਈ ਤੇ ਹੁਣ ਆਪਾਂ ਗੱਲ ਕਰਦੇ ਹਾਂ ਢੱਡ ਦੀ, ਹੈਨਾ। ਇਹ ਛੋਟਾ ਜਿਹਾ ਇੱਕ ਡਮਰੂ ਦੀ ਸ਼ਕਲ ਵਰਗਾ ਛੋਟਾ ਜਿਹਾ ਸਾਜ਼ ਹੈਗਾ, ਇਸ ਨੂੰ ਹੱਥ 'ਚ ਫੜ ਕੇ ਵਜਾਇਆ ਜਾਂਦਾ ਅਤੇ ਉਂਗਲਾਂ ਦੇ ਨਾਲ ਇਸ ਦੇ ਧਾਗੇ ਹੁੰਦੇ ਨੇ ਇਹਦੇ ਵਿੱਚ, ਔਰ ਉਹ ਧਾਗਿਆਂ ਦੇ ਨਾਲ ਹੀ ਇਸ ਢੱਡ ਨੂੰ ਜਿਹੜਾ ਹੈ ਉਹ ਵਜਾਇਆ ਜਾਂਦਾ ਹੈ।
1: ਜਦੋਂ ਢੱਡ ਦੀ ਗੱਲ ਕੀਤੀ ਤੇ ਵਾਰਾਂ ਦੇ ਵਿੱਚ ਖਾਸ ਤੌਰ ਤੇ ਢੱਡ ਦਾ ਇਸਤੇਮਾਲ ਕੀਤਾ ਜਾਂਦਾ ਸੀ ਵਾਰਾਂ ਗਾਉਣ ਵਾਲੇ, ਤੇ ਜਦੋਂ ਹੁਣ ਅਸੀਂ ਗੱਲ ਕਰਦੇ ਹਾਂ ਚਿਮਟੇ ਦੀ, ਤੇ ਜਿਹੜਾ ਚਿਮਟਾ ਹੈ, ਚਿਮਟਾ ਜੀ ਇਹ ਲੋਹੇ ਦਾ ਬਣਿਆ ਹੁੰਦਾ ਹੈ ਤੇ ਇੱਕ ਦੋ ਪੱਤੀਆਂ ਜੋੜੀਆਂ ਹੁੰਦੀਆਂ ਨੇ, ਤੇ ਜਿਹਦੇ ਵਿੱਚ ਨਾਲ ਨਾਲ ਲੋਹੇ ਦੇ ਇਸਤੇਮਾਲ ਦੇ ਨਾਲ ਨਾਲ ਇਹਦੇ ਵਿੱਚ ਪਿੱਤਲ ਦਾ ਇਸਤੇਮਾਲ ਵੀ ਕੀਤਾ ਜਾਂਦਾ, ਤੇ ਇਹਨੂੰ ਦੋਨਾਂ ਉਂਗਲੀਆਂ ਦੇ ਨਾਲ ਫੜ ਕੇ, ਇੱਕ ਹੱਥ ਦੇ ਨਾਲ ਫੜ ਕੇ ਤੇ ਦੋ ਉਂਗਲੀਆਂ ਦੇ ਨਾਲ ਫੜ ਕੇ ਇਹਨੂੰ ਵਜਾਇਆ ਜਾਂਦਾ।
0: ਬਿਲਕੁਲ ਜੀ, ਇਹ ਵੀ ਸਾਡਾ ਪੁਰਾਣਾ ਵਿਰਸਾ ਹੈ ਔਰ ਪੁਰਾਣਾ ਸਾਡਾ ਸੱਭਿਆਚਾਰ ਹੈ, ਜਦੋਂ ਕਿ ਅਸੀਂ ਭੰਗੜੇ ਦੇ ਵਿੱਚ ਇਸ ਦਾ ਵੀ ਇਸਤੇਮਾਲ ਜਿਹੜਾ ਚਿਮਟੇ ਦਾ ਕੀਤਾ ਜਾਂਦਾ
1: ਜੀ। ਤੇ ਇਹਦੇ ਨਾਲ ਨਾ ਜੇ ਅਸੀਂ ਕਾਟੋ ਦੀ ਗੱਲ ਕੀਤੀ ਜਾਵੇ ਤੇ ਕਾਟੋ ਮੇਲਿਆਂ ਦੇ ਵਿੱਚ ਸਾਰਿਆਂ ਨੇ ਜ਼ਰੂਰ ਵੇਖੀ ਹੋਣੀ ਹੈ
0: ਜੀ।
1: ਕਾਟੋ ਇੱਕ ਲੱਕੜ ਦਾ ਬਣਿਆ ਹੋਇਆ ਇੱਕ ਸਾਜ਼ ਹੁੰਦਾ ਹੈ। ਕਾਟੋ ਇੱਕ ਲੰਬੀ ਲੱਕੜ ਦੇ ਨਾਲ ਦੋ ਹਿੱਸਿਆਂ ਦੇ ਵਿੱਚ ਜੋੜੀ ਹੁੰਦੀ ਹੈ ਤੇ ਦੋਨੋਂ ਪਾਸੇ ਉੱਪਰ ਇੱਕ ਡੰਡੀ ਲਗਾ ਕੇ ਦੋ ਲੱਕੜ ਦੇ ਇੱਕ ਚਿਮਟੇ ਲਗਾਏ ਜਾਂਦੇ ਨੇ, ਤੇ ਜਿਨ੍ਹਾਂ ਨੂੰ ਨੀਚੇ ਇੱਕ ਰੱਸੀ ਦੇ ਨਾਲ ਖਿੱਚ ਕੇ ਵਜਾਇਆ ਜਾਂਦਾ
0: ਜੀ। ਜੀ ਜੀ,
1: ਇਹ ਤਾਂ ਜਿਹੜੀਆਂ ਗੱਲਾਂ ਸੀਗੀਆਂ ਸਾਡੇ ਵਿਰਸੇ ਦੀਆਂ ਸੀਗੀਆਂ, ਤੇ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਹਾਂ ਤਾਂ ਵਿਰਸੇ ਦੀ ਸਾਂਝ ਅਸੀਂ ਅੱਜ ਤੁਹਾਡੇ ਨਾਲ ਪਾਈ। ਤੁਹਾਨੂੰ ਸਾਰਿਆਂ ਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਾ
0: ਜੀ,
1: ਖਤਾਂ ਦੇ ਜ਼ਰੀਏ ਲਿਖ ਕੇ ਜ਼ਰੂਰ ਭੇਜਣਾ। ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਦੇ ਵੇਲੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ 144001।
0: ਬਿਲਕੁਲ ਜੀ, ਇਜਾਜ਼ਤ ਲਈਏ ਫਿਰ, ਨਮਸਕਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਮੋਹਾਲੀ ਦੇ ਸੈਕਟਰ 119 ਸਥਿਤ TDI ਇਨਫਰਾਟੈਕਟ ਦੇ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ED ਵੱਲੋਂ ਗਮਾਡਾ ਦਫ਼ਤਰ

0: ਮੋਹਾਲੀ ਵਿੱਚ 3 ਦਿਨ ਤੱਕ ਛਾਪੇਮਾਰੀ ਕੀਤੀ ਗਈ ਸੀ। ਹਲਕਿਆਂ ਅਨੁਸਾਰ ਇਹ ਕਾਰਵਾਈ ਕੱਲ੍ਹ ਤੋਂ ਜਾਰੀ ਹੈ ਅਤੇ ਕਰੀਬ 15 ਅਧਿਕਾਰੀ ਮੌਕੇ 'ਤੇ ਮੌਜੂਦ ਨੇ। ਛਾਪੇਮਾਰੀ ਦੌਰਾਨ PDI ਇਨਫਰਾਟੈਕ ਦੇ ਉਪ ਪ੍ਰਧਾਨ ਰੋਹਿਤ ਗੋਗੀਆ ਵੀ ਦਫ਼ਤਰ ਵਿੱਚ ਮੌਜੂਦ ਰਹੇ। ਹਲਕਿਆਂ ਮੁਤਾਬਕ ਅਧਿਕਾਰੀਆਂ ਨੇ ਦਫ਼ਤਰ ਦੇ CCTV ਕੈਮਰਿਆਂ ਦੀ ਰਿਕਾਰਡਿੰਗ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਮੋਬਾਈਲ ਫੋਨ 'ਚ ਕਬਜ਼ੇ ਵਿੱਚ ਲਏ। ED ਦੀ ਇਹ ਕਾਰਵਾਈ PR6 ਸੜਕ ਪ੍ਰੋਜੈਕਟ ਲਈ ਜ਼ਮੀਨ ਦੇ ਮੁਆਵਜ਼ੇ ਵਿੱਚ ਕਥਿਤ ਬੇਨੇਮੀਆਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਜਾਂਚ ਵਿੱਚ ਜ਼ਮੀਨ ਅਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਨਾਂ ਜ਼ਮੀਨ ਤਬਦੀਲ ਕਰਕੇ ਕਰੀਬ 6 ਕਰੋੜ ਰੁਪਏ ਦੇ ਵਾਧੂ ਮੁਆਵਜ਼ੇ ਦਾ ਲਾਭ ਲੈਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਲੋਕ ਭਲਾਈ 'ਤੇ ਆਧਾਰਿਤ ਪੰਜਾਬ ਦੀ ਸਿਰਜਣਾ ਦੇ ਦ੍ਰਿੜ ਸੰਕਲਪ ਨਾਲ ਕੰਮ ਕਰ ਰਹੀ ਹੈ। ਕਹਾਲ ਬੀਤੇ ਦਿਨ ਮਹਾਨ ਸ਼ਹੀਦ ਦੇ ਜਨਮ ਦਿਨ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਜਸ਼ਨੇ ਇਨਕਲਾਬ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਸਤਿਕਾਰ ਵਿੱਚ ਵੱਡੇ ਕਦਮ ਚੁੱਕੇ ਨੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਤਰੱਕੀ, ਸਿੱਖਿਆ, ਭਲਾਈ ਅਤੇ ਇਸ ਦੇ ਪਾਣੀਆਂ ਦੇ ਸਰੋਤਾਂ ਦੀ ਰਾਖੀ ਉਸ ਸੰਕਲਪ ਦਾ ਕੇਂਦਰ ਬਿੰਦੂ ਨੇ ਜਿਸ ਲਈ ਸ਼ਹੀਦਾਂ ਨੇ ਨਾਮਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਲਈ ਸਮਰਪਿਤ ਰੱਖਣਗੇ ਅਤੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਜੋ ਵੀ ਕਰਨਾ ਪਵੇਗਾ ਉਹ ਕਰਨਗੇ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਮੰਗਲਵਾਰ ਨੂੰ ਲੁਧਿਆਣਾ ਪੁੱਜੀ। ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਵੱਖ ਵੱਖ ਥਾਵਾਂ 'ਤੇ ਇਸ ਦਾ ਸਵਾਗਤ ਕੀਤਾ ਗਿਆ। ਲੁਧਿਆਣਾ ਵਿਖੇ ਸੰਸਦ ਮੈਂਬਰ ਮਨੋਜ ਤਿਵਾੜੀ, ਰਵਨੀਤ ਸਿੰਘ ਬਿੱਟੂ ਅਤੇ ਹੋਰ ਭਾਜਪਾ ਆਗੂ ਸ਼ਾਮਲ ਹੋਏ। ਪਾਰਟੀ ਆਗੂਆਂ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਵਧਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਤੋਂ ਪਹਿਲਾਂ ਕੱਲ੍ਹ ਦੇਰ ਸ਼ਾਮ ਪਟਿਆਲਾ ਪੁੱਜੀ ਯਾਤਰਾ ਦੀ ਅਗਵਾਈ ਭਾਜਪਾ ਦੇ ਸੰਸਦ ਮੈਂਬਰ ਸੰਜੇ ਪਾਟੀਆ ਵੱਲੋਂ ਕੀਤੀ ਗਈ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਭਾਜਪਾ ਮਹਿਲਾ ਪ੍ਰਧਾਨ ਜੈਇੰਦਰ ਕੌਰ ਨੇ ਸਾਥੀਆਂ ਨਾਲ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਪਰਨੀਤ ਕੌਰ ਅਤੇ ਜੈਇੰਦਰ ਕੌਰ ਨੇ ਕਿਹਾ ਕਿ ਇਹ ਸਿਰਫ ਇੱਕ ਯਾਤਰਾ ਨਹੀਂ ਸਗੋਂ ਸਾਡੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਦਾ ਇੱਕ ਮਜ਼ਬੂਤ ਅਹਿਦ ਏ। ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਮੋਗਾ ਦੇ ਪੁਲਿਸ ਸਟੇਸ਼ਨ ਕੋਟ ਈਸੇ ਖਾਂ ਵਿਖੇ ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਪੰਜਾਬ ਹੋਮਗਾਰਡ ਗੁਰ ਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਏ। ਇਸ ਸਬੰਧੀ ਅਗਲੇਰੀ ਕਾਰਵਾਈ ਜਾਰੀ ਏ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ ਵਿਖੇ ਵਿਸ਼ੇਸ਼ ਡਰੋਨ ਸ਼ੋਅ ਕਰਵਾਇਆ ਗਿਆ। ਅਸਮਾਨ ਵਿੱਚ ਰੋਸ਼ਨੀਆਂ ਨਾਲ ਬਣਾਏ ਗਏ ਵੱਖ ਵੱਖ ਆਕਰਸ਼ਕ ਦ੍ਰਿਸ਼ਾਂ ਨੇ ਮੌਜੂਦ ਸੰਗਤਾਂ ਅਤੇ ਲੋਕਾਂ ਦਾ ਮਨ ਮੋਹ ਲਿਆ। ਸ਼ਾਨਦਾਰ ਡਰੋਨ ਸ਼ੋਅ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਵੱਲੋਂ ਇਸ ਉਪਰਾਲੇ ਨੂੰ ਪ੍ਰਵਾਨ ਕਰਾ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉੱਪਲ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਬਰਾਬਰੀ, ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੰਦੀਆਂ ਨੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਲੜੀ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ ਅਤੇ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਡਰੋਨ ਸ਼ੋਅ ਕਰਵਾਏ ਜਾਣਗੇ। ਜਲੰਧਰ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਹੋਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਡਰੇਨਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਡਰੇਨਾਂ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਚੁਗਿਰਦਾ ਨਿਯਮਾਂ ਅਨੁਸਾਰ ਕੰਮ ਕੀਤਾ ਜਾਵੇ। ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਚਿੱਟੀ ਵੇਈ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਫਰਵਰੀ 2008 ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਪਹਿਲੀ ਵਾਰ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਪਾਣੀ ਨੂੰ ਚਿੱਟੀ ਵੇਈ ਵਿੱਚ ਪੈਣ ਤੋਂ ਰੋਕਣ ਲਈ ਬੰਨ ਲਗਾਇਆ ਗਿਆ ਸੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਮੀਟਿੰਗ ਦੌਰਾਨ ਦੱਸਿਆ ਕਿ ਦੂਸ਼ਿਤ ਪਾਣੀ ਦੇ ਢੁੱਕਵੇਂ ਪ੍ਰਬੰਧ ਨਾ ਕੀਤੇ ਜਾਣ 'ਤੇ ਕਰੀਬ 83 ਲੱਖ ਰੁਪਏ ਦਾ ਚੁਗਿਰਦਾ ਜੁਰਮਾਨਾ ਲਗਾਇਆ ਜਾ ਚੁੱਕਾ ਏ। ਏਸ਼ੀਆਈ ਖੇਡਾਂ 'ਚ ਨੀਰੂ ਟਾਂਡਾ ਨੇ ਮਹਿਲਾਵਾਂ ਦੇ ਟ੍ਰੈਪ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਏ। ਉਹ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਨ ਤਗਮਾ ਜਿੱਤਣ 'ਤੇ ਨੀਰੂ ਟਾਂਡਾ ਨੂੰ ਵਧਾਈ ਦਿੱਤੀ ਏ। ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਸੁਨਹਿਰੀ ਪਲ ਹੋਰ ਨੌਜਵਾਨਾਂ ਨੂੰ ਨਿਸ਼ਾਨੇਬਾਜ਼ੀ ਨੂੰ ਅਪਣਾਉਣ ਅਤੇ ਉੱਤਮਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIR ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:15 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਮੈਂ ਹਾਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ। ਫੌਜੀ ਵੀਰੋ, ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਜੋ ਕਿ ਸਾਡੀ ਧਰਤੀ ਦੀ ਰਾਖੀ ਕਰਦੇ ਨੇ ਅਤੇ ਉਹਨਾਂ ਦੇ ਮਨ ਪਾਉਂਦੇ ਗੀਤ ਅਸੀਂ ਚਲਾਉਂਦੇ ਹਾਂ। ਅਤੇ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਕਰ ਰਹੇ ਹਾਂ ਇਹ ਪਿਆਰਾ ਜਿਹਾ ਗੀਤ ਅਭਿਜੀਤ ਦੀ ਆਵਾਜ਼ ਵਿੱਚ, ਸੁਣਦੇ ਹਾਂ।

ਹਿੰਦ ਮੈਂ ਹਾਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਫੌਜੀ ਵੀਰੋ ਇਹ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਜੋ ਕਿ ਸਾਡੀ ਧਰਤੀ ਦੀ ਰਾਖੀ ਕਰਦੇ ਨੇ ਅਤੇ ਉਹਨਾਂ ਦੇ ਮਨ ਪਾਉਂਦੇ ਗੀਤ ਅਸੀਂ ਚਲਾਉਂਦੇ ਹਾਂ ਅਤੇ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਕਰ ਰਹੇ ਹਾਂ ਇਹ ਪਿਆਰਾ ਜਿਹਾ ਗੀਤ ਅਭਿਜੀਤ ਦੀ ਆਵਾਜ਼ ਵਿੱਚ ਸੁਣਦੇ ਹਾਂ

0: ਮੈਂ ਤਾਂ ਟੀਕਾ ਲਾ ਲਿਆ ਹੁਣ ਤੂੰ ਵੀ ਲਾ ਲੈ
1: ਨਹੀਂ ਯਾਰ ਮੈਂ ਨਹੀਂ ਲਾਉਣਾ
0: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ
1: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ
2: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097 ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ
3: हेलो
4: नमस्कार भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी अधिक जानकारी के लिए कृपया 9 दबाएं
5: सावधान अजेही कोई भी फोन कॉल फ्रॉड हो सकती है कोई भी बटन दबण तो पहला एक मिनट ले रुको ते सोचो पुष्टि जरूर कर लो सावधान रहो सुरक्षित रहो
0: ਮੈਂ ਤਾਂ ਟੀਕਾ ਲਾ ਲਿਆ ਹੁਣ ਤੂੰ ਵੀ ਲਾ ਲੈ
1: ਨਹੀਂ ਯਾਰ ਮੈਂ ਨਹੀਂ ਲਾਉਣਾ
0: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ
1: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ
2: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097 ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ
6: ਫੌਜੀ ਵੀਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ ਅਗਲਾ ਗੀਤ ਫਿਲਮ ਦਿਲ ਤੋਂ ਪਾਗਲ ਹੈ ਵਿੱਚੋਂ ਆਵਾਜ਼ਾਂ ਦਿੱਤੀਆਂ ਨੇ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਨੇ ਗੀਤਕਾਰ ਨੇ ਆਨੰਦ ਬਖਸ਼ੀ ਅਤੇ ਸੰਗੀਤਬੱਧ ਕੀਤਾ ਹੈ ਉੱਤਮ ਸਿੰਘ ਨੇ

ਜੀ ਬਿਲਕੁਲ, ਦਿਲ ਬਿਲਕੁਲ ਹੀ ਪਾਗਲ ਜਿਹਾ ਹੁੰਦਾ ਹੈ ਨਾ, ਪਤਾ ਨਹੀਂ ਕੀ ਕੀ ਕਰਨਾ ਚਾਹੁੰਦਾ। ਫਿਲਹਾਲ ਫੌਜੀ ਵੀਰੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ, ਅਤੇ ਹੁਣ ਸੁਣਦੇ ਹਾਂ ਮਿਥੁਨ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ। ਗੀਤਕਾਰ ਨੇ ਮਿਥੁਨ ਅਤੇ ਸੰਗੀਤਬੱਧ ਵੀ ਕੀਤਾ ਮਿਥੁਨ ਨੇ।

ਜੀ ਬਿਲਕੁਲ, ਜ਼ਰੂਰਤ ਹੈ ਇੱਕ ਹੋਰ ਗੀਤ ਦੀ। ਸੁਣਦੇ ਹਾਂ ਰਾਜ ਟੂ ਮੂਵੀ ਦਾ ਅਤੇ ਆਵਾਜ਼ਾਂ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਦੀ, ਗੀਤਕਾਰ ਅਤੇ ਸੰਗੀਤਕਾਰ ਰਾਜੂ ਸਿੰਘ।

0: ਵਈ ਮਨੂ, ਤੂੰ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਂ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ AIDS ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ AIDS ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
4: ਫੌਜੀ ਵੀਰੋ, ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ, ਤੇ ਸੁਣਦੇ ਹਾਂ ਸੋਨੂ ਨਿਗਮ ਤੇ ਸ਼ਰਧਾ ਪੰਡਿਤ ਦੀ ਆਵਾਜ਼ ਵਿੱਚ ਇਹ ਗੀਤ ਹੈ

0: ਤੁਸੀਂ ਸੁਣ ਰਹੇ ਹੋ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦਾ ਬਾਕੀ ਹਿੱਸਾ ਸੁਣੋਗੇ ਠੀਕ ਦੇ 2 ਵਜੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 1:40 'ਤੇ ਤੁਸੀਂ ਸੁਣੋਗੇ ਖਬਰਾਂ ਅਤੇ 1:50 'ਤੇ ਸੁਣੋਗੇ ਉਰਦੂ 'ਚ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਚੀਨ ਨਾਲ ਸੰਬੰਧ ਪਿਛਲੇ ਸਾਲ ਨਾਲੋਂ ਮੌਜੂਦਾ ਸਮੇਂ ਵਿੱਚ ਬਿਹਤਰ ਨੇ। ਭਾਰਤ ਅਤੇ ਸਾਊਦੀ ਅਰਬ ਨੇ ਰੱਖਿਆ, ਵਪਾਰ, ਨਿਵੇਸ਼, ਊਰਜਾ ਅਤੇ ਤਕਨਾਲੋਜੀ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਚੋਣ ਕਮਿਸ਼ਨ ਨੇ ਅੱਜ 11 ਰਾਜ ਸਭਾ ਸੀਟਾਂ ਲਈ 2 ਸਾਲਾ ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਬਣਨ ਵੱਲ ਕੰਮ ਕਰ ਰਿਹਾ ਹੈ। ਤੇ ਨਿਸ਼ਾਨੇਬਾਜ਼ੀ 'ਚ ਨੀਰੂ ਢਾਂਡ

प्लेटफॉर्म प्रदान करेगा। भारत ते अमरीका विचकार रक्षा सहयोग नूं होर मजबूत करन वल एक महत्वपूर्ण कदम चुकिया गया। इस बारे ऐलान भारतीय फौज के अधिकारित एक्स हैंडल ADGPI ते एक पोस्ट विच कीता गया सी। ADGPI ने लिखा है कि भारत अमरीका दोस्ती नूं अगे वधाउणा USA RPAC ਦੇ ਡਿਪਟੀ ਕਮਾਂਡਿੰਗ ਜਨਰਲ ਲੈਫਟੀਨੈਂਟ ਜਨਰਲ ਜੋਇਲ ਬੀ ਵੋਵੇਲ ਨੇ 28 ਸਤੰਬਰ ਨੂੰ ਜਨਰਲ ਤੀਰਥ ਸੇਠ ਨਾਲ ਮੁਲਾਕਾਤ ਕੀਤੀ। ਇਨ੍ਹਾਂ ਨੇ ਹਿੰਦ ਪ੍ਰਸ਼ਾਂਤ ਵਿਚ ਵਿਕਸਿਤ ਹੋ ਰਹੀ ਸੁਰੱਖਿਆ ਸਥਿਤੀ ਅਤੇ ਕਈ ਖੇਤਰਾਂ ਵਿਚ ਆਪਸੀ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੇ ਮੌਕਿਆਂ ਤੇ ਚਰਚਾ ਕੀਤੀ। ਭਾਰਤੀ ਸਮੁੰਦਰੀ ਫੌਜ ਦੀ ਸਾਲ 2026 ਦੀ ਦੂਜੀ ਕਮਾਂਡਰਸ ਕਾਨਫਰੰਸ ਅੱਜ ਨਵੀਂ ਦਿੱਲੀ ਵਿਚ ਹੋ ਰਹੀ ਏ। ਰੱਖਿਆ ਮੰਤਰਾਲੇ ਨੇ ਦਸਿਆ ਕਿ ਇਸ 3 ਦਿਨ ਰੋਜ਼ਾ ਕਾਨਫਰੰਸ ਵਿਚ ਸਮੁੰਦਰੀ ਫੌਜ ਦੇ ਸੀਨੀਅਰ ਅਧਿਕਾਰੀ ਵੱਖ ਵੱਖ ਖੇਤਰਾਂ ਦੇ ਸੰਚਾਲਨ ਮੁਖੀ ਅਤੇ ਖੇਤਰੀ ਕਮਾਂਡਰ ਹਿੱਸਾ ਲੈ ਰਹੇ ਨੇ। ਕਾਨਫਰੰਸ ਵਿਚ ਫੌਜੀ ਅਤੇ ਰਣਨੀਤਿਕ ਪੱਧਰ ਤੇ ਸਮੁੰਦਰੀ ਫੌਜ ਦੀ ਸੰਚਾਲਨ ਤਿਆਰੀ ਦੀ ਵਿਆਪਕ ਸਮੀਖਿਆ ਕੀਤੀ ਜਾਏਗੀ। ਪੱਛਮੀ ਬੰਗਾਲ ਵਿਚ ਮਹਾਨਿਰਵਾਣ ਰੋਡ ਮਾਸ ਆਰਟ ਸੁਸਾਇਟੀ ਦੇ ਦੁਰਗਾ ਪੂਜਾ ਤੋਂ ਪਹਿਲਾਂ ਦੇ ਸਮਾਗਮ ਨਾਲ ਸੰਬੰਧਿਤ ਕਥਿਤ ਮਾਲੀ ਬੇਨੇਮੀਆਂ ਦੇ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਕੋਲਕਾਤਾ ਦੀਆਂ 15 ਥਾਵਾਂ ਤੇ ਛਾਪੇਮਾਰੀ ਕਰ ਰਿਹਾ ਹੈ। ਇਹ ਛਾਪੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਤਹਿਤ ਮਾਰੇ ਜਾ ਰਹੇ ਨੇ। ਡਾਇਰੈਕਟੋਰੇਟ ਮੁਤਾਬਕ ਮਾਸ ਆਰਟ ਨੇ ਯੂਨੈਸਕੋ ਸਹਾਇਤਾ ਪ੍ਰਾਪਤ ਸੰਗਠਨ ਹੋਣ ਦਾ ਦਾਅਵਾ ਕਰਕੇ ਧੋਖਾਧੜੀ ਨਾਲ ਵਿਅਕਤੀਆਂ ਤੋਂ ਵੱਡੀ ਰਕਮ ਇਕੱਠੀ ਕੀਤੀ ਅਤੇ ਫੰਡਾਂ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ। ਅੱਜ ਵਿਸ਼ਵ ਦਿਲ ਦਿਵਸ ਏ। ਇਹ ਦਿਨ ਹਰ ਸਾਲ 29 ਸਤੰਬਰ ਨੂੰ ਦਿਲ ਦੀਆਂ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਅਤੇ ਵਿਸ਼ਵ ਵਿਆਪੀ ਪ੍ਰਭਾਵ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਮੌਕੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਦਿਨ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ ਨੂੰ ਪਛਾਣਨ, ਸਿਹਤਮੰਦ ਜੀਵਨ ਜਾਂਚ ਅਪਣਾਉਣ, ਜੋਖਮਾਂ ਨੂੰ ਘਟਾਉਣ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੀ ਯਾਦ ਦਿਵਾਉਂਦਾ ਹੈ। ਯੂਨੈਸਕੋ ਦੀ ਅਸਥਾਈ ਸੂਚੀ ਵਿਚ ਭਾਰਤ ਦੀਆਂ 5 ਨਵੀਆਂ ਥਾਵਾਂ ਤੇ ਇਕ ਲੜੀ ਅਤੇ ਅੰਤਰਰਾਸ਼ਟਰੀ ਤਜਵੀਜ਼ ਸ਼ਾਮਲ ਕੀਤੇ ਗਏ ਨੇ। ਇਸ ਨਾਲ ਭਾਰਤ ਤੋਂ ਇਨ੍ਹਾਂ ਥਾਵਾਂ ਦੀ ਗਿਣਤੀ ਵੱਧ ਕੇ 78 ਹੋ ਗਈ ਏ। ਨਵੀਆਂ ਸ਼ਾਮਲ ਕੀਤੀਆਂ ਗਈਆਂ ਥਾਵਾਂ ਵਿਚ ਬਾਗ ਗੁਫਾ ਚਿੱਤਰਾਂ ਦੇ ਬੋਧੀ ਕੰਧ ਚਿੱਤਰਕਾਰੀ, ਚੰਬਲ ਘਾਟੀ ਦੇ ਮੰਦਰ ਸਮੂਹ, ਗੁਪਤ ਕਾਲ ਦੀਆਂ ਉਦੈਗਿਰੀ ਗੁਫਾਵਾਂ ਅਤੇ ਗਿਨੌਰਗੜ੍ਹ ਦਾ ਕਬਾਇਲੀ ਵਿਰਸਾ ਸ਼ਾਮਲ ਨੇ। ਇਸ ਵਿਚ ਸੱਤਿਆਗ੍ਰਹਿ ਸਥਲ ਵੀ ਸ਼ਾਮਲ ਏ, ਜੋ ਕਿ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਜੋੜਨ ਵਾਲੀ ਇਕ ਲੜੀ ਅਤੇ ਅੰਤਰਰਾਸ਼ਟਰੀ ਤਜਵੀਜ਼ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਨਵੀਆਂ ਥਾਵਾਂ ਭਾਰਤ ਦੇ ਵਿਰਸੇ ਦੀ ਅਸਾਧਾਰਨ ਭਿੰਨਤਾ ਨੂੰ ਦਰਸਾਉਂਦੀਆਂ ਨੇ। ਨਿਸ਼ਾਨੇਬਾਜ਼ੀ ਵਿਚ ਨੀਰੂ ਟਾਂਡਾ ਨੇ ਜਾਪਾਨ ਵਿਚ ਏਸ਼ੀਆ ਖੇਡਾਂ ਚ ਔਰਤਾਂ ਦੇ ਟਰੈਪ ਮੁਕਾਬਲੇ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਨੀਰੂ ਏਸ਼ੀਆਈ ਖੇਡਾਂ ਵਿਚ ਇਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਿਸ਼ਾਨੇਬਾਜ਼ ਬਣ ਗਈ ਏ। ਉਨ੍ਹਾਂ ਨੇ 28 ਅੰਕਾਂ ਨਾਲ ਇਕ ਨਵਾਂ ਏਸ਼ੀਆਈ ਰਿਕਾਰਡ ਵੀ ਕਾਇਮ ਕੀਤਾ। ਇਸ ਤੋਂ ਪਹਿਲਾਂ ਅੱਜ ਔਰਤਾਂ ਦੇ ਟਰੈਪ ਟੀਮ ਮੁਕਾਬਲੇ ਵਿਚ ਵੀ ਨੀਰੂ ਟਾਂਡਾ, ਆਸ਼ਿਮਾ ਅਹਲਾਵਤ ਅਤੇ ਮਨੀਸ਼ਾ ਕੀਰ ਨੇ ਚਾਂਦੀ ਦਾ ਤਮਗਾ ਜਿੱਤਿਆ। ਉਧਰ ਮੁੱਕੇਬਾਜ਼ੀ ਵਿਚ ਨਰੇਂਦਰ ਬਰਵਾਲ ਨੇ 90 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਪ੍ਰਵੀਨ ਹੁੱਡਾ ਔਰਤਾਂ ਦੇ 65 ਕਿਲੋਗ੍ਰਾਮ ਭਾਰ ਵਰਗ ਅਤੇ ਅੰਕੁਸ਼ ਬੰਗਾਲ ਮਰਦਾਂ ਦੇ 80 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਪਹੁੰਚ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਚੀਨ ਨਾਲ ਸਬੰਧ ਪਿਛਲੇ ਸਾਲ ਨਾਲੋਂ ਮੌਜੂਦਾ ਸਮੇਂ ਵਿਚ ਬਿਹਤਰ ਨੇ। ਭਾਰਤ ਅਤੇ ਸਾਊਦੀ ਅਰਬ ਨੇ ਰੱਖਿਆ, ਵਪਾਰ, ਨਿਵੇਸ਼, ਊਰਜਾ ਤੇ ਤਕਨਾਲੋਜੀ ਸਮੇਤ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਦੀ ਸਮੀਖਿਆ ਕੀਤੀ। ਚੋਣ ਕਮਿਸ਼ਨ ਨੇ 11 ਰਾਜ ਸਭਾ ਸੀਟਾਂ ਲਈ 2 ਸਾਲਾ ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਨੋਹਨ ਨਾਇਡੂ ਨੇ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਹਵਾਈ ਬਾਜ਼ਾਰ ਬਣਨ ਵੱਲ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ

ਮਾਤਾ ਦਾ ਦਰਬਾਰ ਮਨ ਨੂੰ ਸ਼ੀਤਲਤਾ ਅਤੇ ਸਕੂਨ ਦਿੰਦਾ ਹੈ। ਅਤੇ ਹੁਣ ਸੁਣਦੇ ਹਾਂ ਅਗਲੀ ਪੇਂਟ, ਸੁਰੇਸ਼ ਕੁਮਾਰ ਸਹਿਦੇਵ ਅਤੇ ਸਾਥੀਆਂ ਦੀ ਆਵਾਜ਼ ਵਿੱਚ।

ਪਹਾੜਾਂ ਦੀਆਂ ਠੰਡੀਆਂ ਹਵਾਵਾਂ ਅਤੇ ਮਾਤਾ ਦਾ ਦਰਬਾਰ ਮਨ ਨੂੰ ਠੰਡਕ ਪਹੁੰਚਾ ਜਾਂਦਾ। ਤੁਸੀਂ ਸੁਣ ਰਹੇ ਸੁਰੇਸ਼ ਕੁਮਾਰ ਸਹਿਦੇਵ ਅਤੇ ਸਾਥੀਆਂ ਦੀ ਆਵਾਜ਼ 'ਚ ਮਾਤਾ ਦੀਆਂ ਭੇਟਾਂ, ਅਤੇ ਸੁਣਦੇ ਹਾਂ ਅਗਲੀ ਭੇਟ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਸੁਰੇਸ਼ ਸਹਿਦੇਵ ਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਮਾਤਾ ਦੀਆਂ ਭੇਟਾਂ। ਮੇਰੇ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਾਮ 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ, FM 103.6 ਮੈਗਾ ਹਰਟਸ ਅਤੇ DTS ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਅਤੇ ਹੁਣ ਸਾਡੀ ਪਹਿਲੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਸ਼ਾਮੀ 4 ਵਜੇ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ, ਪਰ ਠੀਕ 3 ਵਜੇ ਤੁਸੀਂ ਸੁਣੋਗੇ DTS ਦੀ ਪੰਜਾਬੀ ਪ੍ਰਸਾਰਣ ਤੋਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ।
1: ਨਮਸਕਾਰ, DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ।

ਦੋਸਤੋ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਦਿਲ ਪਹਿਲਾ ਜਿਹਾ ਨਹੀਂ ਰਿਹਾ। ਦੋਸਤੋ ਜਦੋਂ ਵੀ ਪਿਆਰ ਮੁਹੱਬਤ ਕਾਰੋਬਾਰ ਜਾਂ ਰਿਸ਼ਤੇਦਾਰੀ 'ਚ ਕਿਸੇ ਗੱਲ ਨੂੰ ਲੈ ਕੇ ਨਿਰਾਸ਼ਾ ਮਿਲਦੀ ਹੈ ਤਾਂ ਦਿਲ ਬਦਲ ਹੀ ਜਾਂਦਾ ਹੈ। ਪਰ ਦੋਸਤੋ ਹਾਲਾਤ ਜਿਵੇਂ ਮਰਜ਼ੀ ਦੇ ਹੋਣ, ਦਿਲ ਨੂੰ ਕਦੇ ਵੀ ਹਾਰਨ ਨਾ ਦਿਓ, ਕਿਉਂਕਿ ਦਿਲ ਹੈ ਤਾਂ ਜਾਂ ਹੈ, ਜਾਨ ਹੈ ਤਾਂ ਜਹਾਨ ਹੈ। ਦੋਸਤੋ ਅਸੀਂ ਵੀ ਆਪਣੇ ਸਰੋਤਿਆਂ ਵੱਲੋਂ ਦਿਲ ਦੀ ਫਰਮਾਇਸ਼ ਪੂਰੀ ਕਰਨ ਲਈ ਭੇਜੀਆਂ ਗਈਆਂ ਉਹਨਾਂ ਵੱਲੋਂ ਪਿਆਰ ਭਰੀਆਂ ਚਿੱਠੀਆਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰਦੇ ਹੋਏ ਉਹਨਾਂ ਦੀ ਫਰਮਾਇਸ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ। ਪਿੰਡ ਢਾਬੇਪੁਰ ਰਾਏਪੁਰ ਡੱਬਾ ਪੰਜਾਬ ਤੋਂ ਫੌਜੀ ਮੱਖਣ ਸਿੰਘ, ਬੂਟਾ, ਬਲੀ, ਸ਼ਨੀ ਅਤੇ ਬਾਕੀ ਸਾਰਾ ਪਰਿਵਾਰ। ਪਿੰਡ ਪੰਜੌਨੀਆ ਜ਼ਿਲ੍ਹਾ ਜਾਲੌਨ ਯੂਪੀ ਤੋਂ ਸਤਿੰਦਰ ਕੁਮਾਰ ਚੰਸੋਲੀਆ, ਆਦਰਸ਼ ਸਾਰਥਕ, ਅਲੌਕਿਕ ਚੰਸੋਲੀਆ। ਰਿੰਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ। ਡਾਕਟਰ ਬਨਵਾਰੀ ਲਾਲ ਜੈਪਾਲ, ਬਿਮਲਾ ਜੈਪਾਲ, ਸੋਨੂ ਜੈਪਾਲ, ਮਮਤਾ ਜੈਪਾਲ, ਦਿਸ਼ਾ, ਮੋਕਸ਼, ਸੁਸ਼ਾਂਤ ਅਤੇ ਵਿਕਰਮ ਜੈਪਾਲ। ਪਿੰਡ ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਨ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗਨ ਲਾਲ ਰਾਠੀ, ਹਨੂ ਰਾਠੀ, ਲਵਕੁਸ਼ ਵਰਮਾ, ਸੁਰੇਸ਼ ਕੁਮਾਰ, ਕੁਲਦੀਪ ਢੀਂਗੜਾ। ਪਿੰਡ ਘੁੜਿਆਣਾ ਤੋਂ ਬਾਬੂ ਸਿੰਘ, ਮੇਣੇਵਾਲਾ, ਸਤਰਪਾਲ, ਪਿੰਡ ਖੰਗੂੜਾ, ਰਜਿੰਦਰ ਸਿੰਘ, ਗੁਰਮੇਜ ਸਿੰਘ, ਕਮਲ। ਪਿੰਡ ਕਮਾਲਵਾਲਾ ਤੋਂ ਰਣਜੀਤ ਕੌਰ ਭੱਟੀ, ਬੋੜ ਸਿੰਘ ਭੱਟੀ।

ਕਾਕਾ ਪੱਟੀ ਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਫਿਰੋਜ਼ਪੁਰ ਵੱਲੋਂ ਕੁਲਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ ਤੇ ਯਾਦਵੀਰ ਸਿੰਘ ਸੰਧੂ। ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ, ਜੋਤੀ ਰਾਣੀ ਤੇ ਗੁਰਮੰਨਤ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਚ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਪੱਤੀਆਂਵਾਲਾ ਪਿੰਡ ਮਾਧੋਪੁਰ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜਕੌਰ, ਜੋਤੀ, ਗੋਲਡੀ, ਰਾਮ ਲਾਲ ਖਰੋੜਾ, ਬੱਬੂ ਟਿਵਾਣਾ USA ਅਤੇ ਹੋਰ ਇਹਨਾਂ ਦਾ ਪੂਰਾ ਪਰਿਵਾਰ। ਦੋਸਤੋ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ, ਰਾਜਾ ਸਿੰਘ, ਕੁਲਵਿੰਦਰ ਕੌਰ ਅਤੇ ਕੇ ਐੱਸ ਮਾਨ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਰੱਖਰਾ, ਤੇਗ ਫਤਿਹ ਸਿੰਘ ਰੱਖਰਾ, ਜਸਗੁਣ ਰੱਖਰਾ ਅਤੇ ਹੋਰਨਾਂ ਦੇ ਪਰਿਵਾਰਕ ਮੈਂਬਰ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਦੋਸਤੋ ਤੁਸੀਂ ਸੁਣ ਰਹੇ ਸੀ ਹੰਸਰਾਜ ਹੰਸ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਨੱਚੀ ਜੋ ਸਾਡੇ ਨਾਲ। ਦੋਸਤੋ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੁਕਤਸਰ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮੁਨੀਸ਼ ਬਜਾਜ। ਅਪਰਾ ਸਿਟੀ ਤੋਂ ਰੂਪਲਾਲ ਨਾਹਰ, ਸ਼ੇਖਰ ਨਾਹਰ, ਹਰੀਓਮ ਨਾਹਰ, ਅੰਬਾ ਮੰਤਰੀ, ਪਰਮਿੰਦਰ ਰਾਜਾ ਤੇ ਹੋਰਾਂ ਦੇ ਪਰਿਵਾਰਕ ਮੈਂਬਰ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸ਼ਸ਼ੀ ਬਾਲਾ, ਕਿਰਨ ਠਾਕੁਰ, ਹਰਿਪਾਲ ਕੌਰ, ਸੰਦੀਪ ਗੁਗਲਾਨੀ, ਆਸ਼ਾ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਤੇ ਸੁਨੀਤਾ ਢਿੱਲੋਂ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ ਵੀ ਪੀ ਰੰਜੂ, ਅਸ਼ੋਕਪੁਰੀ ਸੁਸ਼ੀਲ, ਬੀ ਕੇ ਪੁਰੀ ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ ਮਲਿਕ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ, ਪਾਲੀ ਤੇ ਡੀ ਸੀ ਪੁਰੀ, ਅਰੁਣ, ਨੇਹਾ, ਏਕਤਾ, ਸ਼ਮੀ, ਬੋਧੀ, ਸੁਨੀਲ, ਵੀ ਕੇ ਪੁਰੀ ਤੇ ਆਰ ਐੱਸ ਪੁਰੀ। ਦੋਸਤੋ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਤੁਸੀਂ ਹੁਣੇ ਹੁਣੇ ਗੀਤ ਸੁਣਿਆ ਗਿੱਪੀ ਗਰੇਵਾਲ ਅਤੇ ਮੰਨਤ ਨੂਰ ਦੀ ਆਵਾਜ਼ ਵਿੱਚ ਫਿਲਮ ਕੈਰੀ ਔਨ ਜੱਟਾ 2 ਅਤੇ ਆਉਣ ਸੁਣਦੇ ਹਾਂ ਅਗਲਾ ਪੰਜਾਬੀ ਗੀਤ ਫਿਲਮ ਜੱਟ ਜੈਮਸ ਬੌਂਡ ਤੋਂ ਆਵਾਜ਼ ਆਰਿਫ ਲੋਹਾਰ ਦੀ

ਜੇ ਜੁਦਾਈਆਂ ਪੈ ਵੀ ਗਈਆਂ ਨੇ ਤੇ ਇੱਕ ਆਵਾਜ਼ ਦੀ ਜ਼ਰੂਰਤ ਹੈ ਤੇ ਉਹ ਆਵਾਜ਼ ਜਦ ਪੈਂਦੀ ਹੈ ਨਾ ਕਿਸੇ ਨੂੰ ਤੇ ਉਹ ਭੱਜ ਕੇ ਤੁਹਾਡੇ ਵੱਲ ਆ ਜਾਂਦਾ ਉਹ ਵੀ ਖੁਸ਼ ਹੋ ਕੇ। ਅਗਲਾ ਗੀਤ ਲੈ ਰਹੇ ਹਾਂ ਜੀ ਐਮੀ ਵਿਰਕ ਦੀ ਆਵਾਜ਼ ਵਿੱਚ, ਫਿਲਮ ਬੈਡ ਨਿਊਜ਼।

ਸੁਣ ਰਹੇ ਹੋ ਪੰਜਾਬੀ ਫਿਲਮ ਸੰਗੀਤ ਅਤੇ ਸੁਣਦੇ ਹਾਂ ਦੇਵਸ਼ੀ ਸਹਿਗਲ ਦੀ ਆਵਾਜ਼ ਵਿੱਚ ਫਿਲਮ ਮਨਮਰਜ਼ੀਆਂ ਦਾ ਇਹ ਖੂਬਸੂਰਤ ਗੀਤ।

ਤੁਸੀਂ ਸੁਣ ਰਹੇ ਸੀ ਪੰਜਾਬੀ ਫਿਲਮ ਸੰਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਆ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਹੋਣੀ ਸੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 5:30 ਵੱਜ ਚੁੱਕੇ ਨੇ। ਸਰਵਣ ਕਰਦੇ ਹਾਂ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਵਿਚਰਦੇ ਜੀਵ ਅਕਾਲ ਪੁਰਖ ਦੀ ਰਚਨਾ ਹਨ। ਸਭ ਜੀਵਾਂ ਉੱਪਰ ਪ੍ਰਭੂ ਦੀ ਹੀ ਮਿਹਰ ਕਿਰਪਾ ਨਦਰ ਹੈ। ਇਸ ਵਨ ਸਵੰਨੀ ਕੁਦਰਤ ਦਾ ਰਚਾਇਤਾ ਵੀ ਬਹੁ ਰੰਗੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਾਵ ਜੋ ਉਸਨੂੰ ਪਾਉਂਦਾ ਹੈ, ਉਸੇ ਅਨੁਸਾਰ ਜੀਵ ਨੂੰ ਰਹਿਣਾ ਪੈਂਦਾ ਹੈ। ਉਸ ਦੇ ਰੰਗ ਤਮਾਸ਼ੇ ਅਜਬ ਹਨ। ਉਹੀ ਆਪਣੀ ਨਜ਼ਰੇ ਰਹਿਮਤ ਸਦਕਾ ਜੀਵਾਂ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ। ਉਹ ਵੱਡਾ ਲਿਲਾਰੀ ਹੈ। ਰਾਗ ਤਿਲੰਗ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਰੰਗ ਭਾਵ ਮਜੀਠ ਰੰਗ ਵਿੱਚ ਰੰਗੇ ਜਾਣ ਦੀ ਅਭਿਲਾਸ਼ਾ ਰੱਖਣ ਵਾਲੀ ਜੀਵ ਇਸਤਰੀ ਦੀ ਵਿਵਸਥਾ ਬਿਆਨ ਕਰਦੇ ਨੇ ਕਿ ਜੀਵ ਇਸਤਰੀ ਦੇ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਦੂਜੇ ਇਹ ਮਨ ਲੋਭ ਨਾਲ ਰੰਗਿਆ ਹੋਇਆ ਹੈ। ਤਾਂ ਫਿਰ ਇਹ ਜੀਵ ਇਸਤਰੀ ਕਿਸ ਤਰ੍ਹਾਂ ਖਸਮ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਸਕਦੀ ਹੈ? ਕਿਉਂਕਿ ਐਸਾ ਚੋਲਾ ਭਾਵ ਸਰੀਰ ਪ੍ਰਭੂ ਨੂੰ ਨਹੀਂ ਪਾਉਂਦਾ। ਹੇ ਮਿਹਰ ਕਰਨ ਵਾਲੇ ਪ੍ਰਭੂ, ਮੈਂ ਉਹਨਾਂ ਸੇਵਕਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਤੇਰਾ ਨਾਮ ਸਿਮਰਦੇ ਨੇ। ਮੈਂ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਪਰ ਹਾਂ, ਜੇ ਇਹ ਤਨ ਲਿਲਾਰੀ ਦੀ ਮੱਟੀ ਬਣ ਜਾਵੇ, ਇਸ ਵਿੱਚ ਮਜੀਠੀ ਰੰਗ ਭਾਵ ਪ੍ਰਭੂ ਨਾਮ ਦਾ ਰੰਗ ਪਾਇਆ ਜਾਵੇ, ਫਿਰ ਪ੍ਰਭੂ ਆਪ ਜੀਵ ਦੇ ਮਨ ਨੂੰ ਲਿਲਾਰੀ ਬਣ ਕੇ ਆਪਣੇ ਰੰਗ ਵਿੱਚ ਰੰਗ ਲਵੇ, ਤਾਂ ਫਿਰ ਐਸਾ ਰੰਗ ਚੜ੍ਹਦਾ ਹੈ ਜੋ ਪਹਿਲਾਂ ਕਦੇ ਨਹੀਂ ਡਿੱਠਾ। ਐਸੇ ਤਨ ਵਾਲੀਆਂ ਜੀਵ ਇਸਤਰੀਆਂ ਪਾਸ ਹੀ ਕੰਤ ਪ੍ਰਭੂ ਆਉਂਦਾ ਹੈ। ਦਾਸ ਨੂੰ ਵੀ ਐਸੇ ਜਨਾਂ ਦੀ ਧੂੜ ਦੀ ਲੋਚਾ ਹੈ। ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਆਪ ਹੀ ਸੰਵਾਰਦਾ ਹੈ, ਰੰਗ ਚਾੜਦਾ ਹੈ, ਤੇ ਐਸੀ ਵਡਭਾਗਣ ਜੀਵ ਇਸਤਰੀ ਹੀ ਪ੍ਰਭੂ ਦੀ ਨਿਕਟਵਰਤੀ ਬਣ ਜਾਂਦੀ ਹੈ। ਰਾਗ ਤਿਲੰਗ ਵਿੱਚ ਬਾਬਾ ਜੀ ਦਾ ਫਰਮਾਨ ਹੈ, ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਸਰਵਣ ਕਰਦੇ ਹਾਂ ਭਾਈ ਅਮਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

0: අපේ සජයේ අපේ රංගේ අපේ නදර කරේ නානක කාමණ කන්තය පාවෑ අපේ හි රාවේ ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਅਮਰਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਗੁਰਬਾਣੀ ਵਿੱਚ ਨਦਰ ਸ਼ਬਦ ਤੋਂ ਭਾਵ ਕਿਰਪਾ, ਦਇਆ ਜਾਂ ਸਿਰਜਣਹਾਰ ਦੀ ਕਿਰਪਾ ਦ੍ਰਿਸ਼ਟੀ ਹੈ। ਇਸ ਨੂੰ ਅਨੁਗ੍ਰਹਿ ਵੀ ਕਿਹਾ ਜਾਂਦਾ ਹੈ। ਪ੍ਰਸਾਦ ਸ਼ਬਦ ਵੀ ਕਿਤੇ ਕਿਤੇ ਆਉਂਦਾ ਹੈ। ਕਿਰਪਾ, ਕਰਮ, ਪ੍ਰਸਾਦ, ਮਿਹਰ, ਨਦਰ ਬੜੇ ਹੀ ਨਿਕਟਵਰਤੀ ਸ਼ਬਦ ਹਨ। ਨਦਰ ਸ਼ਬਦ ਤੋਂ ਭਾਵ ਹੈ ਨਾਦਰ ਦੀ ਕਿਰਪਾ ਦ੍ਰਿਸ਼ਟੀ। ਜਿਵੇਂ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਕਿਰਪਾ, ਕਰੁਣਾ ਅਤੇ ਦਿਆਲਤਾ ਹੈ। ਪ੍ਰਸਾਦ ਵੀ ਅਨੁਗ੍ਰਹਿ ਅਤੇ ਦਿਆਲਤਾ ਹੈ। ਕਰਮ ਦੈਵੀ ਕਿਰਪਾ ਅਤੇ ਉਦਾਰਤਾ ਹੁੰਦੀ ਹੈ। ਮਿਹਰ ਦਇਆ, ਪ੍ਰੇਮ ਅਤੇ ਉਪਕਾਰ ਹੈ। ਦਇਆ ਤੋਂ ਭਾਵ ਤਰਸ ਹੈ। ਦਰਅਸਲ ਇਸ ਸੰਸਾਰ ਵਿੱਚ ਨਦਰ ਤੋਂ ਬਿਨਾਂ ਤਾਂ ਕਿਸੇ ਦਾ ਵੀ ਵਜੂਦ ਨਹੀਂ ਹੈ। ਰਾਗ ਤਨਾਸਰੀ ਵਿੱਚ ਉਚਾਰੇ ਬਚਨ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਤੱਥ ਨੂੰ ਉਜਾਗਰ ਕਰਦੇ ਨੇ। ਜੈਸੀ ਨਦਰ ਕਰੇ ਤੈਸਾ ਹੋਏ। ਸੁਣਦੇ ਹਾਂ ਕੰਚਨ ਸੋਢੀ ਹੋਰਾਂ ਪਾਸੋਂ ਇਹ ਵਾਰਤਾ।
1: ਗੁਰਬਾਣੀ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲਈ ਪ੍ਰੇਰਦੀ ਹੈ। ਸਿਫਤ ਸਲਾਹ ਕਰਨ ਨਾਲ ਹੀ ਉਸ ਪ੍ਰਭੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਹੈ। ਨਿਰਭਉ ਅਤੇ ਨਿਰਵੈਰ ਪ੍ਰਭੂ ਦੀ ਨਦਰ ਜੇ ਹੋ ਜਾਵੇ ਤਾਂ ਮਨੁੱਖ ਦਾ ਜੀਵਨ ਸਫਲਾ ਹੋ ਜਾਂਦਾ ਹੈ। ਪ੍ਰਭੂ ਬੇਅੰਤ ਹੈ ਅਤੇ ਮਨੁੱਖ ਅਲਪੱਗ ਜੀਵ ਹੈ, ਆਵਾਗੌਣ ਦੇ ਚੱਕਰ ਵਿੱਚ ਪਿਆ ਭਟਕਦਾ ਰਹਿੰਦਾ ਹੈ। ਵਿਸ਼ੇ ਵਿਕਾਰਾਂ ਦਾ ਜੀਵਨ ਉਸ ਨੂੰ ਕੁਰਾਹੇ ਪਾਈ ਰੱਖਦਾ ਹੈ। ਗੁਰਬਾਣੀ 'ਚੋਂ ਜੇ ਨਦਰ ਪ੍ਰਾਪਤ ਕਰਨ ਦੀ ਸੇਧ ਮਿਲ ਜਾਵੇ ਤਾਂ ਅਥਾਹ ਬਖਸ਼ਿਸ਼ਾਂ ਹੁੰਦੀਆਂ ਹਨ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ੍ਰੀ ਰਾਗ ਵਿੱਚ ਫੁਰਮਾਨ ਹੈ, ਮੇਰੇ ਮਨ ਇੱਕ ਸਿਓ ਚਿਤ ਲਾਏ, ਇੱਕ ਸਬਿਨ ਸਭ ਧੰਦ ਹੈ, ਸਭ ਮਿੱਥਿਆ ਮੋਹ ਮਾਏ ਰਹਾਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਧਨ ਸੀਤਲ ਹੋਏ। ਅਥਾਹ ਬਖਸ਼ਿਸ਼ਾਂ ਵਾਲੇ ਇੱਕ ਪ੍ਰਭੂ ਨਾਲ ਸੁਰਤ ਜੋੜਨੀ ਚਾਹੀਦੀ ਹੈ, ਕਿਉਂਕਿ ਪ੍ਰਭੂ ਪਿਆਰ ਤੋਂ ਬਿਨਾਂ ਦੁਨੀਆਂ ਦੀ ਸਾਰੀ ਦੌੜ ਭੱਜ ਜੰਜਾਲ ਬਣ ਜਾਂਦੀ ਹੈ। ਮਾਇਕ ਮੋਹ ਸਭ ਵਿਅਰਥ ਹੈ। ਜੇ ਉਸ ਦਾਤੇ ਦੀ ਮਿਹਰ ਦੀ ਨਿਗਾਹ ਪੈ ਜਾਵੇ ਤਾਂ ਲੱਖਾਂ

ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਅਤੇ ਇੱਕ ਨਿਮਖ ਵਿੱਚ ਹੀ ਮਨ ਤਨ ਸੁਪ੍ਰਸੰਨ ਹੋ ਜਾਂਦੇ ਹਨ। ਸੱਚੇ ਪਾਤਸ਼ਾਹ ਦੇ ਤੁਠਣ ਨਾਲ ਅਨੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਰਾਗ ਧਨਾਸਰੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜੈਸੀ ਨਦਰ ਕਰੇ ਤੈਸਾ ਹੋਏ, ਵਿਣ ਨਦਰੀ ਨਾਨਕ ਨਹੀਂ ਕੋਏ। ਜੀਵ ਨੇ ਕਿਸ ਤਰ੍ਹਾਂ ਦੇ ਜੀਵਨ ਵਾਲਾ ਬਣਨਾ ਹੈ, ਇਹ ਪ੍ਰਭੂ ਦੀ ਨਦਰ ਨਿਗਾਹ 'ਤੇ ਹੀ ਨਿਰਭਰ ਹੈ। ਮਨੁੱਖ ਦੇ ਹੱਥ ਵਸ ਕੁਝ ਵੀ ਨਹੀਂ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਉਹ ਸੱਚੇ ਪਿਤਾ ਵਾਹਿਗੁਰੂ ਜੀ ਹਨ, ਜਿਸ ਦੀ ਨਦਰ ਲਈ ਅਰਦਾਸ ਵਿੱਚ ਬੇਨਤੀਆਂ ਅਤੇ ਜੋਦੜੀਆਂ ਕੀਤੀਆਂ ਜਾਂਦੀਆਂ ਹਨ। ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਉਸ ਦੀ ਭਗਤੀ ਸੰਭਵ ਨਹੀਂ। ਇਸੇ ਲਈ ਤਾਂ ਭਗਤ ਫਰੀਦ ਜੀ ਬੰਦਗੀ ਦੀ ਖੈਰ ਮੰਗਦੇ ਹਨ। ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਪਜੀ ਦੀ ਚੌਥੀ ਪੌੜੀ ਵਿੱਚ ਫੁਰਮਾਉਂਦੇ ਹਨ ਕਿ ਪ੍ਰਭੂ ਜਗਤ ਦਾ ਸਿਰਜਣਹਾਰ ਹੈ, ਭਗਤ ਜਨ ਆਦਿ ਕਾਲ ਤੋਂ ਹੀ ਉਸ ਦੀ ਕੀਰਤੀ ਕਰ ਰਹੇ ਹਨ। ਉਸ ਦੀ ਨਦਰ ਨੂੰ ਕੇਵਲ ਪ੍ਰੇਮਾ ਭਗਤੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹਿਰਦੇ ਵਿੱਚ ਸ਼ਰਧਾ, ਪ੍ਰੇਮ ਅਤੇ ਭਾਉ ਰੱਖ ਕੇ ਜਦੋਂ ਸਾਧਕ ਜਾਂ ਭਗਤ ਉਸ ਕਿਰਪਾ ਨਿਧਾਨ ਤੋਂ ਬਖਸ਼ਿਸ਼ਾਂ ਲਈ ਅਰਦਾਸ ਕਰਦੇ ਹਨ ਤਾਂ ਉਹ ਦਾਤਾਰ ਉਹਨਾਂ ਉੱਪਰ ਮਿਹਰ ਦੀ ਵਰਖਾ ਕਰਦਾ ਹੈ। ਗੁਰੂ ਜੀ ਫਰਮਾਉਂਦੇ ਹਨ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ। ਜੀਵ ਦਾ ਜਗਤ ਵਿੱਚ ਆਉਣਾ ਉਸ ਦੇ ਕੀਤੇ ਕਰਮਾਂ ਦਾ ਫਲ ਹੈ, ਪਰ ਮੁਕਤੀ ਦਾ ਦਰ ਕੇਵਲ ਪ੍ਰਭੂ ਦੀ ਕਿਰਪਾ ਨਾਲ ਹੀ ਸੰਭਵ ਹੈ। ਪ੍ਰਭੂ ਦੀ ਨਜ਼ਰ ਜਾਂ ਬਖਸ਼ਿਸ਼ ਦੀ ਪ੍ਰਾਪਤੀ ਲਈ ਨਾ ਤਾਂ ਕੋਈ ਵਸਤ ਭੇਟ ਕਰਨ ਦੀ ਲੋੜ ਹੈ, ਕਿਉਂਕਿ ਪਦਾਰਥ ਤਾਂ ਉਸ ਦੇ ਹੀ ਦਿੱਤੇ ਹੋਏ ਹਨ। ਸਗੋਂ ਪ੍ਰਭੂ ਦੇ ਗੁਣਾਂ ਅਤੇ ਵਡਿਆਈਆਂ ਉੱਤੇ ਵਿਚਾਰ ਕਰਕੇ ਉਸ ਨੂੰ ਹਿਰਦੇ ਵਿੱਚ ਵਸਾਉਣ ਅਤੇ ਗ੍ਰਹਿਣ ਕਰਨ ਨਾਲ ਹੀ ਨਦਰ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸੇ ਬਾਣੀ ਦੀ 38ਵੀਂ ਪੌੜੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਨ੍ਹਾਂ ਮਨੁੱਖਾਂ 'ਤੇ ਮਿਹਰਾਮਤ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਉਹ ਮਨੁੱਖ ਹੀ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। ਆਸਾ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਹੇ ਪ੍ਰਭੂ ਜੀ, ਤੇਰਾ ਨਾਮ ਸਰੋਵਰ ਮੇਰੇ ਵਾਸਤੇ ਸ਼ਾਸਤਰ, ਵੇਦ ਅਤੇ ਸਿਮਰਤੀਆਂ ਦੀ ਵਿਚਾਰ ਹੈ। ਤੇਰੇ ਚਰਨਾਂ ਵਿੱਚ ਲੀਨਤਾ ਮੇਰੇ ਵਾਸਤੇ ਤੀਰਥਾਂ ਦਾ ਇਸ਼ਨਾਨ ਹੈ। ਤ੍ਰਿਗੁਣੀ ਮਾਇਆ ਦਾ ਕਰਤਾ ਸਾਰੇ ਜਗਤ ਦਾ ਮਾਲਕ ਹੈ, ਪ੍ਰਤਪਾਲਕ ਹੈ। ਮੇਰੀ ਬੁੱਧੀ ਪ੍ਰਭੂ ਯਾਦ ਦੇ ਆਨੰਦ ਨੂੰ ਮਾਣਦੀ ਰਹੇ, ਇਹ ਪ੍ਰਭੂ ਦੀ ਬਖਸ਼ਿਸ਼ ਨਾਲ ਹੀ ਹੋ ਸਕਦਾ ਹੈ। 33 ਕਰੋੜ ਦੇਵਤੇ ਵੀ ਤੇਰੇ ਦਾਸ ਹਨ ਅਤੇ ਰਿੱਧੀਆਂ ਸਿੱਧੀਆਂ ਅਤੇ ਪ੍ਰਾਣਾਂ ਦੇ ਵੀ ਪ੍ਰਭੂ ਹੀ ਆਸ ਅਤੇ ਆਸਰੇ ਹਨ। ਗੁਰਬਾਣੀ ਵਿੱਚ ਨਦਰ ਲਈ ਬਖਸ਼ਿਸ਼, ਦਿਆਲ, ਕਰਮ, ਓਟ, ਮਿਹਰ ਆਦਿ ਸ਼ਬਦਾਂ ਦੀ ਵਰਤੋਂ ਵੀ ਹੋਈ ਹੈ। ਉਸ ਦੀ ਮਿਹਰ ਹੋਵੇ ਤਾਂ ਹੀ ਪਰਮ ਪਦ ਦੀ ਉੱਚਤਮ ਅਵਸਥਾ ਪ੍ਰਾਪਤ ਹੁੰਦੀ ਹੈ। ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ। ਉਸ ਦੇ ਹੁਕਮ ਤੋਂ ਬਿਨਾਂ ਕੋਈ ਜੀਵ ਕੁਝ ਨਹੀਂ ਕਰ ਸਕਦਾ। 3ਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਹਨ, ਤੂੰ ਕਰਤਾ ਕੀਆ ਸਭ ਤੇਰਾ, ਕਿਆ ਕੋ ਕਰੇ ਪ੍ਰਾਣੀ, ਜਾ ਕੋ ਨਦਰ ਕਰੈ ਤੂੰ ਆਪਣੀ ਸਾਈ ਸੱਚ ਸਮਾਣੀ। ਜਿਸ ਜੀਵ ਇਸਤਰੀ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਹੀ ਸਦਾ ਥਿਰ ਨਾਮ ਵਿੱਚ ਲੀਨ ਰਹਿੰਦੀ ਹੈ। ਰਾਮਕਲੀ ਦੀ ਵਾਰ ਵਿੱਚ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਨੁੱਖੀ ਮਨ ਨੂੰ ਇੱਕ ਪ੍ਰਭੂ ਦੀ ਹੀ ਸ਼ਰਨ ਲੈਣ ਨੂੰ ਪ੍ਰੇਰਦੇ ਹਨ। ਜਿਸ ਮਨੁੱਖ ਦੀ ਰਾਖੀ ਪ੍ਰਭੂ ਆਪ ਕਰਦਾ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ। ਜਿਸ 'ਤੇ ਪ੍ਰਭੂ ਦੀ ਨਜ਼ਰ ਹੋ ਜਾਂਦੀ ਹੈ, ਉਸ ਨੇ ਤਾਂ ਸਾਰਾ ਜਗਤ ਹੀ ਜਿੱਤ ਲਿਆ। ਪ੍ਰਭੂ ਦੇ ਆਸਰੇ ਨਾਲ ਮਨੁੱਖ ਸੁਰਖਰੂ ਹੋ ਜਾਂਦਾ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਗੁਰੂ ਜੀ ਬਖਸ਼ਿਸ਼ ਕਰਦੇ

0: ਹਨ ਜਿਸਨੋਂ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਜਿਸਨੋਂ ਤੇਰੀ ਖੁਸ਼ੀ ਤਿੰਨ ਨੌ ਨਿਧ ਪੁੰਚੀ ਹੈ। ਜਿਸ 'ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਸ ਨੂੰ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ। ਪ੍ਰਭੂ ਦੇ ਤੁੱਠਣ ਜਾਂ ਪ੍ਰਸੰਨਤਾ ਨਾਲ ਨਾਮ ਰੂਪ ਨੌ ਖਜ਼ਾਨੇ ਪ੍ਰਾਪਤ ਹੁੰਦੇ ਹਨ। ਪ੍ਰਭੂ ਦੀ ਨਜ਼ਰ ਨਾਲ ਸਭ ਮੁਥਾਜੀਆਂ ਮੁੱਕ ਜਾਂਦੀਆਂ ਹਨ, ਕਿਉਂਕਿ ਮਿਹਰਵਾਨ ਸਾਹਿਬ ਦੀ ਓਟ ਅਤੇ ਆਸਰੇ ਨਾਲ ਉਸ ਨੂੰ ਸਮਝ ਪੈਂਦੀ ਹੈ ਕਿ ਪ੍ਰਾਣੀ ਤੂੰ ਕਿਉਂ ਡੋਲਦਾ ਹੈ, ਤੈਨੂੰ ਰੱਖਣ ਵਾਲਾ ਸਿਰਜਣਹਾਰ ਹੈ।
1: ਜੈਸੀ ਨਦਰ ਕਰੇ ਤੈਸਾ ਹੋਏ, ਇਹ ਵਾਰਤਾ ਸੁਣਾ ਰਹੇ ਸਨ ਬੀਬੀ ਕੰਚਨ ਸੋਢੀ। ਗੁਰਮਤ ਅਨੁਸਾਰ ਜੀਵ ਦਾ ਮਨ ਪ੍ਰਭੂ ਨਾਮ ਨਾਲ ਉਸ ਦੀ ਨਦਰ ਸਦਕਾ ਹੀ ਲੱਗਦਾ ਹੈ, ਫਿਰ ਉਸ ਨੂੰ ਨਾਮ ਤੋਂ ਬਿਨਾਂ ਸਭ ਵਿਅਰਥ ਦੁਨਿਆਵੀ ਮੋਹ ਝੂਠਾ ਪ੍ਰਤੀਤ ਹੁੰਦਾ ਹੈ। ਨਾਮ ਸਦਕਾ ਉਸ ਜੀਵ ਨੂੰ ਸਾਰੇ ਪਦਾਰਥ ਪ੍ਰਾਪਤ ਹੁੰਦੇ ਹਨ, ਜਨਮ ਸਫਲਾ ਹੁੰਦਾ ਹੈ। ਸ਼ਬਦ ਦੀ ਵਿਚਾਰ ਕੀਤਿਆਂ ਮਸਤਕ 'ਤੇ ਲਿਖੇ ਲੇਖਾਂ ਸਦਕਾ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਉਸ ਮਨੁੱਖ ਦਾ ਹਰ ਸਮਾਂ ਸਫਲ ਹੁੰਦਾ ਹੈ ਜਦੋਂ ਸੱਚੇ ਨਾਲ ਪ੍ਰੀਤ ਹੁੰਦੀ ਹੈ। ਦੁੱਖ ਸੰਤਾਪ ਸਤਾਉਂਦਾ ਨਹੀਂ, ਗੁਰੂ ਬਾਂਹ ਫੜ ਕੇ ਉਸ ਨੂੰ ਭਵਜਲ ਤੋਂ ਪਾਰ ਕਰਦਾ ਹੈ। ਲੱਖ ਖੁਸ਼ੀਆਂ ਕਿੰਨਾ ਸੁੱਖ ਉਸ ਨੂੰ ਪ੍ਰਭੂ ਨਦਰ ਸਦਕਾ ਜਪੇ ਨਾਮ ਕਰਕੇ ਪ੍ਰਾਪਤ ਹੁੰਦੇ ਨੇ, ਪਰ ਪੂਰਬਲੇ ਲਿਖੇ ਕਰਮਾਂ ਸਦਕਾ ਹੀ ਪ੍ਰਭੂ ਦਾ ਸ਼ਬਦ ਉਸ ਨੂੰ ਪ੍ਰਾਪਤ ਹੁੰਦਾ ਹੈ। ਸਤਸੰਗਤ ਪਵਿੱਤਰ ਹੈ, ਸਤਸੰਗੀ ਹੀ ਪ੍ਰਭੂ ਦਾ ਆਸਰਾ ਪ੍ਰਾਪਤ ਕਰਦਾ ਹੈ ਅਤੇ ਐਸਾ ਪ੍ਰਾਣੀ ਹੀ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ। ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਹੋਰਾਂ ਦੇ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ।

ਵੇਲਾ ਹੋ ਰਿਹਾ ਜੀ ਅੱਜ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ ਦੇਣ ਦਾ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ 6:20 ਦੇ ਪ੍ਰਾਦੇਸ਼ਿਕ ਖ਼ਬਰਾਂ ਹੋਣਗੀਆਂ। 6:30 ਸਪੋਂਸਰ ਪ੍ਰੋਗਰਾਮ ਕਿਸਾਨ ਬਾਣੀ ਪੇਸ਼ ਕੀਤਾ ਜਾਏਗਾ। ਇਸ ਪ੍ਰੋਗਰਾਮ ਤਹਿਤ ਅੱਜ ਕਮਲਜੀਤ ਸਿੰਘ ਹੋਰਾਂ ਕੋਲੋਂ ਜਾਣਕਾਰੀ ਮਿਲੇਗੀ ਮੇਰੀ ਖੇਤੀ ਅਨੁਮਾਨ ਤਹਿਤ ਨਦੀਨ ਨਾਸ਼ਕਾਂ ਦੀ ਸਹੀ ਚੋਣ ਅਤੇ ਛਿੜਕਾ, ਇਸ ਬਾਰੇ ਜਾਣਕਾਰੀ ਦੇਣਗੇ ਡਾਕਟਰ ਚਰਨਜੀਤ ਕੌਰ। ਇਸ ਤੋਂ ਇਲਾਵਾ ਮੌਸਮ ਦਾ ਹਾਲ ਅਤੇ ਖੇਤੀ ਸਮਾਚਾਰ ਵੀ ਸੁਣਵਾਏ ਜਾਣਗੇ।

ਸ਼ਾਮ 7 ਵਜੇ ਚੰਦ ਪੰਜਾਬੀ ਗੀਤ ਸੁਣਵਾਏ ਜਾਣਗੇ। ਜਨ ਸੇਵਾ ਸੇ ਦੇਸ਼ ਸੇਵਾ, ਇਹ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ ਸ਼ਾਮ 7:10 'ਤੇ। 7:45 'ਤੇ ਸਮਾਂ ਰਹੇਗਾ ਅੰਗਰੇਜ਼ੀ ਵਾਰਤਾ ਦਾ। ਇਸ ਵਾਰਤਾ ਇੰਗਲਿਸ਼ ਟੋਕ ਤਹਿਤ ਤੁਸੀਂ ਸੁਣੋਗੇ ਫੂਡ ਫੋਰ ਬੈਟਰ ਲਾਈਫ ਬੈਟਰ ਫਿਊਚਰ। 8:10 'ਤੇ ਜਨ ਸੇਵਾ ਤੋਂ ਦੇਸ਼ ਸੇਵਾ। ਇਸ ਪ੍ਰੋਗਰਾਮ ਤਹਿਤ ਅੱਜ ਦਾ ਵਿਸ਼ਾ ਹੈ 3 ਤਲਾਕ 2019।

ਇਸ ਤੋਂ ਇਲਾਵਾ ਸਮਾਚਾਰਾਂ ਵਿੱਚ ਰਾਤ 8:30 ਵਜੇ ਪੰਜਾਬੀ 'ਚ ਖਬਰਾਂ ਹੋਣਗੀਆਂ 8:40 'ਤੇ ਪੰਜਾਬੀ ਗੀਤ ਅਤੇ 8:45 'ਤੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ ਅਤੇ ਰਾਤ 9 ਵਜੇ ਦਿੱਲੀ ਕੇਂਦਰ ਤੋਂ ਹੀ ਨਿਊਜ਼ ਐਟ 9 ਰਾਤ 11 ਵਜੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ ਸੁਣੋਗੇ ਅਤੇ ਰਾਤ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਸੁਣਵਾਏ ਜਾਣਗੇ।

ਤੁਸੀਂ ਦੇਸ਼ ਗਾਨ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, 6:20 ਵਾਲੇ ਨੇ। ਸੁਣਦੇ ਹਾਂ ਪ੍ਰਾਦੇਸ਼ਿਕ ਸਮਾਚਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬੀਜੇਪੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਕੱਲ੍ਹ ਨੂੰ ਜਲੰਧਰ ਵਿਖੇ ਹੋਵੇਗੀ ਸਮਾਪਤ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ 'ਚ ਸ਼ਾਮਲ ਹੋਣਗੇ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਨਸ਼ਾ ਮੁਕਤੀ ਮਿੱਤਰ ਵਜੋਂ ਸੇਵਾਵਾਂ ਨਿਭਾ ਰਹੀਆਂ 20 ਆਂਗਣਵਾੜੀ ਵਰਕਰਾਂ ਨੂੰ ਉਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੋਹਾਲੀ ਸਥਿਤ TDI ਇਨਫਰਾਟੈਕ ਦੇ ਦਫ਼ਤਰ 'ਚ ਤਲਾਸ਼ੀ ਮੁਹਿੰਮ ਜਾਰੀ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰਦਿਆਂ 3 ਮੁਲਜ਼ਮ ਗ੍ਰਿਫ਼ਤਾਰ। 10 ਕਿਲੋ ਹੈਰੋਇਨ, 2 AK ਰਾਈਫਲਾਂ ਅਤੇ ਅਸਲਾ ਬਰਾਮਦ ਕੀਤਾ। ਦਿਲ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਅੱਜ ਵਿਸ਼ਵ ਦਿਲ ਦਿਵਸ ਮਨਾਇਆ ਜਾ ਰਿਹੈ ਤੇ ਏਸ਼ੀਆਈ ਖੇਡਾਂ 'ਚ ਨਿਸ਼ਾਨੇਬਾਜ਼ੀ 'ਚ ਨੀਰੂ ਟਾਂਡਾ ਨੇ ਔਰਤਾਂ ਦੇ ਟਰੈਪ ਮੁਕਾਬਲੇ 'ਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ 'ਚ ਨਸ਼ਿਆਂ ਖਿਲਾਫ਼ ਕੱਢੀ ਜਾ ਰਹੀ ਸੂਬਾ ਪੱਧਰੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅੱਜ ਲੁਧਿਆਣਾ 'ਚ BJP ਆਗੂਆਂ ਤੇ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ BJP ਦੇ ਕੌਮੀ ਆਗੂ ਅਤੇ ਮੈਂਬਰ ਪਾਰਲੀਮੈਂਟ ਮਨੋਜ ਤਿਵਾਰੀ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ HS ਫੁਲਕਾ ਸਮੇਤ ਕਈ ਆਗੂ ਮੌਜੂਦ ਰਹੇ। ਮਨੋਜ ਤਿਵਾਰੀ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਦੇ ਕਈ ਵਾਰ ਵਾਅਦੇ ਕੀਤੇ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ, ਪਰ ਅੱਜ ਹਾਲਾਤ ਚਿੰਤਾ ਵਾਲੇ ਨੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ। ਪੰਜਾਬ ਨੂੰ ਬਚਾਉਣਾ ਤੇ ਨਸ਼ਿਆਂ ਤੋਂ ਮੁਕਤ ਕਰਵਾਉਣਾ ਏ ਦੇ ਸੁਨੇਹੇ ਨਾਲ BJP ਵੱਲੋਂ ਇਹ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੇ ਮਕਸਦ ਨਾਲ ਇਕੱਤਰ ਹੋਣ।
1: युवाओं की जान जा रही है, जगह जगह युवाओं का वो बुरा हाल देख रहे हैं। इस तरह से पंजाब का भविष्य भी बर्बाद हो रहा है, पंजाब का वर्तमान भी बर्बाद हो रहा है। आगे हम इसको नहीं होने दें। हम पंजाब के अपने सभी भाई बहनों से बोलने आए हैं कि आइए हम मिलकर के नशा मुक्त पंजाब करें, जो भारतीय जनता पार्टी के साथ।
0: इस दौरान साबका केंद्रीय मंत्री रवनीत सिंह बिट्टू ने भी पत्रकारों नाल गलबात करदिया कहा,
2: ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੇ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੇ ਹੁਕਮ ਤੇ ਇਹ ਯਾਤਰਾ ਕੱਢੀ ਗਈ ਹੈ, ਕਿਉਂਕਿ ਅਸੀਂ ਥੱਕ ਚੁੱਕੇ ਸੀ ਆਪਣੀਆਂ ਆਪਣੀਆਂ ਸਰਕਾਰਾਂ ਜਿਹੜੀਆਂ ਸੀ। ਪਰ ਨਰਿੰਦਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਦਾ ਵਾਅਦਾ ਹੈ, 2 ਸਾਲ ਤੋਂ ਘੱਟ ਸਮੇਂ 'ਚ ਨਸ਼ਾ ਖਤਮ ਕਰਾਂਗੇ, ਬੇਰੋਜ਼ਗਾਰੀ ਖਤਮ ਕਰਾਂਗੇ, ਨਾਲ ਗੈਂਗਸਟਰਾਂ ਨੂੰ ਖਤਮ ਕਰਾਂਗੇ, ਪੰਜਾਬ ਦਾ ਕਰਜ਼ਾ ਖਤਮ ਕਰਾਂਗੇ। ਹਰ ਚੀਜ਼ ਦੀ ਜ਼ਿੰਮੇਵਾਰੀ ਉਹਨਾਂ ਨੇ ਲਈ ਆ।
0: ਬੀਤੀ ਸ਼ਾਮ ਨਸ਼ਾ ਮੁਕਤ ਪੰਜਾਬ ਯਾਤਰਾ ਪਟਿਆਲਾ ਵਿਖੇ ਪਹੁੰਚੀ, ਜਿਸ ਦੀ ਅਗਵਾਈ BJP ਦੇ MP ਸੰਜੇ ਭਾਟੀਆ ਨੇ ਕੀਤੀ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਤੇ BJP ਮਹਿਲਾ ਪ੍ਰਧਾਨ ਜੈਇੰਦਰ ਕੌਰ ਨੇ ਆਪਣੇ ਸਾਥੀਆਂ ਨਾਲ ਇਸ ਯਾਤਰਾ ਦਾ ਸਵਾਗਤ ਕੀਤਾ। BJP ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਕੱਲ੍ਹ 30 ਸਤੰਬਰ ਨੂੰ ਜਲੰਧਰ ਵਿਖੇ ਖਤਮ ਹੋ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ ਵਿਚ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਕੱਲ੍ਹ ਜਲੰਧਰ ਵਿਚ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ। BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ 'ਚ ਪੰਜਾਬ ਨੂੰ ਦਰਪੇਸ਼ 3 ਵੱਡੀਆਂ ਚੁਣੌਤੀਆਂ, ਵੱਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਉੱਤੇ ਕੇਂਦਰਿਤ ਹੈ। 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ 13 ਦਿਨਾਂ ਦੀ ਯਾਤਰਾ 4 ਗੇੜਾਂ 'ਚ ਹੋ ਰਹੀ ਹੈ। ਪਹਿਲਾ ਗੇੜ ਪਠਾਨਕੋਟ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ ਦੂਜਾ ਗੇੜ ਫਤਿਹਗੜ੍ਹ ਸਾਹਿਬ, ਤੀਜਾ ਗੇੜ ਫਾਜ਼ਿਲਕਾ ਤੇ ਚੌਥੇ ਗੇੜ ਤਹਿਤ ਬਠਿੰਡਾ ਤੋਂ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੇ ਹੋਏ ਕੱਲ੍ਹ ਜਲੰਧਰ ਵਿਖੇ ਇਹ ਯਾਤਰਾ ਖਤਮ ਹੋਵੇਗੀ। ਪੰਜਾਬ ਭਰ ਵਿਚ ਆਂਗਣਵਾੜੀ ਵਰਕਰ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਨਸ਼ਾ ਮੁਕਤੀ ਮਿੱਤਰ ਵਜੋਂ ਜੁੜਦੇ ਹੋਏ ਪਰਿਵਾਰਾਂ ਅਤੇ ਭਾਈਚਾਰਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰ ਰਹੀਆਂ ਨੇ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ

0: ਸਰਵਉੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨੇ ਇਸ ਦੀ ਝਲਕ ਪੇਸ਼ ਕੀਤੀ। ਇਸ ਮੌਕੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਨਸ਼ਾ ਮੁਕਤੀ ਮਿੱਤਰ ਵਜੋਂ ਸੇਵਾਵਾਂ ਨਿਭਾ ਰਹੀਆਂ 20 ਆਂਗਨਵਾੜੀ ਵਰਕਰਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕਤਾ ਵਧਾਉਣ ਲਈ ਉਹਨਾਂ ਦੇ ਯੋਗਦਾਨ ਵਾਸਤੇ ਸਨਮਾਨਿਤ ਕੀਤਾ। ਮੰਤਰੀ ਨੇ ਅਧਿਆਪਕਾਂ, ਮਾਪਿਆਂ, ਯੂਥ ਕਲੱਬਾਂ, ਪੰਚਾਇਤਾਂ ਤੇ ਸਮਾਜਿਕ ਭਲਾਈ ਸੰਸਥਾਵਾਂ ਨੂੰ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਮਲੋਟ ਸਮਾਗਮ 'ਚ ਸਕੂਲੀ ਬੱਚਿਆਂ ਨੇ ਪੋਸਟਰ ਬਣਾਉਣ ਤੇ ਲੇਖ ਲਿਖਣ ਦੇ ਮੁਕਾਬਲਿਆਂ 'ਚ ਹਿੱਸਾ ਲਿਆ। ਮਲਵਈ ਗਿੱਧੇ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਉੱਤੇ ਆਧਾਰਿਤ ਨਾਟਕ ਸਮੇਤ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਿਹਤਮੰਦ ਤੇ ਨਸ਼ਾ ਮੁਕਤ ਪੰਜਾਬ ਦਾ ਸੁਨੇਹਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ 'ਚ 25 ਸਾਲ ਪੂਰੇ ਹੋ ਰਹੇ ਨੇ। ਇਹ ਇੱਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਹੈ ਅਤੇ ਇਹ ਸਿਲਸਿਲਾ ਜਾਰੀ ਹੈ। ਸੇਵਾ ਤੇ ਸੁਸ਼ਾਸਨ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਸਾਲ 2047 ਤੱਕ ਸਰਕਾਰ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਵੇਸ਼ੀ ਵਿਕਾਸ ਤੇ ਸਮਾਜਿਕ ਸਸ਼ਕਤੀਕਰਨ ਰਾਹੀਂ ਇਹ ਸਮਰਪਣ ਲੋਕਾਂ ਦੇ ਜੀਵਨ 'ਚ ਬਦਲਾਅ ਲਿਆ ਰਿਹਾ। ਅੱਜ ਸੇਵਾ ਸੰਕਲਪ ਅਭਿਆਨ ਦੀ ਇਸ ਵਿਸ਼ੇਸ਼ ਲੜੀ 'ਚ ਅਸੀਂ ਤੁਹਾਡੇ ਲਈ ਇੱਕ ਮਿਸਾਲ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਕਿਰਤ ਕੋਰਸ ਰਾਹੀਂ ਅਮਲ 'ਚ ਲਿਆਂਦਾ ਗਿਆ। ਹੋਰ ਵੇਰਵੇ ਨਾਲ ਇੱਕ ਰਿਪੋਰਟ।
1: ਪਿਛਲੇ 70 ਸਾਲਾਂ 'ਚ 29 ਵੱਖ-ਵੱਖ ਕਿਰਤ ਕਾਨੂੰਨ ਬਣ ਗਏ ਸਨ। ਹਰ ਕਾਨੂੰਨ ਦੇ ਆਪਣੇ ਵੱਖਰੇ ਨਿਯਮ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਸਨ, ਜਿਸ ਕਾਰਨ ਰੁਜ਼ਗਾਰਦਾਤਾਵਾਂ ਲਈ ਇਹਨਾਂ ਦੀ ਪਾਲਣਾ ਕਰਨਾ ਬਹੁਤ ਔਖਾ ਹੁੰਦਾ ਸੀ। ਇਸੇ ਮੁਸ਼ਕਲ ਨੂੰ ਖਤਮ ਕਰਨ ਅਤੇ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕੇਂਦਰ ਸਰਕਾਰ ਨੇ 21 ਨਵੰਬਰ 2025 ਨੂੰ 4 ਨਵੇਂ ਕਿਰਤ ਕੋਡ ਲਾਗੂ ਕੀਤੇ। ਇਹਨਾਂ ਨੇ ਪੁਰਾਣੇ ਕਾਨੂੰਨਾਂ ਦੀ ਥਾਂ ਇੱਕ ਸੌਖਾ ਢਾਂਚਾ ਲਿਆਂਦਾ, ਜਿਸ ਵਿੱਚ ਉਜਰਤ, ਉਦਯੋਗਿਕ ਸੰਬੰਧ, ਸਮਾਜਿਕ ਸੁਰੱਖਿਆ ਅਤੇ ਪੇਸ਼ੇਵਰ ਸੁਰੱਖਿਆ ਸ਼ਾਮਲ ਹੈ। ਇਹਨਾਂ ਤਹਿਤ ਹਰ ਵਰਕਰ ਲਈ ਘੱਟੋ ਘੱਟ ਉਜਰਤ ਅਤੇ ਸਮੇਂ ਸਿਰ ਅਦਾਇਗੀ ਦਾ ਹੱਕ ਯਕੀਨੀ ਬਣਾਇਆ ਗਿਆ ਅਤੇ ਪਹਿਲੀ ਵਾਰ ਗਿਗ ਅਤੇ ਪਲੇਟਫਾਰਮ ਵਰਕਰਾਂ ਨੂੰ ਵੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਂਦਾ ਗਿਆ। 2015 ਵਿੱਚ ਲਗਭਗ 19% ਕਰਮਚਾਰੀ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਸਨ, ਜੋ 2025 ਵਿੱਚ ਵੱਧ ਕੇ 64% ਤੋਂ ਵੱਧ ਹੋ ਗਏ। ਇਸ ਤਰ੍ਹਾਂ ਨਵੇਂ ਕਿਰਤ ਕੋਡ ਨੇ ਮਾਲਕਾਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਅਤੇ ਵਰਕਰਾਂ ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ। ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIRR ਜਲੰਧਰ। ਐਨਫੋਰਸਮੈਂਟ ਡਾਇਰੈਕਟੋਰੇਟ ਟੀਡੀ ਵੱਲੋਂ ਮੋਹਾਲੀ ਦੇ ਸੈਕਟਰ 119 ਸਥਿਤ TDI ਇਨਫਰਾਟੈਕ ਦੇ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ED ਵੱਲੋਂ ਗਮਾਡਾ ਦਫ਼ਤਰ ਮੋਹਾਲੀ 'ਚ 3 ਦਿਨ ਤੱਕ ਛਾਪੇਮਾਰੀ ਕੀਤੀ ਗਈ ਸੀ। ਹਲਕਿਆਂ ਮੁਤਾਬਕ ਇਹ ਕਾਰਵਾਈ ਕੱਲ੍ਹ ਤੋਂ ਜਾਰੀ ਹੈ ਅਤੇ ਕਰੀਬ 15 ਅਧਿਕਾਰੀ ਮੌਕੇ 'ਤੇ ਮੌਜੂਦ ਨੇ। ਛਾਪੇਮਾਰੀ ਦੌਰਾਨ TDI ਇਨਫਰਾਟੈਕ ਦੇ ਉਪ ਪ੍ਰਧਾਨ ਰੋਹਿਤ ਗੋਗਿਆ ਵੀ ਦਫ਼ਤਰ 'ਚ ਮੌਜੂਦ ਰਹੇ। ਹਲਕਿਆਂ ਮੁਤਾਬਕ ਅਧਿਕਾਰੀਆਂ ਨੇ ਦਫ਼ਤਰ ਦੇ CCTV ਕੈਮਰਿਆਂ ਦੀਆਂ ਰਿਕਾਰਡਿੰਗਸ ਅਤੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਮੋਬਾਈਲ ਫੋਨ ਕਬਜ਼ੇ 'ਚ ਲਏ। ED ਦੀ ਇਹ ਕਾਰਵਾਈ PR6 ਸੜਕ ਪ੍ਰੋਜੈਕਟ ਲਈ ਜ਼ਮੀਨ ਦੇ ਮੁਆਵਜ਼ੇ ਵਿੱਚ ਕਥਿਤ ਬੇਨੀਮੀਆਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਜਾਂਚ ਵਿੱਚ ਜ਼ਮੀਨ ਅਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਨਾਮ ਜ਼ਮੀਨ ਤਬਦੀਲ ਕਰਕੇ ਕਰੀਬ 6 ਕਰੋੜ ਰੁਪਏ ਦੇ ਵਾਧੂ ਮੁਆਵਜ਼ੇ ਦਾ ਫਾਇਦਾ ਲੈਣ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਨੂੰ ਤਬਾਹ ਕਰਦਿਆਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 10 ਕਿਲੋ ਹੈਰੋਇਨ, 2 AK ਰਾਈਫਲਾਂ, 4 ਮੈਗਜ਼ੀਨ ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਐਕਸ ਹੈਂਡਲ ਤੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਤਸਕਰਾਂ ਨਾਲ ਜੁੜੇ ਹੋਏ ਸਨ ਅਤੇ ਸੂਬੇ 'ਚ ਹੋਰ ਸਪਲਾਈ ਕਰਨ ਲਈ ਗੈਰ ਕਾਨੂੰਨੀ ਹਥਿਆਰ ਤੇ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਹੇ ਸਨ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਪਟਿਆਲਾ CIA ਸਟਾਫ ਨੇ ਕਥਿਤ ਤੌਰ ਤੇ ਲਾਰੈਂਸ ਬਿਸ਼ਨੋਈ ਗੈਂਗ ਲਈ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਫੌਜ ਵਿੱਚੋਂ ਬਰਖਾਸਤ ਇੱਕ ਸਾਬਕਾ ਜਵਾਨ ਤੇ ਅਸਲਾ ਲੈਣ ਆਏ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਪਟਿਆਲਾ ਦੇ SSP ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਫੌਜ ਵਿੱਚੋਂ ਬਰਖਾਸਤ ਹੋ ਚੁੱਕਿਆ ਅਤੇ ਉਸਦੇ ਖਿਲਾਫ਼ ਪਹਿਲਾਂ ਤੋਂ ਹੀ ਕਈ ਗੰਭੀਰ ਮਾਮਲੇ ਦਰਜ ਨੇ। ਉਸਦੇ ਕਬਜ਼ੇ ਵਿੱਚੋਂ ਵੱਖ ਵੱਖ ਕਿਸਮ ਦੇ 7 ਆਧੁਨਿਕ ਪਿਸਤੌਲ ਤੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੱਜ ਵਿਸ਼ਵ ਦਿਲ ਦਿਵਸ ਹੈ। ਇਹ ਦਿਨ ਹਰ ਸਾਲ 29 ਸਤੰਬਰ ਨੂੰ ਦਿਲ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੌਰਾਨ ਮੋਹਾਲੀ ਤੋਂ ਦਿਲ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਈਸ਼ਾ ਅਰੋੜਾ ਨੇ ਮੋਹਾਲੀ ਤੋਂ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿਲ ਦੀ ਚੰਗੀ ਸਿਹਤ ਦੇ ਨੁਕਤੇ ਸਾਂਝੇ ਕੀਤੇ।
2: ਇਸ ਵਾਰ ਵਰਲਡ ਹਾਰਟ ਡੇ ਦਾ ਥੀਮ ਹੈ ਡੋਨਟ ਮਿਸ ਅ ਬੀਟ, ਤੇ ਜਿਹੜਾ ਸਾਡਾ ਹਾਰਟ ਹੈ 24 ਘੰਟੇ ਸਾਡੇ ਲਈ ਧੜਕਦਾ ਤਾਂ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਉਹਦੀ ਜਿਹੜੀ ਹੈ ਕੇਅਰ ਕਰੇ ਉਹਦੇ ਲਈ, ਤੇ ਆਪਣਾ ਖਾਣ ਪੀਣ ਦਾ ਧਿਆਨ ਰੱਖੇ, ਘਰ ਦਾ ਖਾਣਾ ਬੈਸਟ ਖਾਣਾ, ਬਾਹਰ ਦਾ ਖਾਣਾ ਜਿਹੜਾ ਹੈ ਫਾਸਟ ਫੂਡ ਜੰਕ ਫੂਡ ਅਵੋਇਡ ਕਰੇ, ਐਕਸਰਸਾਈਜ਼ ਕਮ ਸੇ ਕਮ ਆਧਾ ਘੰਟਾ ਰੋਜ਼ ਕਾਰਡੀਓ ਐਕਸਰਸਾਈਜ਼ ਕਰੇ, ਟ੍ਰੇਨਿੰਗ ਐਕਸਰਸਾਈਜ਼ ਕਰੇ।
0: ਨਿਸ਼ਾਨੇਬਾਜ਼ੀ ਵਿੱਚ ਨੀਰੂ ਟਾਂਡਾ ਨੇ ਜਾਪਾਨ 'ਚ ਏਸ਼ੀਆਈ ਖੇਡਾਂ ਵਿੱਚ ਔਰਤਾਂ ਦੇ ਟਰੈਪ ਮੁਕਾਬਲੇ 'ਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਨੀਰੂ ਏਸ਼ੀਆਈ ਖੇਡਾਂ 'ਚ ਇਸ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਿਸ਼ਾਨੇਬਾਜ਼ ਬਣ ਗਈ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਨੀਰੂ ਟਾਂਡਾ ਨੂੰ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ

0: ਔਕੜ ਪੇਸ਼ ਆਉਣ ਤੇ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਸੰਬੰਧਿਤ ਸਕੱਤਰ ਮਾਰਕੀਟ ਕਮੇਟੀ ਜਾਂ ਜ਼ਿਲ੍ਹਾ ਮੰਡੀ ਅਫਸਰ ਨਾਲ ਸੰਪਰਕ ਕਰਨ ਤੇ ਸੋਣੀ ਦੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP 2026-27 ਲਈ ਝੋਨਾ ਸਧਾਰਨ ਏਜ਼ਾ ਸਮਰਥਨ ਮੁੱਲ 2441 ਫੀ ਕੁਇੰਟਲ, ਝੋਨਾ ਗ੍ਰੇਡ ਏ 2461, ਮੱਕੀ 2410, ਕਪਾਹ ਦਰਮਿਆਨੇ ਰੇਸ਼ੇ ਵਾਲੀ 8267 ਫੀ ਕੁਇੰਟਲ, ਕਪਾਹ ਲੰਬੇ ਰੇਸ਼ੇ ਵਾਲੇ 8667 ਫੀ ਕੁਇੰਟਲ, ਮੂੰਗੀ 8780 ਫੀ ਕੁਇੰਟਲ, ਮਾਂ 8200 ਫੀ ਕੁਇੰਟਲ, ਅਰਹਰ 8450, ਮੂੰਗਫਲੀ 7517, ਸੂਰਜਮੁਖੀ 7721, ਜਵਾਰ 4023, ਬਾਜਰਾ 2900, ਸੋਇਆਬੀਨ 5708 ਤੇ ਤਿਲ 10,346। ਤੇ ਕਿਸਾਨ ਵੀਰ ਇਹ ਵੀ ਯਾਦ ਰੱਖਣ ਕਿ ਮੰਡੀ ਵਿੱਚ ਕਿਸਾਨ ਕੇਵਲ ਝੋਨੇ ਦੀ ਲਵਾਈ ਤੇ ਸਫਾਈ ਦੇ ਹੀ ਖਰਚੇ ਦੇਣ, ਮੰਡੀ ਵਿੱਚ ਜਿਣਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ ਤੇ ਜਿਣਸ ਵਿਕਣ ਉਪਰੰਤ ਆੜਤੀਏ ਕੋਲੋਂ ਜੇ ਫਾਰਮ ਜ਼ਰੂਰ ਲੈਣ। ਏਸੀ ਸੋਣੀ ਦੀਆਂ ਫਸਲਾਂ ਦੀ ਵਿਕਰੀ ਸੰਬੰਧੀ ਜ਼ਰੂਰੀ ਜਾਣਕਾਰੀ। ਬਹੁਤ ਸਾਰੇ ਕਿਸਾਨ ਖੇਤੀ ਕਰਦੇ ਨੇ ਔਰ ਵੰਨਸਵੰਨੀ ਖੇਤੀ ਕਰਦੇ ਨੇ ਔਰ ਹਰ ਕਿਸਾਨ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਖੇਤੀ ਨੂੰ ਵੱਧ ਤੋਂ ਵੱਧ ਚੰਗੀ ਤਰ੍ਹਾਂ ਬਣਾਇਆ ਜਾਵੇ, ਚੰਗੀ ਤਰ੍ਹਾਂ ਉਸ ਵਿੱਚ ਸਫਲ ਹੋਇਆ ਜਾਵੇ। ਅਤੇ ਮਖਾਨਿਆਂ ਦੀ ਵੀ ਖੇਤੀ ਹੁੰਦੀ ਹੈ, ਚਾਹੇ ਇਹ ਖੇਤੀ ਪੰਜਾਬ ਵਿੱਚ ਨਹੀਂ ਹੁੰਦੀ ਪਰ ਇਸਦੀ ਟ੍ਰੇਨਿੰਗ ਲੈ ਕੇ ਬਹੁਤ ਸਾਰੇ ਕਿਸਾਨ ਵੀਰ ਔਰ ਸਵਾਣੇ ਵੀ ਇਸ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਇਸੇ ਤਰ੍ਹਾਂ ਕਿਸਾਨ ਨੇ ਕਮਲਜੀਤ ਸਿੰਘ ਜੀ ਜੋ ਇਸ ਦੀ ਖੇਤੀ ਨਹੀਂ ਕਰਦੇ ਪਰ ਇਸ ਇਹਨੇ ਟ੍ਰੇਨਿੰਗ ਲੈ ਕੇ ਇਸ ਦਾ ਕੰਮ ਕਰਦੇ ਨੇ, ਜਾਣਦੇ ਹਾਂ ਇਹਨਾਂ ਕੋਲੋਂ ਮਖਾਣਿਆਂ ਬਾਰੇ। ਕਮਲਜੀਤ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ। ਤੁਹਾਡੇ ਕੋਲ ਜਾਣਨਾ ਚਾਹੁੰਦੇ ਕਿ ਤੁਸੀਂ ਮਖਾਣੇ ਦਾ ਕੰਮ ਕਰਦੇ ਹੋ, ਖੇਤੀ ਕਰਦੇ ਹੋ, ਇਸ ਵਿੱਚ ਕੀ ਹੁੰਦਾ?
1: ਮਖਾਣੇ ਦੀ ਜੋ ਖੇਤੀ ਹੁੰਦੀ ਹੈ ਮੈਮ ਸਾਰੀ ਬਿਹਾਰ ਤੋਂ ਹੁੰਦੀ ਹੈ। ਬਿਹਾਰ ਤੋਂ ਗਵਰਨਮੈਂਟ ਠੇਕਾ ਦਿੰਦੀ ਹੈ, ਉਹਨਾਂ ਨੂੰ ਤਲਾਬ ਵਿੱਚ ਹੁੰਦੀ ਹੈ, ਤਲਾਬ ਦੇ ਅੰਦਰ ਪਾਉਣ ਵਿੱਚ ਇਹ ਲੋਕ ਸਾਰੇ ਇਹਦੇ ਚ ਮੱਲੇ ਹੁੰਦੇ ਨੇ, ਮੱਲੇ ਬੋਲ ਕੇ ਜਿਹੜੇ ਲੇਬਰ ਹੁੰਦੀ ਹੈ ਉਹਨਾਂ ਨੂੰ ਮੱਲੇ ਬੋਲਿਆ ਜਾਂਦਾ, ਮੱਲਾ। ਉਹ ਲੋਕ ਕੀ ਕਰਦੇ ਨੇ, ਇਹਨਾਂ ਦੇ ਬੀਜ ਹੁੰਦੇ ਨੇ ਤਲਾਬ ਦੇ ਅੰਦਰ, ਉਹ ਲੋਕ ਬੀਜ ਪਹਿਲੇ ਛਾਟ ਕੇ ਕੱਢਦੇ ਨੇ, ਛਾਟ ਕੇ ਕੱਢਣ ਤੋਂ ਬਾਅਦ ਫਿਰ ਇਹ ਲੋਕ ਸਾਰਾ ਮਾਲ ਤਿਆਰ ਕਰਦੇ ਨੇ, ਇਹਨੂੰ ਪਹਿਲੇ ਸੇਕਦੇ ਨੇ, ਗਰਮ ਕਰਦੇ ਨੇ, ਗਰਮ ਕਰਕੇ ਛਾਨਣ ਤੋਂ ਬਾਅਦ, ਛਾਨਾ ਕਰਨ ਤੋਂ ਬਾਅਦ ਇਹਦੀ ਗ੍ਰੇਡਿੰਗ ਹੁੰਦੀ ਹੈ, ਗੁੜੀ ਬੋਲਿਆ ਜਾਂਦਾ, ਗੁੜੀਆ। ਉਸ ਤੋਂ ਬਾਅਦ ਫਿਰ ਗ੍ਰੇਡਿੰਗ ਕਰਕੇ ਫਿਰ ਇਸ ਤੋਂ ਬਾਅਦ ਹੁੰਦੀ ਹੈ ਥੋੜੀ ਥੋੜੀ ਜਾਂਦੀ ਲੱਕੜ ਦੇ ਤੋੜੇ, ਹਲਕਾ ਤਾਂ ਹੀਟ ਵਿੱਚ ਕਰਕੇ ਨਾ ਹੀਟ ਕਰਕੇ ਨਾਲੋ ਨਾਲ ਫੋੜਿਆ ਜਾਂਦਾ। ਉਸ ਤੋਂ ਬਾਅਦ ਜਦੋਂ ਇਹ ਸਾਰਾ ਮਾਲ ਥੋੜੀ ਹੋ ਜਾਂਦਾ ਵੇ, ਉਸ ਤੋਂ ਬਾਅਦ ਫਿਰ ਫੋੜੀ ਤੋਂ ਬਾਅਦ ਫਿਰ ਇਹ ਮਾਰਕੀਟ 'ਚ ਆਉਂਦਾ। ਮਤਲਬ ਇਹ ਕਿੰਨਾ ਵੀ ਕੁਛ ਕਰ ਲਏ, ਇਹ ਪ੍ਰੋਡਕਟ ਨੈਚੁਰਲੀ ਦੇਗਾ, ਇਹਦੇ 'ਚ ਕੋਈ ਤਰ੍ਹਾਂ ਦੇ ਕੈਮੀਕਲ ਜਾਂ ਕੋਈ ਤਰ੍ਹਾਂ ਦੇ ਮਿਕਸਿੰਗ ਨਹੀਂ ਹੋ ਸਕਦੀ। ਮੈਂ ਪਹਿਲੇ ਮਖਾਨੇ ਦਾ ਕੰਮ ਕਰਨ ਲਈ ਮੈਂ ਪਹਿਲੇ ਬਿਹਾਰ ਗਿਆ, ਕਾਫੀ ਟਾਈਮ ਉੱਥੇ ਰਿਹਾ ਵਾਂ, ਪ੍ਰੋਪਰ ਰਹਿ ਕੇ 15-20 ਦਿਨ ਮਹੀਨਾ ਡੇਢ ਮਹੀਨਾ ਉੱਥੇ ਸਿੱਖਿਆ ਵੇ, ਉਸ ਤੋਂ ਬਾਅਦ ਟ੍ਰੇਨਿੰਗ ਲੈ ਕੇ ਪੂਰੀ ਫਿਰ ਕੰਮ ਸ਼ੁਰੂ ਕੀਤਾ। ਐਕਚੁਲੀ ਕੀ ਇਹ ਬਹੁਤ ਨੈਚੁਰਲ ਪ੍ਰੋਡਕਟ ਹੈ ਔਰ ਇੱਕ ਆਪਣੇ ਸਮਾਜ ਵਾਸਤੇ ਔਰ ਇੱਕ ਬਹੁਤ ਅੱਛੀ ਚੀਜ਼ ਹੈ, ਜੋ ਹੈਲਦੀ ਚੀਜ਼ ਹੈ। ਜਿੰਨੇ ਲੋਕ ਅੱਜ ਕੱਲ੍ਹ ਪੈਸਟੀਸਾਈਡ ਦੁਆਰਾ ਜਾਂ ਜੋ ਵੀ ਖੇਤੀ ਹੁੰਦੀ ਹੈ ਜਾਂ ਜੋ ਵੀ ਸਾਨੂੰ ਜੋ ਵੀ ਖਾਣੇ ਦੀ ਚੀਜ਼ਾਂ ਮਿਲਾਵਟੀ ਮਿਲਦੀਆਂ ਨੇ, ਇਹਦੇ 'ਚ ਮਿਲਾਵਟ ਨਹੀਂ ਹੈ, ਇਹਦੇ ਨਾਲ ਬੰਦਾ ਕਾਫੀ ਸਟਰੋਂਗ ਫੀਲ ਕਰਦਾ ਔਰ ਲੇਡੀਜ਼ ਵਾਸਤੇ ਤਾਂ ਬਹੁਤ ਅੱਛਾ, ਕਿਉਂਕਿ ਕੈਲਸ਼ੀਅਮ ਇਹਦੇ 'ਚ ਬਹੁਤ ਜ਼ਿਆਦਾ। ਅਤੇ ਅਸੀਂ ਸੋਚਿਆ ਕਿ ਚਲੋ ਇੱਕ ਨੈਚੁਰਲ ਚੀਜ਼ ਪੂਰੇ ਇਨਵਾਇਰਮੈਂਟ ਨੂੰ ਅੱਛੀ ਤਰ੍ਹਾਂ ਮਿਲੇਗੀ, ਫਿਰ ਅਸੀਂ ਆਪਣਾ ਸਾਰੇ ਪ੍ਰੋਡਕਟ ਬਣਾਏ ਔਰ ਇੱਕਦਮ ਇਮਾਨਦਾਰੀ ਨਾਲ ਔਰ ਜਿਹੜੀ ਕੁਆਲਿਟੀ ਗਾਹਕਾਂ ਨੇ ਮੰਗੀ ਉਹਦੇ ਇੱਕਦਮ ਜੈਨੂਇਨ ਤੋਂ ਜੈਨੂਇਨ ਰੇਟ ਦੇ ਨਾਲ ਅਸੀਂ ਉਹਨਾਂ ਨੂੰ ਪ੍ਰੋਵਾਈਡ ਕੀਤਾ। ਇਹਦੀ ਜੋ ਖੇਤੀ ਹੁੰਦੀ ਹੈ ਤਲਾਬ ਵਿੱਚ ਹੁੰਦੀ ਹੈ, ਇਹਦੇ 'ਚ ਕੋਈ ਖੇਤੀ ਵੈਸਾ ਹੁੰਦੀ ਨਹੀਂ, ਬੀਜ ਇਹ ਲੋਕ ਤਲਾਬ ਵਿੱਚ ਫੇਂਕ ਦਿੰਦੇ ਨੇ ਸ਼ੁਰੂ ਵਿੱਚ, ਉਹ ਤਾਂ ਹਰ ਸਾਲ ਇਹਦੇ ਬੀਜ ਆਪੇ ਆਪ ਹੀ ਜਨਮ ਲੈਂਦੇ ਨੇ, ਇਹਦੇ 'ਚ ਕੁਛ ਕਰਨਾ ਨਹੀਂ ਪੈਂਦਾ, ਇਹਦੇ 'ਚ ਖਾਲੀ ਤਲਾਬ 'ਤੇ ਬੰਦਾ ਜਾ ਕੇ ਪਿੱਛੇ ਟੋਕਰੀ ਪਾ ਕੇ ਇਹਨਾਂ ਕੱਢਣ ਦਾ ਪ੍ਰੋਸੈਸ ਹੁੰਦਾ ਵੇ, ਉਹ ਥੋੜ੍ਹਾ ਸਾ ਟਫ ਹੁੰਦਾ, ਅਤੇ ਉਹ ਖਾਲੀ ਮੱਲੇ ਲੋਕ ਜਿਹਨਾਂ ਨੂੰ ਆਦਤ ਹੈ ਉਹੀ ਕਰ ਸਕਦੇ ਨੇ, ਹੋਰ ਨਹੀਂ ਕਰ ਸਕਦੇ। ਗੁੜੀਆ ਜਿਹਨੂੰ ਕਹਿੰਦੇ ਨੇ, ਇਹ ਜਿਹੜੇ ਨਿਕਲਦੇ ਨੇ ਬਹੁਤ ਹਾਰਡ ਹੁੰਦੀ ਹੈ, ਮਤਲਬ ਇੰਨੀ ਹਾਰਡ ਹੁੰਦੀ ਹੈ ਜਿਸ ਤਰ੍ਹਾਂ ਬਜਰੀ ਨਹੀਂ ਹੁੰਦੀ ਗਿੱਟੀ, ਓਨੀ ਹਾਰਡ ਹੁੰਦੀ ਹੈ, ਉਹਦੇ ਅੰਦਰ ਇਹ ਮਖਾਨਾ ਹੁੰਦਾ। ਮਖਾਨਾ ਜਦੋਂ ਬਾਹਰ ਨਿਕਲਦਾ ਵੇ, ਉਸ ਤੋਂ ਬਾਅਦ ਅਗਰ ਇਹ ਪਾਣੀ ਪੈ ਗਿਆ ਤਾਂ ਫਟ ਜਾਏਗਾ, ਪਾਣੀ ਇਹਦਾ ਸਭ ਤੋਂ ਵੱਡਾ ਦੁਸ਼ਮਣ ਹੈ, ਔਰ ਉਗਦਾ ਪਾਣੀ 'ਚ ਖਾਣੇ ਖਾਏ ਹੋਣਗੇ ਤਾਂ ਤੁਸੀਂ ਉਹਦੇ ਦੇਖਿਆ ਹੋਏਗਾ ਕਾਲਾ ਛਿਲਕਾ ਹੁੰਦਾ, ਕਾਲਾ ਛਿਲਕਾ ਬਹੁਤ ਹਾਰਡ ਹੁੰਦਾ ਤੇ ਬਹੁਤ ਹਾਰਡ ਹੁੰਦਾ ਤੇ ਉਹਦੇ 'ਚ ਪਾਣੀ ਨਹੀਂ ਜਾ ਸਕਦਾ। ਹੁਣ ਉਹ ਲੋਕ ਜਦੋਂ ਨਿਕਾਲਦੇ ਨੇ ਉਹਨੂੰ ਸਿਰਫ ਸੇਕਦੇ ਨੇ, ਸੇਕ ਕੇ ਫਿਰ ਗ੍ਰੇਡਿੰਗ ਕਰਦੇ ਨੇ, ਫਿਰ ਉਸ ਤੋਂ ਬਾਅਦ ਉਹਨੂੰ ਅੱਛੀ ਤਰ੍ਹਾਂ ਡਰਾਈ ਕਰਕੇ ਫਿਰ ਉਸ ਤੋਂ ਬਾਅਦ ਉਹਨੂੰ ਫਿਰ ਸੇਕਿਆ ਜਾਂਦਾ, ਸੇਕਣ ਤੋਂ ਬਾਅਦ ਫਿਰ ਫੋੜਿਆ ਜਾਂਦਾ। ਇਹ ਬਹੁਤ ਨੈਚੁਰਲ ਪ੍ਰੋਸੈਸ ਹੈ ਔਰ ਬਹੁਤ ਹਾਈਜੀਨਿਕ ਪ੍ਰੋਸੈਸ ਹੈ, ਇਹਦੇ 'ਚ ਮਖਾਨੇ 'ਚ ਕਦੀ ਵੀ ਕੋਈ ਤਰ੍ਹਾਂ ਦੀ ਦਿੱਕਤ ਨਹੀਂ ਆ ਸਕਦੀ। ਦੇਖੋ ਐਜ਼ ਅ ਬਿਜ਼ਨਸਮੈਨ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਸਾਨੂੰ ਸਕੋਪ ਨਜ਼ਰ ਆਇਆ, ਲੋਕਾਂ ਨੇ ਅਵੇਅਰਨੈਸ ਆਈ ਬਹੁਤ ਜ਼ਿਆਦਾ ਔਰ ਲੋਕ ਜਦੋਂ ਇਹਨੂੰ ਐਡਪਟ ਕਰ ਰਹੇ ਨੇ ਤਾਂ ਉਹਨਾਂ ਨੂੰ ਅੱਛਾ ਬੈਨੀਫਿਟ ਮਿਲ ਰਿਹਾ। ਅਗਰ ਤੁਸੀਂ ਦੇਖੋ ਕਿ ਅਗਰ 30 ਤੋਂ 35 ਸਾਲ ਦੀ ਲੇਡੀ ਅਗਰ ਥੋੜ੍ਹਾ ਜਿਹਾ ਮਖਾਨਾ ਡੇਲੀ ਖਾਏ ਤਾਂ ਉਹਨੂੰ ਲਾਈਫ ਵਿੱਚ ਕਦੀ ਘੁੱਟਣੇ ਦੀ ਤਰ੍ਹਾਂ ਦੀ ਪ੍ਰੋਬਲਮ ਜਾਂ ਕੋਈ ਤਰ੍ਹਾਂ ਦੀ

0: ਪ੍ਰੋਬਲਮ ਨਹੀਂ ਆਏਗੀ। ਇਸ 'ਤੇ ਹਾਈਜੀਨਿਕ ਵੀ ਹੈ, ਇੱਕ ਨੈਚੁਰਲ ਵੀ ਹੈ, ਅਤੇ ਲੋਕਾਂ ਦੇ ਫਾਇਦੇ ਦੀ ਚੀਜ਼ ਹੈ, ਥੋੜ੍ਹਾ ਪ੍ਰੋਫਿਟੇਬਲ ਵੀ ਹੈ, ਅਤੇ ਸਾਨੂੰ ਲੱਗਦਾ ਹੈ ਕਿ ਚਲੋ ਇੱਕ ਅਸੀਂ ਇੰਡੀਆ ਦੇ ਹੈਵਾਂ, ਕੁਛ ਇੰਡੀਆ ਵਾਸਤੇ ਕੁਛ ਅੱਛਾ ਕਰਨਾ ਚਾਹੀਦਾ, ਖਾਲੀ ਆਪਣਾ ਨਹੀਂ ਸੋਚਣਾ ਚਾਹੀਦਾ। ਅਤੇ ਇੱਕ ਅੱਛੀ ਤਰ੍ਹਾਂ ਨੂੰ ਪ੍ਰੋਸੈਸ ਨਾਲ ਅਸੀਂ ਇੱਥੇ ਆਪਣੇ ਪ੍ਰੋਪਰ ਪੂਰਾ ਪ੍ਰੋਸੈਸ, ਫਿਰ ਇੱਥੋਂ ਦੀ ਮੰਗਾਉਣ ਤੋਂ ਬਾਅਦ ਕਿਸਾਨਾਂ ਤੋਂ ਮਿਲਾਉਣ ਤੋਂ ਬਾਅਦ ਫਿਰ ਅਸੀਂ ਇੱਥੇ ਪੂਰਾ ਆਪਣਾ ਗ੍ਰੇਡਿੰਗ, ਸਫਾਈ, ਸਾਰਾ ਪ੍ਰੋਸੈਸ ਫਿਰ ਕਰਦੇ ਹਾਂ। ਫਿਰ ਕਰਨ ਤੋਂ ਬਾਅਦ ਪ੍ਰੋਪਰ ਹਾਈਜੀਨਿਕ ਤਰੀਕੇ ਨਾਲ ਫਿਰ ਅਸੀਂ ਮਾਲ ਨੂੰ ਮਾਰਕੀਟ 'ਚ ਸਪਲਾਈ ਕਰਦੇ ਹਾਂ।
1: ਆਪਣੇ ਪੰਜਾਬ ਦੇ ਕਿਹੜੇ ਏਰੀਆ ਵਿੱਚ ਮਖਾਣੇ ਦੀ ਖੇਤੀ ਹੋ ਸਕਦੀ ਹੈ? ਹੋ ਸਕਦੀ ਹੈ ਕਿ ਨਹੀਂ ਹੋ ਸਕਦੀ?
0: ਨਹੀਂ, ਪੰਜਾਬ ਦੇ ਏਰੀਆ 'ਚ ਖੇਤੀ ਨਹੀਂ ਹੋ ਸਕਦੀ ਹੈ ਜੀ। ਬਿਹਾਰ ਦੇ ਔਰ ਥੋੜ੍ਹਾ ਬਹੁਤ ਬੰਗਾਲ ਦਾ ਬਾਰਡਰ ਟੱਚ ਕਰਦਾ, ਉੱਥੇ ਖੇਤੀ ਹੁੰਦੀ ਹੈ। ਪੂਰੀ ਪ੍ਰੋਪਰ ਜਾਣਕਾਰੀ ਲਓਗੇ, ਪੂਰੀ ਟ੍ਰੇਨਿੰਗ ਲੈਣੀ ਪਏਗੀ, ਤਾਂ ਕੰਮ ਸ਼ੁਰੂ ਹੋਏਗਾ। ਨਹੀਂ ਤਾਂ ਫਿਰ ਠੱਗੀ ਦੇ ਇਲਾਵਾ ਹੋਰ ਨੁਕਸਾਨ ਦੇ ਇਲਾਵਾ ਕੁਛ ਵੀ ਨਹੀਂ। ਅਤੇ ਚਾਰ ਤਰ੍ਹਾਂ ਦੇ ਮਖਾਨੇ ਆਉਂਦੇ ਨੇ, 6 ਨੰਬਰ, 5 ਨੰਬਰ, 4 ਨੰਬਰ, 3 ਨੰਬਰ, ਅਤੇ ਇਹਨੂੰ ਸਭ ਦੇ ਅਲੱਗ ਅਲੱਗ ਰੇਟਸ ਹੁੰਦੇ ਨੇ, ਸਭ ਦਾ ਅਲੱਗ ਅਲੱਗ। ਖਾਲੀ ਕੁਆਲਿਟੀ ਤਾਂ ਸਾਰੇ ਦੀ ਸੇਮ ਹੁੰਦੀ ਹੈ, ਲੇਕਿਨ ਪਿੱਛੇ ਬਿਹਾਰ ਇਹਨਾਂ ਨੇ ਗ੍ਰੇਡਿੰਗ ਕਰਕੇ ਇਹਨਾਂ ਦੇ ਰੇਟ ਅਪ ਡਾਊਨ ਕੀਤੇ ਹੋਏ ਨੇ। ਔਰ ਬਿਹਾਰ ਦੇ ਪਿੰਡਾਂ ਵਿੱਚ ਤਲਾਬ ਬੜੇ ਨੇ, ਕਿਉਂਕਿ ਪੂਰੇ, ਤੁਸੀਂ ਸੋਚੋ ਕਿ ਬਿਹਾਰ ਇੱਕ ਸਟੇਟ ਐਸਾ ਹੈ ਕਿ ਪੂਰੇ ਵਰਲਡ ਨੂੰ ਮਖਾਨਾ ਸਪਲਾਈ ਕਰ ਰਿਹਾ। ਤਾਂ ਅਸੀਂ ਸੋਚਿਆ ਸੀ ਪਹਿਲੇ ਗੁੜੀ ਲਿਆ ਕੇ ਇੱਥੇ ਕੰਮ ਕਰ ਲਈਏ ਜਾਂ ਪੌੜੀ ਉੱਥੇ ਹੀ ਕਰ ਲਈਏ, ਅਤੇ ਸ਼ੁਰੂ ਤੋਂ ਫਰੋਮ ਦਾ ਫਸਟ ਸਟੇਜ ਤੋਂ ਅਸੀਂ ਕੰਮ ਕਰ ਲਈਏ। ਪਰ ਬਸ ਇਹ ਪੋਸੀਬਲ ਨਹੀਂ ਹੈ, ਇੱਥੇ ਦੇ ਬੰਦੇ ਇੱਥੇ ਨਹੀਂ ਆ ਸਕਦੇ। ਔਰ ਇਹ ਚੀਜ਼ ਬਹੁਤ ਹੀ ਟੈਕਨੀਕਲ ਚੀਜ਼ ਹੈ, ਅਗਰ 0.1 ਸੈਕਿੰਡ ਵੀ ਲੇਟ ਹੋ ਜਾਂਦੀ ਹੈ ਤਾਂ ਜੋ ਫੋੜੀ ਵਾਲੇ ਆਉਂਦੇ ਮਖਾਨਾ ਫੋੜ ਨਹੀਂ ਸਕਦੇ। ਟਾਈਮਿੰਗ ਬਹੁਤ ਮੈਟਰ ਕਰਦੀ ਹੈ, ਅਤੇ ਜੋ ਟ੍ਰੇਨਡ ਬੰਦੇ ਨੇ ਉਹ ਹੀ ਫੋੜ ਸਕਦੇ ਨੇ, ਅਤੇ ਉਹ ਸਾਨੂੰ ਪੰਜਾਬ ਵਿੱਚ ਨਹੀਂ ਮਿਲ ਸਕਦੇ, ਉਹ ਇੱਥੇ ਆ ਨਹੀਂ ਸਕਦੇ। ਹੁਣ ਤਾਂ ਕਿ ਬਹੁਤ ਤਰ੍ਹਾਂ ਦੀ ਮਸ਼ੀਨਾਂ ਆ ਗਈਆਂ ਨੇ, ਪੋਪ ਅਪ ਮਸ਼ੀਨਾਂ ਜਾਂ ਕੋਈ ਤਰ੍ਹਾਂ ਦੀ ਮਸ਼ੀਨਾਂ ਆ ਗਈਆਂ ਨੇ, ਲੇਕਿਨ ਉਹ ਹਾਲੀ ਪੂਰੀ ਤਰ੍ਹਾਂ ਸਕਸੈਸਫੁਲ ਨਹੀਂ ਹੋਈਆਂ। ਅਗਰ ਮਸ਼ੀਨਾਂ ਸਕਸੈਸਫੁਲ ਹੋ ਜਾਣਗੀਆਂ ਤੇ ਫਿਰ ਅਸੀਂ ਇਹ ਚੀਜ਼ ਪ੍ਰੋਸੈਸ ਪੰਜਾਬ ਤੇ ਕਰ ਸਕਦੇ ਹਾਂ। ਇਹਦੀ ਗ੍ਰੇਡਿੰਗ ਹੁੰਦੀ ਨਾ, ਸਾਈਜ਼ ਹੁੰਦੇ ਨੇ, 3 ਨੰਬਰ ਸਭ ਤੋਂ ਛੋਟਾ ਸਾਈਜ਼ ਹੁੰਦਾ, ਜਿਹਨੂੰ ਮੁਰਰਾ ਵੀ ਕਹਿੰਦੇ ਨੇ, ਠੁੱਡੀ ਵੀ ਕਹਿੰਦੇ ਨੇ। ਉਸ ਤੋਂ ਬਾਅਦ 4 ਨੰਬਰ ਹੁੰਦਾ, ਫਿਰ 5 ਨੰਬਰ ਉਸ ਤੋਂ ਵੱਡਾ ਹੁੰਦਾ, ਫਿਰ 6 ਨੰਬਰ ਸਭ ਤੋਂ ਵੱਡਾ, ਜਿਹੜਾ ਮਾਰਕੀਟ ਤੁਹਾਨੂੰ ਸਭ ਤੋਂ ਵੱਡਾ ਸਾਈਜ਼ ਦੇਖਣ ਨੂੰ ਮਿਲਦਾ ਹੈ, ਉਹਨੂੰ 6 ਨੰਬਰ ਬੋਲਿਆ ਜਾਂਦਾ। ਐਕਚੁਅਲੀ ਜੋ ਬੈਸਟ ਮਖਾਨਾ ਹੁੰਦਾ 5 ਔਰ 6 ਨੰਬਰ ਹੁੰਦਾ, 4 ਨੰਬਰ ਥੋੜ੍ਹਾ ਜਿਹਾ ਹਾਰਡ ਹੁੰਦਾ। ਕੈਲਸ਼ੀਅਮ ਦੀ ਕਮੀ ਕਿਸੇ 'ਚ ਵੀ ਨਹੀਂ ਹੁੰਦੀ, ਸੇਮ ਹੁੰਦੀ। ਕਸਟਮਰ ਜਿਸ ਤਰ੍ਹਾਂ ਮਾਰਕੀਟ 'ਚ ਹੈਵੇ, ਉਹਨੂੰ ਅਗਰ ਸਸਤਾ ਮਖਾਨਾ ਚਾਹੀਦਾ, ਦੋਦੇ 'ਚ ਅਸੀਂ 3 ਨੰਬਰ ਪਾ ਕੇ ਦੇਣਾ ਪੈਂਦਾ, ਲੇਕਿਨ ਐਕਚੁਅਲੀ ਡਾਇਰੈਕਟ ਇਨਡਾਇਰੈਕਟ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਮਹਿੰਗਾ ਪੈਂਦਾ, ਕਿਉਂਕਿ 3 ਨੰਬਰ ਯੂਜੇਬਲ ਨਹੀਂ ਹੈ। ਤੁਹਾਡਾ 4 ਨੰਬਰ 5 ਨੰਬਰ 6 ਨੰਬਰ ਯੂਜ਼ ਕਰ ਲਓ, ਉਹਦੇ 'ਚ ਨਾ ਕੈਲਸ਼ੀਅਮ ਦੀ ਕਮੀ ਹੈ, ਨਾ ਸਭ ਆਲਮੋਸਟ ਸਭ ਕੁਛ ਸੇਮ ਹੁੰਦਾ। 3 ਨੰਬਰ ਐਕਚੁਅਲੀ ਤੁਸੀਂ ਪੀਸ ਕੇ ਉਹਨੂੰ ਪੰਜੀਰੀ ਵਾਸਤੇ ਯੂਜ਼ ਕਰ ਸਕਦੇ ਹੋ। ਅਸੀਂ ਜਿਸ ਤਰ੍ਹਾਂ ਉਹਨੇ ਪਾਊਡਰ ਬਣਾਉਂਦੇ ਹਾਂ ਮਖਾਨੇ ਦਾ ਪਾਊਡਰ, ਉਹ ਕਾਫ਼ੀ ਹੈਲਦੀ ਹੈ। ਤੁਸੀਂ ਇਹਨੂੰ ਘਰ, ਮੈਂ ਬੋਲਣਾ ਚਾਹਵਾਂ ਕਿ ਅਗਰ ਜਿਸ ਤਰ੍ਹਾਂ 4 ਨੰਬਰ ਔਰ ਜੋ ਵੀ ਮਖਾਨੇ ਨੇ ਉਹਨੂੰ, ਅਗਰ ਇੰਡੀਅਨ ਸਿਟੀਜ਼ਨ ਹੈ, ਉਹ ਅਗਰ ਆਟੇ 'ਚ ਪਾ ਕੇ ਜਾਂ ਲੱਸੀ 'ਚ ਪਾ ਕੇ ਜਾਂ ਪਾਊਡਰ ਅਗਰ ਡੇਲੀ ਕੰਜਮਸ਼ਨ ਕਰਨ, ਤਾਂ ਬਹੁਤ ਜ਼ਿਆਦਾ ਫਾਇਦਾ ਉਹਨਾਂ ਵਾਸਤੇ, ਬਹੁਤ ਜ਼ਿਆਦਾ। ਕਿਉਂਕਿ ਜਦੋਂ ਅਸੀਂ ਬਿਹਾਰ ਤੋਂ ਕੰਮ ਕੀਤਾ ਨਾ, ਤਾਂ ਬਿਹਾਰ ਤੋਂ ਪ੍ਰੋਪਰ ਸਾਨੂੰ ਗ੍ਰੇਡਿੰਗ ਦਾ ਮਾਲ ਨਹੀਂ ਮਿਲਿਆ, ਮਤਲਬ ਥੋੜ੍ਹੀ ਠੱਗੀਬਾਜ਼ੀ ਹੋਈ ਹੈ, ਪ੍ਰੋਪਰ ਗ੍ਰੇਡਿੰਗ ਨਹੀਂ ਮਿਲੀ, ਪ੍ਰੋਪਰ ਸਾਨੂੰ ਪੈਸਾ ਜਿੰਨਾ ਲਗਾਇਆ ਉਹਨਾਂ ਮਾਲ ਨਹੀਂ ਮਿਲਿਆ। ਅਤੇ ਉਸ ਹਿਸਾਬ ਨਾਲ ਫਿਰ ਅਸੀਂ ਆਪਣੀ ਇੱਥੇ ਫੈਕਟਰੀ ਲਾਈ ਕਿ ਨਹੀਂ, ਅਸੀਂ ਜੋ ਵੀ ਕੰਮ ਕਰਨਾ ਅਸੀਂ ਇਮਾਨਦਾਰੀ ਨਾਲ ਕਰਨਾ, ਔਰ ਪ੍ਰੋਪਰ ਜੋ ਗਾਹਕ ਨੇ ਜਿੰਨੇ ਪੈਸੇ ਲਗਾਉਣੇ ਨੇ, ਉਨੇ ਪੈਸੇ ਦੀ ਚੀਜ਼ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਇੱਕ ਮੈਸੇਜ ਵੀ ਜਾਂਦਾ ਹੈ ਕਿ ਤਾਂ ਕਿ ਕੰਮ ਇਮਾਨਦਾਰੀ ਨਾਲ ਕਰੀਏ, ਧੋਖੇਬਾਜ਼ੀ ਨਾ ਕਰੀਏ, ਅਸੀਂ ਵੀ ਕੰਮ ਉਹੀ ਕਰ ਰਹੇ ਹਾਂ, ਤਾਂ ਹੀ ਅਸੀਂ ਆਪਣਾ ਫੈਕਟਰੀ ਸ਼ੁਰੂ ਕੀਤੀ।
1: ਕੰਮ ਕਰਦੇ ਹੋ ਤਾਂ ਤੁਹਾਡੇ ਕੋਲ ਕੋਈ ਹੋਰ ਕਿਸਾਨ ਵੀ ਆਉਂਦੇ ਨੇ ਟ੍ਰੇਨਿੰਗ ਲੈਣ ਜਾਂ ਪੁੱਛਣ ਕਿ ਤੁਸੀਂ ਇਹ ਕੰਮ ਵਧੀਆ ਕਰ ਰਹੇ ਹੋ, ਤੇ ਸਾਨੂੰ ਵੀ ਇਹਦੇ ਬਾਰੇ ਦੱਸੋ, ਟ੍ਰੇਨਿੰਗ ਦਿਓ ਕੁਛ?
0: ਬਹੁਤ ਆਏ, ਅਸੀਂ PAO ਤੇ ਗਏ, PAU ਤੇ ਉੱਥੇ ਵੀ ਸਾਡੇ ਨਾਲ ਕਾਫੀ ਸਾਨੂੰ ਐਪਰੀਸ਼ੀਏਟ ਕੀਤਾ ਗਿਆ। ਫਿਰ ਅਸੀਂ ਰੋਸਟਡ ਮਖਾਨੇ ਵੀ ਬਣਾਉਂਦੇ ਹਾਂ, ਬੜੇ ਬੰਦੇ ਆਏ ਕਿ ਸਾਨੂੰ ਰੋਸਟਡ ਦਾ ਅਸੀਂ ਬਿਜ਼ਨਸ ਕਰਨਾ ਵੇ, ਸਾਡੇ ਕੋਲ ਜੇ ਬਹੁਤ ਜ਼ਿਆਦਾ ਸਾਡੇ ਕੋਲ ਬਿਜ਼ਨਸ ਹੈ ਨਹੀਂ ਹੈ, ਤੇ ਅਸੀਂ ਨਵਾਂ ਸ਼ੁਰੂ ਕਰਨਾ ਚਾਹ ਰਹੇ ਹਾਂ, ਤੇ ਉਹਨਾਂ ਦੇ ਬ੍ਰਾਂਡ ਤੇ ਵੀ ਅਸੀਂ ਸ਼ੁਰੂ ਕਰਾ ਕੇ ਦਿੱਤਾ ਉਹਨਾਂ ਨੂੰ।
1: ਕਿਸਾਨ ਮੇਲਿਆਂ ਵਿੱਚ ਇਸ ਬਾਰੇ ਦੱਸਿਆ ਜਾਂਦਾ, ਟ੍ਰੇਨਿੰਗ ਉੱਥੇ ਵੀ ਮਿਲਦੀ ਹੈ ਕਿ ਮਖਾਣਿਆਂ ਦੀ?
0: ਨਹੀਂ, ਟ੍ਰੇਨਿੰਗ ਨਹੀਂ ਮਿਲੀ, ਪਰ ਕਿ ਸਾਡੇ ਕੋਲ ਪੁੱਛਿਆ ਗਿਆ, ਅਸੀਂ ਕਾਫੀ ਚੀਜ਼ ਦੱਸੀਆਂ ਨੇ ਉਹਦੇ ਬਾਰੇ। ਰੋਸਟਡ ਦਾ ਜੋ ਅਸੀਂ ਫਲੇਵਰਡ ਮਖਾਨਾ ਬਣਾਉਂਦੇ ਹਾਂ, ਉਹਦਾ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਵੇ, ਉਹਦੇ ਬਾਰੇ ਵੀ ਦੱਸਿਆ ਗਿਆ। ਤੇ ਕਿਸਾਨ ਮੇਲੇ ਤੋਂ ਵੀ ਬੜੇ ਬੰਦਿਆਂ ਨੇ ਸਾਨੂੰ ਅਪਰੋਚ ਕੀਤਾ, ਸਾਡੇ ਨਾਲ ਕੰਟੈਕਟ ਕੀਤਾ। ਰੋਜ਼ਗਾਰ ਸ਼ੁਰੂ ਹੋ ਗਿਆ ਨਾ, ਇੱਕ ਮਤਲਬ ਕਿਸੇ ਕੋਲ ਬਿਜ਼ਨਸ ਨਹੀਂ ਹੈ, ਉਹਨਾਂ ਦੀ ਇਨਕਮ ਸ਼ੁਰੂ ਹੋ ਗਈ, ਕਿਉਂਕਿ ਮਖਾਨਾ ਥੋੜ੍ਹਾ ਜਿਹਾ ਅੱਜ ਦੇ ਟਾਈਮ ਤੇ ਈਜ਼ੀ ਸੈਲਿੰਗ ਪ੍ਰੋਡਕਟ ਹੈ, ਪਰ ਉਹਦੇ ਵਾਸਤੇ ਕੁਆਲਿਟੀ ਚਾਹੀਦੀ ਹੈ, ਉਹਦੇ ਪ੍ਰੋਪਰ ਦੇ ਰੇਟ ਚਾਹੀਦੇ ਨੇ, ਤਾਂ ਹੀ ਕੰਮ ਹੋਏਗਾ, ਤੁਸੀਂ ਕਿਸੇ ਨੂੰ ਠੱਗ ਨਹੀਂ ਸਕਦੇ। ਤੇ ਇਹ ਸਭ ਚੀਜ਼ਾਂ ਅਗਰ ਅੱਛੀ ਤਰ੍ਹਾਂ ਕੀਤੀ ਜਾਣ ਔਰ ਇਮਾਨਦਾਰੀ ਨਾਲ ਕੀਤੀ ਜਾਣ, ਮਖਾਨਾ ਐਕਚੁਅਲੀ ਬਹੁਤ ਹੀ ਅੱਛਾ ਪ੍ਰੋਡਕਟ ਹੈ, ਜਿਹਦੇ ਵਾਸਤੇ ਹੈਲਥ ਵਾਸਤੇ ਵੀ ਔਰ ਆਪਣੇ ਸਪੋਰਟ ਵੀ, ਅਗਰ ਪ੍ਰੋਪਰ ਤਰੀਕੇ ਨਾਲ ਕੀਤਾ ਜਾਏ ਤੇ ਇਹਨੂੰ ਅਗਰ ਥੋੜ੍ਹਾ ਅਵੇਅਰਨੈਸ ਕੀਤੀ ਜਾਏ, ਤੇ ਵਰਲਡ ਵਾਈਡ ਬਹੁਤ ਅੱਛਾ ਇਹਦਾ ਰਿਜ਼ਲਟ ਮਿਲੇਗਾ, ਔਰ ਇੰਡੀਆ ਵਾਸਤੇ ਵੀ ਕਾਫੀ ਸੋਰਸ ਆਫ ਜੋ ਇਨਕਮ ਹੋਏਗੀ ਬਹੁਤ ਅੱਛੀ ਆ ਜਾਏਗੀ।
1: ਜਿਹੜੇ ਕਿਸਾਨ ਵੀਰ ਇਸ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋ?

0: ਸਟਾਰਟਿੰਗ ਤੁਸੀਂ ਸਮਝੋ ਕਿ ਮਖਾਨਾ ਐਕਚੁਅਲੀ ਹੈ ਕੀ ਹੈ, ਉਹਨੂੰ ਫੀਲ ਕਰੋ ਕਿ ਤੁਹਾਨੂੰ ਇਹ ਖਾਣ ਦੀ ਪ੍ਰੋਡਕਟ ਹੈ, ਇਹਦੀ ਇੱਜ਼ਤ ਕਰੋ, ਇਹਨੂੰ ਰਿਸਪੈਕਟ ਦਿਓ। ਸਭ ਤੋਂ ਪਹਿਲੇ ਉਹਨੂੰ ਤੇ ਫੀਲਿੰਗ ਆਉਣੀ ਚਾਹੀਦੀ ਹੈ, ਇਹ ਮੇਰਾ ਕੰਮ ਨਹੀਂ ਹੈ, ਬਲਕਿ ਹੁੰਦਾ ਨਾ ਵਰਕ ਇਜ਼ ਗੋਡ ਜਾਂ ਵਰਕ ਇਜ਼ ਵਰਸ਼ਿਪ, ਅਸੀਂ ਕਹਿੰਦੇ ਹਾਂ ਇੰਗਲਿਸ਼ ਵਿੱਚ, ਉੱਦਾਂ ਦਾ ਹੋਣਾ ਚਾਹੀਦਾ। ਪਲੱਸ ਉਹਦੇ ਪੂਰੇ ਡੈਪਥ ਜਾਓ, ਉਹਦੀ ਪੂਰੀ ਕੀ ਮੈਰਿਟਸ ਨੇ ਕੀ ਡਿਮੈਰਿਟਸ ਨੇ ਸਮਝੋ, ਉਹਨਾਂ ਨੂੰ ਕਿਸ ਤਰ੍ਹਾਂ ਮਕਾਨੇ ਨੂੰ ਰੱਖਿਆ ਜਾਂਦਾ, ਕਿਸ ਤਰ੍ਹਾਂ ਪ੍ਰੈਜੈਂਟ ਕੀਤਾ ਜਾਂਦਾ। ਫੋਨ ਨੰਬਰ ਤੁਸੀਂ ਨੋਟ ਕਰ ਲਓ, 9434315639। ਤੇ ਜਿਹਨਾਂ ਨੂੰ ਵੀ ਹੈਲਪ ਚਾਹੀਦੀ ਹੈ, ਜੋ ਵੀ ਪੁੱਛਣਾ ਚਾਹੁੰਦੇ ਨੇ, ਬੜੇ ਆਰਾਮ ਨਾਲ ਪੁੱਛ ਸਕਦੇ ਨੇ। ਮੈਨੂੰ ਅੱਛਾ ਲੱਗੇਗਾ ਕਿ ਮੈਂ ਕਿਸੇ ਦੀ ਹੈਲਪ ਕਰ ਸਕਾਂ। ਮਖਾਨੇ ਨੂੰ ਲੈ ਕੇ ਮਖਾਨੇ ਦੇ ਬਹੁਤ ਸਾਰਾ ਪ੍ਰੋਡਕਟ ਬਣ ਸਕਦੇ ਨੇ, ਜੋ ਅਸੀਂ ਬਾਜ਼ਾਰ ਬੱਚਿਆਂ ਨੂੰ ਚਿਪਸ ਖਿਲਾਉਂਦੇ ਹਾਂ ਜਾਂ ਅਨਹੈਲਦੀ ਚੀਜ਼ਾਂ ਖਿਲਾਉਂਦੇ ਹਾਂ ਜਾਂ ਜੰਕ ਫੂਡ ਖਿਲਾਉਂਦੇ ਹਾਂ। ਤੁਸੀਂ ਅਗਰ ਕੋਈ ਇਨੋਵੇਸ਼ਨ ਕਰੇ ਜਾਂ ਕੋਈ ਤਰ੍ਹਾਂ ਦਾ ਅਗਰ ਆਪਣਾ ਦਿਮਾਗ ਲਗਾਏ, ਤੇ ਇਹਦੇ ਪਾਸਤਾ ਵੀ ਬਣ ਸਕਦਾ ਵੇ, ਚਿਪਸ ਵੀ ਬਣ ਸਕਦੇ ਨੇ। ਮਖਾਨਾ ਅਸੀਂ ਰੋਸਟਡ ਤੇ ਬਣਾਉਂਦੇ ਹੀ ਹੈ, ਹਰ ਤਰ੍ਹਾਂ ਦੇ ਫਲੇਵਰ ਬਣਾਉਂਦੇ ਹੀ ਹੈ। ਹੈਲਥ ਵਾਸਤੇ ਧਿਆਨ ਦਿੱਤਾ ਜਾਏ ਤੇ ਮਖਾਨਾ ਬਹੁਤ ਅੱਛਾ ਪ੍ਰੋਡਕਟ ਹੈ, ਔਰ ਮਾਰਕੀਟ ਤੋਂ ਜੰਕ ਫੂਡ ਅਗਰ ਬੱਚਿਆਂ ਨੂੰ ਲੋਕ ਨਾ ਖਿਲਾਉਣ, ਮਖਾਨੇ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਪਾਸਤਾ ਬਣ ਸਕਦਾ ਵੇ। ਬਹੁਤ ਸਾਰਾ ਐਸਾ ਪ੍ਰੋਡਕਟ ਹੈ ਜੋ ਮਖਾਨਾ ਨੂੰ ਲੋਕੀ ਪ੍ਰਮੋਟ ਕਰਨ ਔਰ ਆਪਣੀ ਇਨੋਵੇਸ਼ਨ ਕਰਨ, ਤੇ ਇੱਕ ਤੇ ਇੰਡੀਆ ਹੈਲਦੀ ਵੀ ਰਹੇਗਾ ਤੇ ਨਾਲ ਟੇਸਟੀ ਵੀ ਆਏਗਾ। ਜੰਕ ਫੂਡ ਨਾ ਖਾ ਕੇ ਤੁਸੀਂ ਹੈਲਦੀ ਚੀਜ਼ਾਂ ਤੋਂ ਪ੍ਰਮੋਟ ਕਰੋ ਜਾਂ ਹੈਲਦੀ ਚੀਜ਼ਾਂ ਦੇ ਅੱਗੇ ਧਿਆਨ ਦਿਓ। ਔਰ ਹਰ ਤਰ੍ਹਾਂ ਦੇ ਮਖਾਨਾ ਇੱਕ ਐਸਾ ਪਾਊਡਰ ਅਸੀਂ ਬਣਾਉਂਦੇ ਹਾਂ, ਤੇ ਹਰ ਤਰ੍ਹਾਂ ਦੇ ਇਹਦੇ ਚੀਜ਼ਾਂ ਬਣ ਸਕਦੀਆਂ ਨੇ। ਕੇਕ ਬਣ ਸਕਦੇ ਨੇ, ਪੇਸਟੀਜ਼ ਬਣ ਸਕਦੀ ਹੈ, ਕਸਟਰਡ ਬਣ ਸਕਦੇ ਨੇ, ਬੱਚਿਆਂ ਵਾਸਤੇ ਜਿਹੜਾ ਅਸੀਂ ਕੈਰੇਲਾ ਖਾਂਦਾ ਉਸ ਟਾਈਮ ਦੇ ਪ੍ਰੋਡਕਟ ਬਣ ਸਕਦੇ ਨੇ, ਤੇ ਬਹੁਤ ਹੈਲਦੀ ਹੈ, ਬਹੁਤ ਹੈਲਦੀ। ਅਗਰ ਇਹਨੂੰ ਇੰਡੀਆ ਥੋੜ੍ਹਾ ਸਾ ਧਿਆਨ ਦੇ ਤੇ ਜੰਕ ਫੂਡ ਤੋਂ ਇਲਾਵਾ ਕਾਫੀ ਹੈਲਦੀ ਤਰਫ ਬੰਦਾ ਜਾ ਸਕਦਾ।
1: ਸੋ ਕਮਲਜੀਤ ਜੀ, ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ, ਥੈਂਕ ਯੂ।
1: ਪ੍ਰੋਗਰਾਮ ਹੈ ਕਿਸਾਨਵਾੜੀ, ਤੇ ਹੁਣ ਡਾਕਟਰ ਚਰਨਜੀਤ ਕੌਰ ਜਾਣਕਾਰੀ ਦੇ ਰਹੇ ਨੇ ਨਦੀਨ ਨਾਸ਼ਕਾਂ ਦੀ ਸਹੀ ਚੋਣ ਤੇ ਤਕਨੀਕੀ ਢੰਗ ਨਾਲ ਛਿੜਕਾਅ ਕਿਵੇਂ ਕਰਨਾ ਚਾਹੀਦਾ ਹੈ, ਆਓ ਲੈਣੇ ਹਾਂ ਇਸ ਦੀ ਜਾਣਕਾਰੀ।
2: ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਕਿਸਾਨ ਵੀਰਾਂ ਤੇ ਬੀਬੀਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਚਰਨਜੀਤ ਕੌਰ, ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੇਸ਼ਨ ਫਾਰਮ ਸਲਾਹਕਾਰ ਸੇਵਾ ਕੇਂਦਰ ਹੁਸ਼ਿਆਰਪੁਰ ਗੰਗੀਆਂ ਵਿਖੇ ਬਤੌਰ ਪ੍ਰਮੁੱਖ ਪਸਾਰ ਵਿਗਿਆਨੀ ਫਸਲ ਵਿਗਿਆਨ ਦੇ ਤੌਰ 'ਤੇ ਸੇਵਾ ਨਿਭਾ ਰਹੀ ਹਾਂ। ਅਤੇ ਮੈਂ ਆਪ ਜੀ ਦੇ ਨਾਲ ਅੱਜ ਜੋ ਵਿਸ਼ਾ ਹੈ ਨਦੀਨ ਨਾਸ਼ਕਾਂ ਦੀ ਸਹੀ ਚੋਣ ਅਤੇ ਤਕਨੀਕੀ ਢੰਗ ਨਾਲ ਛਿੜਕਾ, ਉਸ ਬਾਰੇ ਵਿਚਾਰ ਸਾਂਝੇ ਕਰਾਂਗੀ। ਕਿਸਾਨ ਵੀਰੋ, ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਵੱਖ ਵੱਖ ਫਸਲਾਂ ਦੇ ਵਿੱਚ ਕਈ ਤਰ੍ਹਾਂ ਦੇ ਨਦੀਨ ਹੁੰਦੇ ਹਨ, ਅਤੇ ਇਹ ਜਿਹੜੇ ਨਦੀਨ ਹਨ ਅਸੀਂ ਇਹਨਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ। ਇੱਕ ਹੁੰਦੇ ਨੇ ਘਾਹ ਵਾਲੇ ਨਦੀਨ, ਦੂਸਰੇ ਹੁੰਦੇ ਨੇ ਜੀ ਚੋੜੀ ਪੱਤੀ ਵਾਲੇ ਨਦੀਨ, ਅਤੇ ਤੀਸਰੀ ਸ਼੍ਰੇਣੀ ਹੈ ਜਿਹਦੇ ਵਿੱਚ ਕਹਿ ਲਓ ਕਿ ਗੰਢੀ ਵਾਲਾ ਮੋਥਾ, ਹੋਰ ਜਿਹੜੇ ਝੋਨੇ ਦੇ ਵਿੱਚ ਮੌਸਮੀ ਮੋਥੇ ਹੁੰਦੇ ਨੇ ਉਹ ਵਾਲੀ ਸ਼੍ਰੇਣੀ ਹੈ। ਇਹਨਾਂ ਦੀ ਸਹੀ ਸਮੇਂ 'ਤੇ ਰੋਕਥਾਮ ਨਾ ਕਰੀਏ ਤਾਂ ਫਸਲ ਦੇ ਝਾੜ ਦੇ ਵਿੱਚ ਝਾੜ ਨੂੰ ਕਾਫੀ ਘਟਾ ਦਿੰਦੇ ਹਨ। ਕਣਕ ਦੀ ਗੱਲ ਕਰੀਏ ਤਾਂ ਕਣਕ ਦੇ ਵਿੱਚ ਜੇ ਘਾਹ ਵਾਲੇ ਨਦੀਨ ਜਿਹੜੇ ਕਿ ਗੁੱਲੀ ਡੰਡਾ, ਆਪਣਾ ਜੰਗਲੀ ਜਵੀ ਹੋ ਗਿਆ, ਕੁਈ ਵਗੈਰਾ, ਇਹ ਸਾਰੇ ਘਾਹ ਵਾਲੇ ਨਦੀਨ ਹਨ। ਇਸੇ ਤਰ੍ਹਾਂ ਜਿਹੜੇ ਚੋੜੇ ਪੱਤੇ ਵਾਲੇ ਨਦੀਨ ਜਿਵੇਂ ਕਿ ਜੰਗਲੀ ਪਾਲਕ, ਮੈਣਾ, ਮੈਣੀ, ਹੋਰ ਬਿੱਲੀ ਬੁੱਟੀ, ਪਿੱਤ ਪਾਪੜਾ, ਬਾਥੂ ਵਗੈਰਾ, ਇਹ ਸਾਰੇ ਚੋੜੀ ਪੱਤੀ ਵਾਲੇ ਨਦੀਨ ਹਨ। ਇਹ ਸਾਰੇ ਜਿਹੜੇ ਨਦੀਨ ਹਨ ਅਸੀਂ ਇਹਨਾਂ ਦੀ ਚੰਗੀ ਤਰ੍ਹਾਂ ਰੋਕਥਾਮ ਉਦੋਂ ਹੀ ਕਰ ਸਕਦੇ ਹਾਂ ਜੇ ਸਾਨੂੰ ਇਹਨਾਂ ਦੀ ਸਹੀ ਪਹਿਚਾਣ ਹੋਵੇ। ਇਸੇ ਤਰ੍ਹਾਂ ਨਦੀਨ ਨਾਸ਼ਕ ਦੀ ਜਿਹੜੀ ਚੋਣ ਹੈ ਉਸ ਦੀ ਵੀ ਸਹੀ ਚੋਣ ਹੋਣੀ ਬਹੁਤ ਜ਼ਰੂਰੀ ਹੈ। ਆਪਣੇ ਖੇਤ ਦੇ ਵਿੱਚ ਮੌਜੂਦ ਕਿਸ ਤਰ੍ਹਾਂ ਦੇ ਨਦੀਨ ਹਨ ਉਹਨਾਂ ਦੀ ਸਹੀ ਪਹਿਚਾਣ ਹੋਵੇ। ਜਦੋਂ ਸਾਨੂੰ ਮਤਲਬ ਆਪਣੇ ਖੇਤ ਵਿੱਚ ਮੌਜੂਦ ਨਦੀਨਾਂ ਦੀ ਸਹੀ ਪਹਿਚਾਣ ਹੋਏਗੀ ਕਿ ਮੇਰੇ ਖੇਤ ਦੇ ਵਿੱਚ, ਇਸ ਖੇਤ ਦੇ ਵਿੱਚ ਘਾਹ ਵਾਲੇ ਨਦੀਨ ਹਨ ਜਾਂ ਚੋੜੀ ਪੱਤੀ ਵਾਲੇ ਜ਼ਿਆਦਾ ਹੁੰਦੇ ਹਨ, ਘਾਹ ਵਾਲੇ ਅਤੇ ਚੋੜੀ ਪੱਤੀ ਵਾਲੇ ਦੋਨੋਂ ਹੀ ਹਨ, ਤਾਂ ਅਸੀਂ ਉਹਨਾਂ ਦੀ ਨਦੀਨ ਨਾਸ਼ਕ ਦੀ ਵੀ ਸਹੀ ਚੋਣ ਕਰ ਸਕਦੇ ਹਾਂ। ਅਤੇ ਨਦੀਨ ਨਾਸ਼ਕ ਦੀ ਇਕੱਲੀ ਨਦੀਨ ਨਾਸ਼ਕ ਦੀ ਸਹੀ ਚੋਣ ਕਰਕੇ ਹੀ ਅਸੀਂ ਨਦੀਨਾਂ ਦੀ ਰੋਕਥਾਮ ਦੇ ਪੂਰੇ ਰਿਜ਼ਲਟ ਨਹੀਂ ਲੈ ਸਕਦੇ। ਸਾਨੂੰ ਉਹਨਾਂ ਦੀ ਜਿਹੜੇ ਛਿੜਕਾਅ ਦੇ ਸਹੀ ਤਕਨੀਕੀ ਢੰਗ ਨੇ ਉਹ ਵੀ ਸਾਨੂੰ ਫੋਲੋ ਕਰਨੇ ਪੈਂਦੇ ਨੇ। ਕਿਸਾਨ ਵੀਰ, ਜਿਹੜੇ ਪਿੱਠੂ ਪੰਪ ਹੁੰਦੇ ਨੇ ਬੈਟਰੀ ਦੇ ਨਾਲ ਚੱਲਣ ਵਾਲੇ ਜਾਂ ਹੱਥ ਦੇ ਨਾਲ ਚੱਲਣ ਵਾਲੇ ਜਾਂ ਟਰੈਕਟਰ ਦੇ ਨਾਲ ਚੱਲਣ ਵਾਲੇ, ਜੋ ਵੀ ਆਪਣੀ ਸਹੂਲੀਅਤ ਦੇ ਅਨੁਸਾਰ ਉਹਨਾਂ ਦੀ ਵਰਤੋਂ ਕਰ ਸਕਦੇ ਨੇ, ਕਿ ਸਾਡਾ ਜਿਹੜਾ ਨਦੀਨ ਨਾਸ਼ਕ ਦਵਾਈ ਦਾ ਅਤੇ ਪਾਣੀ ਦਾ ਘੋਲ ਉਹ ਸਹੀ ਹੋਣਾ ਬਹੁਤ ਜ਼ਰੂਰੀ ਹੈ, ਉਹਦੀ ਸਹੀ ਮਿਕਦਾਰ ਹੋਣੀ ਜ਼ਰੂਰੀ ਹੈ।

0: ਅਤੇ ਇਸ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਜਿਹੜੀ ਪੈਲੀ ਹੈ ਉਹਦੇ ਵਿੱਚ ਕਿੰਨੇ ਪੰਪ ਲੱਗਣੇ ਹਨ। ਅਤੇ ਇਸ ਦੇ ਲਈ ਤੁਸੀਂ ਇੱਕ ਮਤਲਬ ਪੰਪ ਦੇ ਵਿੱਚ ਪਾਣੀ ਪਾ ਕੇ, ਮਿਣਿਆ ਹੋਇਆ ਪਾਣੀ ਪਾ ਕੇ ਇੱਕ ਖੁੱਲ੍ਹੇ ਖੇਤ ਦੇ ਵਿੱਚ ਸਪਰੇ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਉਹ ਏਰੀਆ ਤੁਸੀਂ ਮਿਣ ਲਓ, ਅਤੇ ਉਸ ਏਰੀਆ ਮਿਣ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿ ਅਗਰ ਮੇਰਾ ਇੰਨੇ ਏਰੀਏ 'ਚ ਇੰਨਾ ਪਾਣੀ ਲੱਗਦਾ ਤਾਂ ਮੇਰਾ ਪੂਰੇ ਖੇਤ ਵਿੱਚ ਕਿੰਨਾ ਪਾਣੀ ਲੱਗੇਗਾ। ਸੋ ਇਸ ਦੇ ਲਈ ਅਸੀਂ ਸਪੋਜ਼ ਮੰਨ ਲਓ ਕਿ ਤੁਹਾਡੇ ਖੇਤ 'ਤੇ ਅਸੀਂ 150 ਲੀਟਰ ਪਾਣੀ ਲੱਗਣਾ ਹੈ ਖੇਤ ਦੇ ਵਿੱਚ, ਅਤੇ ਸਾਡਾ ਜਿਹੜਾ ਪੰਪ ਹੈ ਉਹ 15 ਲੀਟਰ ਦਾ ਹੈ, ਤਾਂ ਇਸ ਦੇ ਹਿਸਾਬ ਨਾਲ ਤੁਹਾਡੇ 10 ਪੰਪ ਬਣਦੇ ਨੇ। ਤਾਂ ਤੁਸੀਂ ਕੀ ਕਰੋ ਵੀ ਪਹਿਲਾਂ ਆਪਣਾ ਮਤਲਬ ਥੋੜ੍ਹੀ ਜਿਹੜੀ ਦਵਾਈ ਹੈ ਉਹਨੂੰ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਘੋਲ ਲਓ, ਉਸ ਤੋਂ ਬਾਅਦ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਉਸ ਤੋਂ ਬਾਅਦ ਉਹਨੂੰ ਜੇ 10 ਪੰਪ ਲੱਗਣੇ ਹੈ ਤਾਂ 10 ਲੀਟਰ ਘੋਲ ਜਿਹੜਾ ਹੈ ਉਸਦਾ 1 ਲੀਟਰ ਆਪਣੇ ਪੰਪ ਦੇ ਵਿੱਚ ਪਾ ਦਿਉ, ਅਤੇ ਬਾਕੀ ਜਿਹੜਾ ਪਾਣੀ ਪਾ ਕੇ ਉਹ ਤੁਸੀਂ ਇਸ ਤਰ੍ਹਾਂ ਇੱਕ ਪੰਪ ਜਿਹੜਾ ਆਪਣਾ ਤਿਆਰ ਕਰ ਸਕਦੇ ਹੋ। ਸਪਰੇ ਪੰਪ ਲਈ ਹਮੇਸ਼ਾ ਸਾਨੂੰ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਪਾਣੀ ਸਾਫ਼ ਨਹੀਂ ਹੋਏਗਾ ਤਾਂ ਉਹ ਸਾਡੀਆਂ ਜਿਹੜੀਆਂ ਨੋਜ਼ਲਾਂ ਨੇ ਪੰਪ ਦੀਆਂ ਜਾਂ ਉਹਨਾਂ ਨੂੰ ਖਰਾਬ ਕਰ ਸਕਦੇ ਨੇ। ਅਤੇ ਜਦੋਂ ਵੀ ਛਿੜਕਾਅ ਕਰਨਾ ਹੈ ਅਤੇ ਛਿੜਕਾਅ ਕਰਨ ਵਾਲੇ ਇਨਸਾਨ ਦੀ ਜਿਹੜਾ ਸਰੀਰ ਹੈ ਪੂਰੀ ਤਰ੍ਹਾਂ ਕੱਪੜਿਆਂ ਦੇ ਨਾਲ ਢੱਕਿਆ ਹੋਣਾ ਚਾਹੀਦਾ ਹੈ। ਉਹ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੋਵੇ, ਉਹਦੇ ਜਿਹੜੇ ਸਰੀਰ ਦੇ ਉੱਤੇ ਕੋਈ ਜ਼ਖਮ ਨਾ ਹੋਵੇ, ਅਤੇ ਕਦੇ ਵੀ ਖਾਲੀ ਪੇਟ ਸਪਰੇ ਨਾ ਕਰੋ। ਅਤੇ ਜੋ ਇਨਸਾਨ ਸਪਰੇ ਕਰਦਾ ਹੈ ਉਹਨੂੰ 8 ਘੰਟੇ ਤੋਂ ਵੱਧ ਜਿਹੜਾ ਕੰਮ ਹੈ ਉਹ ਨਹੀਂ ਕਰਨਾ ਚਾਹੀਦਾ। ਅਤੇ ਸਪਰੇ ਕਰਨ ਦੇ ਦੌਰਾਨ ਕੁਝ ਵੀ ਖਾਣਾ ਪੀਣਾ ਜਾਂ ਚਬਾਉਣਾ ਨਹੀਂ ਚਾਹੀਦਾ, ਇਸ ਦੇ ਨਾਲ ਦਵਾਈ ਚੜ੍ਹਨ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਅਤੇ ਇਸੇ ਤਰ੍ਹਾਂ ਜਦੋਂ ਅਸੀਂ ਛਿੜਕਾਅ ਕਰਨਾ ਹੈ ਤਾਂ ਹਮੇਸ਼ਾ ਸਾਨੂੰ ਸ਼ਾਂਤ ਮੌਸਮ ਵਾਲੇ ਦਿਨ ਛਿੜਕਾਅ ਕਰਨਾ ਚਾਹੀਦਾ ਹੈ, ਅਤੇ ਹਵਾ ਦੀ ਜਿਹੜੀ ਗਤੀ ਦੀ ਦਿਸ਼ਾ ਹੈ ਉਸ ਦੇ ਉਲਟ ਸਪਰੇ ਨਹੀਂ ਕਰਨੀ ਚਾਹੀਦੀ। ਅਤੇ ਕਈ ਵਾਰੀ ਕੀ ਹੁੰਦਾ ਕਿ ਜਦੋਂ ਹਵਾ ਜ਼ਿਆਦਾ ਚੱਲਦੀ ਹੋਵੇ ਅਤੇ ਸਪਰੇ ਕਰ ਦਈਏ ਤਾਂ ਉਹ ਜਿਹੜੀ ਸਪਰੇ ਆ ਉੱਡ ਕੇ ਨਾਲ ਵਾਲੀਆਂ ਫਸਲਾਂ 'ਤੇ ਵੀ ਪੈ ਜਾਂਦੀ ਹੈ। ਮੰਨ ਲਓ ਕਿ ਆਪਾਂ ਚੋੜੀ ਪੱਤੀ ਵਾਲੀ ਕੋਈ ਸਪਰੇ ਕਰਦੇ ਪਏ ਹਾਂ ਅਤੇ ਨਾਲ ਦੇ ਖੇਤ ਵਿੱਚ ਕੋਈ ਚੋੜੀ ਪੱਤੀ ਵਾਲੀ ਫਸਲ ਖੜ੍ਹੀ ਹੈ, ਅਤੇ ਜੇ ਹਵਾ ਚੱਲਦੀ ਹੋਵੇ ਤਾਂ ਜਿਹੜੀ ਦਵਾਈ ਹੈ ਉੱਡ ਕੇ ਉੱਥੇ ਜਾ ਸਕਦੀ ਹੈ ਅਤੇ ਸਾਡੀ ਫਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਸ ਤੋਂ ਬਾਅਦ ਜੀ ਸਾਨੂੰ ਜਿਹੜੀ ਨੋਜ਼ਲ ਹੈ, ਨੋਜ਼ਲ ਵੀ ਸਾਡੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਜਿਹੜਾ ਨੋਜ਼ਲ ਹੈ ਜਾਂ ਤਾਂ ਉਹਦੇ 'ਚੋਂ ਪਾਣੀ ਘੱਟ ਨਿਕਲ ਰਿਹਾ ਹੁੰਦਾ ਜਾਂ ਜ਼ਿਆਦਾ ਨਿਕਲ ਰਿਹਾ ਹੁੰਦਾ, ਜਾਂ ਉਹਦਾ ਜਿਹੜਾ ਨੋਜ਼ਲ 'ਚੋਂ ਪਾਣੀ ਦਾ ਜਿਹੜਾ ਉਹਦੀ ਨਿਕਲਣ ਦੀ ਖਿਲਾਰ ਹੁੰਦਾ ਉਹ ਸਹੀ ਨਹੀਂ ਹੁੰਦਾ। ਅਤੇ ਜੇ ਤੁਹਾਨੂੰ ਲੱਗੇ ਕਿ ਕੋਈ ਨੋਜ਼ਲ ਅਸੀਂ ਬਹੁਤ ਲੰਮੇ ਸਮੇਂ ਤੋਂ ਵਰਤਦੇ ਹਾਂ ਅਤੇ ਉਹਦੀ ਜਿਹੜੀ ਪਾਣੀ ਕੱਢਣ ਦੀ ਦਰ ਹੈ 10 ਤੋਂ 15% ਅੱਗੇ ਨਾਲ ਵੱਧ ਗਈ ਹੈ, ਅਤੇ ਉਸ ਨੋਜ਼ਲ ਨੂੰ ਬਦਲ ਦੇਣਾ ਚਾਹੀਦਾ ਹੈ। ਜਿਹੜੀਆਂ ਨਦੀ ਨਾਸ਼ਕ ਦਵਾਈਆਂ ਹਨ ਹੁੰਦੀਆਂ ਤਾਂ ਇਹ ਸਾਰਾ ਜਿੰਨੇ ਵੀ ਰਸਾਇਣ ਹੁੰਦੇ ਨੇ ਜ਼ਹਿਰਾਂ ਹੀ ਹੁੰਦੀਆਂ ਹਨ, ਅਤੇ ਹਮੇਸ਼ਾ ਇਹਨਾਂ ਨੂੰ ਮਤਲਬ ਬੱਚਿਆਂ ਦੀ ਪਹੁੰਚ ਤੋਂ, ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਦੀ ਪਹੁੰਚ ਤੋਂ ਅਤੇ ਗੈਰ ਜ਼ਿੰਮੇਵਾਰ ਇਨਸਾਨਾਂ ਦੀ ਪਹੁੰਚ ਤੋਂ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ ਅਤੇ ਇਹਨਾਂ ਨੂੰ। ਅਤੇ ਇਸੇ ਤਰ੍ਹਾਂ ਕਈ ਕੇਸਿਸ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿ ਉਹ ਮਤਲਬ ਨਦੀਨ ਨਾਸ਼ਕ ਦਵਾਈਆਂ ਨੂੰ ਜੇ ਅਸੀਂ ਇੱਕੋ ਹੀ ਜਗ੍ਹਾ 'ਤੇ ਸਾਰੀਆਂ ਦਵਾਈਆਂ ਰੱਖਦੇ ਹਾਂ ਅਤੇ ਨਦੀਨ ਨਾਸ਼ਕ ਦਵਾਈਆਂ ਨੂੰ ਹਮੇਸ਼ਾ ਵਰਤੋਂ ਕਰਨ ਤੋਂ ਬਾਅਦ ਹਮੇਸ਼ਾ ਉਹਨਾਂ ਨੂੰ ਲੇਬਲ ਲਗਾ ਕੇ ਰੱਖੋ ਤਾਂ ਜੋ ਉਹਨਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕੇ। ਜਦੋਂ ਵੀ ਨਦੀਨ ਨਾਸ਼ਕ ਦਵਾਈਆਂ ਜਾਂ ਕੋਈ ਵੀ ਸਪਰੇ ਖਤਮ ਹੋ ਜਾਂਦੀ ਹੈ ਅਤੇ ਉਹਨਾਂ ਦੇ ਜਿਹੜੇ ਡੱਬੇ ਹਨ ਉਹਨਾਂ ਨੂੰ ਕਦੇ ਵੀ ਕਿਸੇ ਹੋਰ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੀਦਾ, ਉਹਨਾਂ ਦੇ ਵਿੱਚ ਮੋਰੀਆਂ ਕਰਕੇ ਉਹਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
1: ਨਦੀਨ ਨਾਸ਼ਕਾਂ ਦੀ ਸਹੀ ਚੋਣ ਅਤੇ ਤਕਨੀਕੀ ਢੰਗ ਨਾਲ ਛਿੜਕਾਅ, ਇਸ ਬਾਰੇ ਜਾਣਕਾਰੀ ਦੇ ਰਹੇ ਸਨ ਡਾਕਟਰ ਚਰਨਜੀਤ ਕੌਰ। ਅਤੇ ਹੁਣ ਮੌਸਮ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਫਿਲਹਾਲ ਮੌਸਮ ਖੁਸ਼ਕ ਹੈ। ਮੌਸਮ ਬਾਰੇ ਕੋਈ ਮੌਸਮ ਵਿਭਾਗ ਵੱਲੋਂ ਫਿਲਹਾਲ ਕੋਈ ਚੇਤਾਵਨੀ ਨਹੀਂ ਹੈ। ਅਤੇ ਮੌਸਮ ਦੀ ਇਸ ਜਾਣਕਾਰੀ ਦੇ ਨਾਲ ਹੀ ਕਿਸਾਨ ਵਾਣੀ ਦਾ ਪ੍ਰੋਗਰਾਮ ਖਤਮ ਹੁੰਦਾ ਹੈ। ਜੈ ਕਿਸਾਨ, ਜੈ ਹਿੰਦ। ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰਯੋਜਕ ਸਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ।

0: ਸੁਰੱਖਿਅਤ।
1: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
0: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
1: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
0: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
1: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
0: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਤੁਸੀਂ ਸੁਣ ਰਹੇ ਸੀ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਚੰਦ ਪੰਜਾਬੀ ਗੀਤ। ਸਭ ਤੋਂ ਪਹਿਲਾਂ ਗੁਰਦਾਸ ਮਾਨ ਦਾ ਗਾਇਆ ਇਹ ਗੀਤ।

0: जन सेवा से देश सेवा।
1: जापान दे खेड मैदानां विच हुण गूंजेगा एशिया दा दम। खेडां दे सब तों वड्डे महाकुंभ एशियन खेडां दा रोमांच हुण आकाशवाणी जलंधर तुहाडे तक पहुंचाएगा। कौन रचेगा इतिहास, कौन चुम्मेगा जित दा सिखर, भारतीय खिडारी किन्ने मैडल करनगे अपने नाम, ये सब जानन लई सुनो जापान च हो रही एशियन खेडां दी रोजाना रेडियो रिपोर्ट 19 सितंबर तो 4 अक्टूबर तक रात 10 बजे तो 10:20 तक आकाशवाणी जलंधर के वक् वक् चैनल्स से FM रेनबो प्राइमरी चैनल DRM ते DTH चैनल्स से ये नाल नाल अपडेट्स जानोगे FM रेनबो चैनल से 20 सितंबर तो 3 अक्टूबर तक एशियन खेडां दी पल पल दी खबर सिर्फ आकाशवाणी जलंधर से।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਦਿਸ ਇਜ਼ ਆਲ ਇੰਡੀਆ ਰੇਡੀਓ, ਨਾਓ ਯੂ ਵਿਲ ਲਿਸਨ ਅ ਟਾਕ, ਦਾ ਟਾਈਟਲ ਇਜ਼ ਫੂਡ ਫੋਰ ਬੈਟਰ ਲਾਈਫ ਬੈਟਰ ਫਿਊਚਰ।
3: ਵਰਲਡ ਫੂਡ ਡੇ ਓਬਜ਼ਰਵਡ ਔਨ ਅਕਟੂਬਰ 16 ਐਨੂਅਲੀ ਏਮਸ ਟੂ ਰੇਜ਼ ਅਵੇਅਰਨੈਸ ਅਬਾਊਟ ਗਲੋਬਲ ਹੰਗਰ and promote efforts to ensure food security for all. The day emphasizes the need for sustainable agriculture and equitable access to nutritious food. Organizations, governments, and societies are working to maintain and enhance food security aligned with the UN's Sustainable Development Goal 2 to end hunger, achieve food security, improve nutrition and ensure sustainable food production systems by 2030. India's significant contributions in the terms of agriculture support are pivotal in achieving global food security. In the past few years, significant technological development has paved the way for new opportunities in the food industry. Further, foods aim to solve the problems of global food supply, resource environment, food safety, nutrition and health, and so on, to process healthier, safer, more nutritious and more delicious food, which is the basic guarantee for human survival and development in the future. The global food industry has undergone profound changes with increasingly frequent updates of technical equipment, a more diversified trend of intelligent, low-carbon processing and manufacturing. On the basis of solving global food supply and quality, food safety and nutrition issues, future food will further meet the higher needs of people for a better life. Synthetic biology technology will greatly improve the production capacity of food industry, significantly reduce pollution and energy consumption by creating new strains and technologies. Future foods will realize the artificial biosynthesis of food resources, develop new and form a key technology system for food bioengineering, characterized by comprehensive utilization of resources. With the economic development, the demand for food quality and safety continues to increase. At the same time, current food industry still faces problems of high energy consumption and pollution, which has caused enormous pressure on energy and ecological environment, and put forward new requirements for further foods production and supply methods. Building food cell factory

ਫਿਲਮ ਦੇਵਦਾਸ ਦੇ ਇਸ ਗੀਤ ਤੋਂ ਬਾਅਦ ਅਗਲਾ ਅਤੇ ਆਖਰੀ ਗੀਤ ਸੁਣਦੇ ਹਾਂ ਫਿਲਮ ਹੀਰੋ ਨੰਬਰ 1 'ਚੋਂ, ਸੋਨੂ ਨਿਗਮ ਦੀ ਆਵਾਜ਼ 'ਚ।

0: ਸੋਨੂ ਨਿਗਮ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਫਿਲਮ ਹੀਰੋ ਨੰਬਰ 1, ਇਸ ਫਿਲਮ ਦਾ ਨਗਮਾ। ਇਸ ਦੇ ਨਾਲ ਹੀ ਫਿਲਮ ਸੰਗੀਤ ਹੁਣ ਖਤਮ ਹੁੰਦਾ ਹੈ, ਅੱਗੇ ਵੱਧਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਅਗਲਾ ਪ੍ਰੋਗਰਾਮ ਹੈ ਜਨ ਸੇਵਾ ਤੋਂ ਦੇਸ਼ ਸੇਵਾ। ਅੱਜ ਦਾ ਵਿਸ਼ਾ ਹੈ 3 ਤਲਾਕ 2019।
1: ਇੱਥੇ ਬਹੁਭਾਸ਼ਾਈ ਦੇਸ਼ ਹੈ, ਅਲੱਗ ਅਲੱਗ ਧਰਮਾਂ ਵਰਗਾਂ ਅਤੇ ਮਾਨਤਾਵਾਂ ਵਾਲਾ ਦੇਸ਼ ਹੈ, ਸਾਰਿਆਂ ਨੂੰ ਸਮਾਨਤਾ, ਗਰਿਮਾ ਅਤੇ ਨਿਆਂ ਦਾ ਹੱਕ ਦਿੰਦਾ ਹੈ। ਟ੍ਰਿਪਲ ਤਲਾਕ ਜਾਂ ਤਲਾਕੇ ਬਿੱਦਤ ਦਾ ਵਿਸ਼ਾ ਕਈ ਸਾਲਾਂ ਤੱਕ ਚਰਚਾ ਦਾ ਕੇਂਦਰ ਰਿਹਾ ਹੈ। ਭਾਰਤ ਦੇ ਵਿੱਚ ਸੁਪਰੀਮ ਕੋਰਟ ਨੇ 3 ਤਲਾਕ ਨੂੰ ਅਸੰਵਿਧਾਨਿਕ ਮੰਨਿਆ ਹੈ। ਇਸ ਤੋਂ ਬਾਅਦ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜ ਐਕਟ 2019 ਵੀ ਆਇਆ। ਅਜਿਹੇ ਫੈਸਲਿਆਂ ਨੂੰ ਗੈਰ ਕਾਨੂੰਨੀ ਮੰਨ ਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਹੋਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਨੇ ਇਸ ਸੰਬੰਧੀ ਆਰਡੀਨੈਂਸ ਨੂੰ ਮਨਜ਼ੂਰੀ ਦੇ ਕੇ ਕਾਨੂੰਨ ਲਿਆ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਸਨਮਾਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਆਓ ਇਸੇ ਵਿਸ਼ੇ ਨੂੰ ਹੋਰ ਸਮਝਦੇ ਹਾਂ, ਇਸ ਬਾਰੇ ਵਿਸਥਾਰ ਸਹਿਤ ਗੱਲਬਾਤ ਕਰਦੇ ਹਾਂ ਐਡਵੋਕੇਟ ਜੀ ਐਸ ਪ੍ਰੁਥੀ ਹੁਣਾਂ ਦੇ ਨਾਲ। ਜੀ ਐਸ ਪ੍ਰੁਥੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
2: ਧੰਨਵਾਦ ਜੀ ਤੁਹਾਡਾ।
1: ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਹੀ ਦੱਸੋ ਕਿ ਆਮ ਤੌਰ 'ਤੇ ਜੋ ਅਸੀਂ ਖਬਰਾਂ ਦੇ ਵਿੱਚ ਦੇਖਦੇ ਹਾਂ, ਆਪਣੇ ਸਮਾਜ ਦੇ ਵਿੱਚ ਸੁਣਦੇ ਹਾਂ, ਜਾਂ ਕਈ ਵਾਰੀ ਫਿਲਮਾਂ ਦੇ ਵਿੱਚ ਵੀ ਇਸ ਨੂੰ ਬੜੇ ਲੰਬੇ ਸਮੇਂ ਤੱਕ ਅਸੀਂ ਸੁਣਿਆ ਹੈ, 3 ਤਲਾਕ। 3 ਤਲਾਕ ਕਿਸ ਨੂੰ ਕਿਹਾ ਜਾਂਦਾ ਹੈ, ਅਸਲ ਦੇ ਵਿੱਚ ਕੀ ਹੈ 3 ਤਲਾਕ?
2: ਸਭ ਤੋਂ ਪਹਿਲਾਂ ਸਾਨੂੰ 3 ਤਲਾਕ ਦੀ ਪਰਿਭਾਸ਼ਾ ਨੂੰ ਸਮਝਣਾ ਜ਼ਰੂਰੀ ਹੈ
1: ਜੀ।
2: ਆਮ ਭਾਸ਼ਾ ਦੇ ਵਿੱਚ 3 ਤਲਾਕ ਉਸ ਸਥਿਤੀ ਨੂੰ, ਉਸ ਸਿਚੁਏਸ਼ਨ ਨੂੰ ਕਿਹਾ ਜਾਂਦਾ ਜਦੋਂ ਕਾਫੀ ਪਹਿਲਾਂ, ਜੇ ਅਸੀਂ ਸਦੀਆਂ ਪਹਿਲੇ ਕਹਿ ਲਈਏ ਤਾਂ ਮੁਸਲਿਮ ਭਾਈਚਾਰੇ ਦੇ ਵਿੱਚ ਇੱਕ ਪਰੰਪਰਾ ਸੀ, ਜਦੋਂ ਕੋਈ ਮੁਸਲਿਮ ਪਤੀ ਆਪਣੀ ਪਤਨੀ ਨੂੰ 3 ਵਾਰ ਤਲਾਕ ਤਲਾਕ ਤਲਾਕ ਕਹਿ ਦਿੰਦਾ ਸੀ
1: ਮੌਖਿਕ ਰੂਪ ਵਿੱਚ,
2: ਮੌਖਿਕ ਰੂਪ ਦੇ ਵਿੱਚ
1: ਜੀ,
2: ਤਾਂ ਉਹਨੂੰ ਤਲਾਕ ਸਮਝ ਲਿਆ ਜਾਂਦਾ ਸੀ। ਅਤੇ ਇਹ 3 ਵਾਰੀ ਤਲਾਕ ਤਲਾਕ ਕਹਿ ਕੇ ਅਤੇ ਉਹ ਵਿਆਹ ਖਤਮ ਕਰਨ ਦਾ, ਮੈਰਿਜ ਆਪਣੀ ਡਿਸੋਲਵ ਕਰਨ ਦਾ ਜਿਹੜਾ ਇੱਕ ਡਿਕਲੇਅਰ ਕਰ ਦਿੰਦਾ ਸੀ, ਡੈਕਲਰੇਸ਼ਨ ਦੇ ਦਿੰਦਾ ਸੀ ਜ਼ਬਾਨੀ। ਅਤੇ ਜੇ ਅਸੀਂ ਕਾਨੂੰਨ ਦੀ ਭਾਸ਼ਾ 'ਚ ਦੇਖੀਏ ਤਾਂ ਇਹਨੂੰ, ਜਿਸ ਤਰ੍ਹਾਂ ਤੁਸੀਂ ਵੀ ਹੁਣੇ ਕਿਹਾ, ਤਲਾਕ ਏ ਬਿਦਅਤ
1: ਜੀ,
2: ਇਹਨੂੰ ਇਹ ਕਿਹਾ ਜਾਂਦਾ ਸੀ। ਜਿਹੜੀ ਖਾਸ ਇਹਦੀ ਵਿਸ਼ੇਸ਼ਤਾ ਸੀ ਕਿ ਇਹ ਇੰਸਟੈਂਟ ਅਤੇ ਇਰਵੋਕੇਬਲ ਹੁੰਦਾ ਸੀਗਾ
1: ਜੀ,
2: ਯਾਨੀ ਇੱਕਦਮ ਦਿੱਤਾ ਅਤੇ ਨਾ ਢਾਲਣ ਯੋਗ ਜਿਹਨੂੰ ਕਹਿ ਲਈਏ ਉਹ ਹੁੰਦਾ ਸੀਗਾ। ਤੁਰੰਤ ਤਰੀਕੇ ਨਾਲ ਪ੍ਰਭਾਵੀ ਇਹਨੂੰ ਮੰਨਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ
1: ਜੀ।
2: ਪਰ ਇਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਜਿਹੜੀ ਸਾਨੂੰ ਸਮਝਣੀ ਪਏਗੀ, ਹਰ ਤਲਾਕ 3 ਤਲਾਕ ਨਹੀਂ ਹੁੰਦਾ
1: ਜੀ,
2: ਅਤੇ ਹਰ ਤਲਾਕ ਦੀ ਪ੍ਰਕਿਰਿਆ 2019 ਦੇ ਵਿੱਚ ਜਿਹੜਾ ਪਾਰਲੀਮੈਂਟ ਸਾਡੀ ਨੇ ਕਾਨੂੰਨ ਬਣਾਇਆ ਉਹਦੇ ਅਧੀਨ ਅਪਰਾਧ ਨਹੀਂ ਬਣਾਇਆ ਗਿਆ ਹਰ ਤਲਾਕ ਨੂੰ
1: ਜੀ।
2: ਅਤੇ 2019 ਦੇ ਕਾਨੂੰਨ ਨੇ ਖਾਸ ਕਰਕੇ ਇਸ ਕਿਸਮ ਦੇ ਤਲਾਕ ਨੂੰ ਨਿਸ਼ਾਨਾ ਬਣਾਇਆ ਜਿਹੜਾ ਵੀ ਤੁਰੰਤ ਹੀ ਇੱਕ ਮੈਰਿਡ ਰਿਲੇਸ਼ਨ ਖਤਮ ਕਰਕੇ
1: ਜੀ
2: ਇੱਕ ਔਰਤ ਨੂੰ ਹਾਸ਼ੀਏ 'ਤੇ ਲਿਆ ਦਿੰਦਾ ਸੀ।
1: ਮਤਲਬ ਕਿ ਉਸ ਦੇ ਵਿੱਚ ਔਰਤ ਦੀ ਜੋ ਮਰਜ਼ੀ ਉਸੀ ਸਵੀਕਾਰਤਾ ਜ਼ਰੂਰੀ ਨਹੀਂ ਸਮਝੀ ਜਾਂਦੀ ਸੀ?
2: ਨਹੀਂ ਜੀ, ਬਿਲਕੁਲ ਨਹੀਂ। ਸਿਰਫ ਉਹ ਬੰਦੇ ਨੇ 3 ਵਾਰੀ ਜ਼ਬਾਨੀ ਰੂਪ ਦੇ ਵਿੱਚ ਕਿਹਾ ਤਾਂ ਤਲਾਕ ਤਲਾਕ ਤਲਾਕ
1: ਜੀ,
2: ਅਤੇ ਉਹਨੂੰ ਤਲਾਕ ਮੰਨ ਲਿਆ ਜਾਂਦਾ ਸੀ, ਪਰੰਪਰਾ ਸੀਗੀ
1: ਬਿਲਕੁਲ।
2: ਅਤੇ ਉਹਦਾ ਨਤੀਜਾ ਜਿਹੜਾ ਭਿਆਨਕ ਅਤੇ ਮਾਯੂਸ ਸੀ ਕਈ ਪਾਸੇ ਹੁੰਦੀ ਸੀ, ਲੇਕਿਨ ਜਿਹੜੀ ਰਿਲੀਜੀਅਸ ਰਿਜਿਡਨੈਸ ਹੈ ਉਹਦੇ ਕਰਕੇ ਕਈ ਦਹਾਕੇ ਨਹੀਂ, ਸਦੀਆਂ ਤੱਕ ਜਿਹੜੀ ਇਹ ਪਰੰਪਰਾ ਚੱਲਦੀ ਰਹੀ, ਔਰ ਕਈ ਜਗ੍ਹਾ ਸ਼ਾਇਦ ਅੱਜ ਵੀ ਚੱਲ ਰਹੀ ਹੋਵੇ। ਅਤੇ ਲੇਕਿਨ ਭਾਰਤ ਦੇ ਵਿੱਚ ਜਿਹੜੀ ਪਹਿਲ ਕੀਤੀ ਗਈ ਉਹਦੇ ਨਾਲ ਅੱਜ ਇੱਥੇ ਜ਼ਬਾਨੀ ਨੂੰ ਜਿਹੜਾ ਤਲਾਕ ਤਲਾਕ 3 ਤਲਾਕ ਜਿਹਨੂੰ ਆਪਾਂ ਕਹਿੰਦੇ ਹਾਂ ਉਹਨੂੰ ਓਫੈਂਸ ਦਾ ਰੂਪ ਦਿੱਤਾ
1: ਜੀ। ਤੁਸੀਂ ਦੱਸਿਆ ਕਿ ਹੁਣ ਕਾਨੂੰਨੀ ਰੂਪ ਦੇ ਵਿੱਚ ਇਸ ਨੂੰ ਮਾਨਤਾ ਜੋ ਹੈ ਉਹ ਖਤਮ ਕਰ ਦਿੱਤੀ ਗਈ ਹੈ। ਇਹ ਜੋ ਮਾਮਲਾ ਸੀ ਅਸਲ ਦੇ ਵਿੱਚ ਸੁਪਰੀਮ ਕੋਰਟ ਤੱਕ ਪਹੁੰਚਿਆ ਕਿਵੇਂ, ਅਤੇ ਇਸ ਬਾਰੇ ਕੁਝ ਵਿਸਤਾਰ ਸਹਿਤ ਦੱਸੋ।
2: ਜਿੱਦਾਂ ਆਪਾਂ ਹੁਣ ਇਹ ਗੱਲ ਕਰਕੇ ਹਟਿਆ ਵੀ ਸਦੀਆਂ ਤੋਂ ਚੱਲਦਾ ਆ ਰਿਹਾ, ਲੇਕਿਨ ਕਿਤੇ ਨਾ ਕਿਤੇ ਜਦੋਂ ਅਵੇਅਰਨੈਸ ਆਉਂਦੀ ਹੈ, ਇਹ ਕਿੱਸਾ 2015 ਦਾ। 2015 ਦੇ ਵਿੱਚ ਸਯਾਰਾ ਬਾਨੋ ਨਾਂ ਦੀ ਔਰਤ ਨੇ, ਉਹਦੇ ਪਤੀ ਨੇ ਉਹਨੂੰ, ਇਹ ਗੱਲ ਹੈਗੀ ਹੈ 2015 ਦੀ, ਉਹਦੇ ਪਤੀ ਨੇ ਉਹਨੂੰ 3 ਵਾਰੀ ਤਲਾਕ ਤਲਾਕ ਤਲਾਕ ਕਹਿ ਕੇ ਤਲਾਕ ਦੇ ਦਿੱਤਾ। ਇਹ ਅਕਤੂਬਰ ਦੀ ਗੱਲ ਹੈ।

0: 10 अक्टूबर 2015 ਨੂੰ ਤੇ ਉਹਨੇ ਤਲਾਕ ਦਿੱਤਾ ਤੇ ਉਹਨੇ ਪਟੀਸ਼ਨ ਪਾਤੀ ਸੁਪਰੀਮ ਕੋਰਟ ਦੇ ਵਿੱਚ ਫਰਵਰੀ 2016 ਦੇ ਵਿੱਚ
1: ਜੀ
0: 23 ਫਰਵਰੀ 2016 ਨੂੰ ਉਹਨੇ ਪਟੀਸ਼ਨ ਦਾਇਰ ਕੀਤੀ ਜਿਹਦਾ ਨੰਬਰ 118 ਸੀ। ਉਹ ਪਟੀਸ਼ਨ ਦੇ ਵਿੱਚ ਸੁਣਵਾਈ ਹੋਈ ਦੋਨਾਂ ਧਿਰਾਂ ਦੀ। 2017 ਦੇ ਵਿੱਚ ਸੁਪਰੀਮ ਕੋਰਟ ਦੀ ਕੰਸਟੀਟਿਊਸ਼ਨਲ ਬੈਂਚ ਨੇ
1: ਜੀ
0: 3-2 ਦੀ ਮੈਜੋਰਟੀ ਦੇ ਨਾਲ ਇਸ ਤਲਾਕ ਨੂੰ ਮਾਨਤਾ ਦੇਣ ਤੋਂ ਮਨਾ ਕਰਤਾ, ਇਹਨੂੰ ਖਾਰਜ ਕਰਤਾ
1: ਜੀ।
0: ਅਤੇ ਇਹਨੂੰ ਨੇ ਸਾਯਾਰਾ ਬਾਨੋ ਦੇ ਹੱਕ ਦੇ ਵਿੱਚ ਇਹਦਾ ਜਿਹੜਾ ਫੈਸਲਾ ਦੇ ਦਿੱਤਾ। ਅਤੇ ਉਸ ਤੋਂ ਬਾਅਦ 22 ਅਗਸਤ 2000 ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ 17 ਦੇ ਵਿੱਚ, ਅਤੇ ਤਲਾਕ ਏ ਬਿਦਅਤੀ ਪ੍ਰਥਾ ਨੂੰ ਰੱਦ ਕਰ ਦਿੱਤਾ। ਇਸ ਇਹਦੀ ਇੰਪੋਰਟੈਂਸ ਇਹ ਸੀ ਕਿ ਜਿਹੜਾ ਮੁਸਲਿਮ ਪਤੀ ਇਸ ਤਰੀਕੇ ਨਾਲ ਤਲਾਕ ਲੈਂਦੇ ਸਨ ਉਹ ਕਾਨੂੰਨੀ ਤੌਰ 'ਤੇ ਤਲਾਕ ਜਿਹੜਾ ਉਹਨਾਂ ਨੇ ਆਰਡਰ ਕਰਤੇ ਜਿਹੜਾ ਕਾਨੂੰਨੀ ਤੌਰ 'ਤੇ ਨਹੀਂ ਟਿਕਦਾ ਸੀਗਾ
1: ਜੀ।
0: ਇਹ ਫੈਸਲੇ ਤੋਂ ਬਾਅਦ ਜਿਹੜਾ ਵੱਡਾ ਅਗਲਾ ਕਦਮ, ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਹ ਜੁਡੀਸ਼ੀਅਲ ਫੈਸਲਾ
1: ਜੀ,
0: ਉਹ ਕਾਨੂੰਨ ਨਹੀਂ ਬਣ ਸਕਦਾ। ਅਤੇ ਉਹਦੇ 'ਤੇ ਕਦਮ ਲੈਂਦੇ ਹੋਏ ਪਾਰਲੀਮੈਂਟ ਨੇ 2019 ਦੇ ਵਿੱਚ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟ ਔਨ ਮੈਰਿਜਿਸ ਐਕਟ 2019 ਜਿਹੜਾ ਉਹ ਲਿਆਂਦਾ ਪਾਰਲੀਮੈਂਟ ਦੇ ਵਿੱਚ, ਉਹ ਪਾਸ ਹੋ ਗਿਆ। ਉਹਦੇ ਵਿੱਚ ਇੰਸਟੈਂਟ ਤਲਾਕ ਨੂੰ, 3 ਤਲਾਕ ਨੂੰ ਜਿਹੜਾ ਇੱਕ ਓਫੈਂਸ ਦਾ ਰੂਪ ਦਿੱਤਾ ਗਿਆ। ਇਹ ਸੁਪਰੀਮ ਕੋਰਟ ਇਸ ਤਰ੍ਹਾਂ ਪਹੁੰਚਿਆ
1: ਜੀ, ਯਾਨੀ ਕਿ ਸੁਪਰੀਮ ਕੋਰਟ ਨੇ 3 ਤਲਾਕ ਨੂੰ ਅਪਰਾਧ ਬਣਾ ਦਿੱਤਾ।
0: ਹਾਂ, ਇਹ ਗੱਲ ਸਮਝਣੀ ਜ਼ਰੂਰੀ ਹੈ, ਕੁਸਚਨ ਬਣਦਾ ਲੇਕਿਨ ਇਹ ਸਮਝਣੀ ਜ਼ਰੂਰੀ ਹੈ। ਸੁਪਰੀਮ ਕੋਰਟ ਨੇ ਉਹਨੂੰ ਪ੍ਰਥਾ ਨੂੰ ਖਾਰਜ ਕੀਤਾ। ਅਪਰਾਧ ਉਹ ਹੁੰਦਾ ਜਿਹੜਾ ਕਿਸੇ ਕਾਨੂੰਨ ਦੀ ਵਾਇਓਲੇਸ਼ਨ ਹੋਵੇ
1: ਜੀ,
0: ਅਤੇ ਸੁਪਰੀਮ ਕੋਰਟ ਕਾਨੂੰਨ ਨਹੀਂ ਬਣਾਉਂਦੀ, ਸੁਪਰੀਮ ਕੋਰਟ ਕਿਸੇ ਮੁਕੱਦਮੇ ਦਾ ਫੈਸਲਾ ਦਿੰਦੀ ਹੈ
1: ਜੀ।
0: ਉਹਨੇ ਮੁਸਲਿਮ ਔਰਤਾਂ ਦੇ ਹੱਕ ਦੇ ਵਿੱਚ, ਸਯਾਰਾ ਬਾਨੋ ਦੇ ਹੱਕ ਦੇ ਵਿੱਚ ਇੱਕ ਫੈਸਲਾ ਦਿੱਤਾ। ਉਹ ਫੈਸਲੇ ਨੂੰ ਅੱਗੋਂ ਰਿਪੀਟ, ਜਿਹੜੀ ਇਹ ਬੁਰਾਈ ਅੱਗੋਂ ਰਿਪੀਟ ਨਾ ਹੋਵੇ, 2019 ਦੇ ਵਿੱਚ ਪਾਰਲੀਮੈਂਟ ਨੇ ਪਹਿਲ ਕਰਦੇ ਹੋਏ ਇਹ ਕਾਨੂੰਨ ਬਣਾ ਦਿੱਤਾ। ਜਦੋਂ ਕਾਨੂੰਨ ਬਣ ਜਾਂਦਾ, ਇਹ ਕਾਨੂੰਨ ਦੇ ਵਿੱਚ ਕਿਹਾ ਗਿਆ ਵੀ ਜਿਹੜਾ 3 ਤਲਾਕ ਹੈ, ਇੰਸਟੈਂਟ ਤਲਾਕ ਦੇਣਾ, ਇਹ ਇੱਕ ਅਪਰਾਧ ਮੰਨਿਆ ਜਾਏਗਾ
1: ਜੀ।
0: ਜਿਹੜਾ ਬੰਦਾ ਇਸ ਅਪਰਾਧ ਨੂੰ ਕਰੇਗਾ ਉਹ ਸਜ਼ਾ ਦਾ ਭਾਗੀਦਾਰ ਹੋਵੇਗਾ, ਅਤੇ ਉਸ ਫਿਰ ਕਾਨੂੰਨ ਦੇ ਅਧੀਨ ਦੁਬਾਰਾ ਜਦੋਂ ਕੋਈ ਕੋਰਟ 'ਚ ਜਾਏਗਾ ਤਾਂ ਫਿਰ ਕੋਰਟ ਉਸ ਹਿਸਾਬ ਨਾਲ ਫੈਸਲਾ ਲੈਂਦੀ। ਕਾਨੂੰਨ ਪਾਰਲੀਮੈਂਟ ਬਣਾਉਂਦੀ ਹੈ
1: ਜੀ ਜੀ,
0: ਕਿਉਂਕਿ ਉਹ ਲੈਜਿਸਲੇਸ਼ਨ ਦਾ ਕੰਮ ਹੈ, ਅਤੇ ਸੁਪਰੀਮ ਕੋਰਟ ਕਿਉਂਕਿ ਜੁਡੀਸ਼ੀਅਲ ਹੈ, ਉਹਦਾ ਕੰਮ ਹੈ ਬਣੇ ਕਾਨੂੰਨ ਦੀ ਪਾਲਣਾ ਕਰਾਉਣਾ ਅਤੇ ਉਹਦੇ 'ਤੇ ਫੈਸਲਾ ਦੇਣਾ
1: ਜੀ। ਤੁਸੀਂ 2019 ਦੇ ਕਾਨੂੰਨ ਦਾ ਜ਼ਿਕਰ ਕੀਤਾ, ਇਸਦੇ ਪੂਰੇ ਨਾਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਪੂਰਾ ਨਾਮ ਜਾਂ ਫਿਰ ਇਸਦਾ ਜੋ ਮੁੱਖ ਉਦੇਸ਼ ਮਿੱਥਿਆ ਗਿਆ ਸੀ ਉਹ ਕੀ ਹੈ?
0: ਇਸ ਕਾਨੂੰਨ ਦਾ ਜਿੱਦਾਂ ਮੈਂ ਪਹਿਲੇ ਦੱਸਿਆ ਪੂਰਾ ਨਾਮ ਹੈ ਜੀ, ਦਾ ਮੁਸਲਿਮ ਵੁਮੈਨ ਪ੍ਰੋਟੈਕਸ਼ਨ ਆਫ ਰਾਈਟਸ ਔਨ ਮੈਰਿਜਿਸ ਐਕਟ 2019। ਇਹਦਾ ਜਿਹੜਾ ਮੁੱਖ ਉਦੇਸ਼ ਸੀਗਾ, ਮੋਟਿਵ ਸੀਗਾ ਸਰਕਾਰ ਦਾ, ਇਹ ਮੁਸਲਿਮ ਵਿਆਹ ਸ਼ੁਦਾ ਜਿਹੜੀਆਂ ਔਰਤਾਂ ਨੇ, ਮੈਰਿਡ ਔਰਤਾਂ ਨੇ, ਲੇਡੀਜ਼ ਨੇ, ਉਹਨਾਂ ਦੇ ਹੱਕਾਂ ਦੀ ਰੱਖਿਆ ਕਰਨੀ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ
1: ਜੀ,
0: ਅਤੇ ਪਤੀ ਵੱਲੋਂ ਤਲਾਕ ਦੀ ਅਜਿਹੀ ਡੈਕਲਾਰੇਸ਼ਨ ਨੂੰ ਰੋਕਣਾ ਜਿਸ ਨਾਲ ਇੰਸਟੈਂਟ ਅਤੇ ਇਰਵੋਕੇਬਲ ਜਿਹੜਾ ਤਲਾਕ, ਜਿਵੇਂ 3 ਤਲਾਕ ਆਪਾਂ ਕਹਿੰਦੇ ਹਾਂ, ਤਲਾਕ ਕਿਹਾ ਅਤੇ ਤਲਾਕ ਹੋ ਗਿਆ
1: ਜੀ,
0: ਉਹ ਉਸ ਬੁਰਾਈ ਨੂੰ ਰੋਕਣ ਦਾ ਜਿਹੜਾ ਇਹਨਾਂ ਦਾ ਪਾਰਲੀਮੈਂਟ ਦਾ, ਸਾਡੀ ਸਰਕਾਰ ਦਾ ਮੇਨ ਮੋਟਿਵ ਸੀਗਾ। ਅਤੇ ਇਸ ਕਾਨੂੰਨ ਦੀ ਧਾਰਾ 3 ਉਹ ਬੜੀ ਇੰਪੋਰਟੈਂਟ ਹੈ। ਇਹ ਧਾਰਾ ਦੇ ਮੁਤਾਬਕ ਇਸ ਕਿਸਮ ਦਾ ਜਿਹੜਾ ਤਲਾਕ ਹੈ ਉਹ ਕਾਨੂੰਨ ਦੇ ਵਿੱਚ ਨਾ ਮੰਨਣ ਯੋਗ ਹੈ ਅਤੇ ਗੈਰ ਕਾਨੂੰਨੀ ਹੈ। ਅਤੇ ਇਹਦਾ ਜਿਹੜਾ ਆਪਾਂ ਸਿੰਪਲ ਮਤਲਬ ਕੱਢੀਏ ਤਾਂ ਕਾਨੂੰਨ ਇਸ ਨੂੰ ਇੱਕ ਨਜਾਇਜ਼ ਤਲਾਕ ਵਜੋਂ ਮੰਨਦਾ ਅਤੇ ਕਾਨੂੰਨੀ ਤੌਰ 'ਤੇ ਤਲਾਕ ਦੀ ਮਾਨਤਾ ਨਹੀਂ ਦਿੰਦਾ। ਅਤੇ ਇਹਦੇ ਨਾਲ ਹੀ ਜੇ ਕੋਈ ਇਸ ਕਾਨੂੰਨ ਦੀ ਵਾਇਲੇਸ਼ਨ ਕਰਦਾ
1: ਅਤੇ
0: ਇਸੇ ਕਾਨੂੰਨ ਦਾ ਸੈਕਸ਼ਨ ਜਿਹੜਾ 4 ਹੈ ਉਹਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨ ਹੈਗੀ
1: ਜੀ। ਤੁਸੀਂ ਦੱਸਿਆ ਕਿ ਸਜ਼ਾ ਦਾ ਪ੍ਰੋਵੀਜ਼ਨ ਹੈ, ਅਤੇ ਜੇਕਰ ਇਸ ਕਾਨੂੰਨ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਇਸ ਦੀ ਅਪਰਾਧ ਦੀ ਜੋ ਸਜ਼ਾ ਹੈ ਉਸਦੇ ਬਾਰੇ ਕੁਝ ਦੱਸੋ।
0: 2019 ਦਾ ਜਿਹੜਾ ਕਾਨੂੰਨ ਹੈ ਉਹਦਾ ਸੈਕਸ਼ਨ 4 ਦੇ ਮੁਤਾਬਕ ਜੇਕਰ ਕੋਈ ਵਿਅਕਤੀ ਇਹਦੇ ਐਕਟ ਦੇ ਅਰਥ ਦੇ ਮੁਤਾਬਕ 3 ਤਲਾਕ ਜਾਂ ਇੰਸਟੈਂਟ ਕੋਈ ਵੀ ਤਰੀਕਾ ਅਪਣਾ ਕੇ ਉਹ ਤਲਾਕ ਪ੍ਰੋਨਾਊਂਸ ਕਰਦਾ, ਬੋਲ ਦਿੰਦਾ ਵੇ, ਤਾਂ ਉਹਨੂੰ ਕਾਨੂੰਨ ਦੇ ਵਿੱਚ ਵੱਧ ਤੋਂ ਵੱਧ 3 ਸਾਲ ਕੈਦ ਅਤੇ ਜੁਰਮਾਨਾ ਜੋ ਕੋਰਟ ਕਰੇ ਉਹਦੀ ਪ੍ਰੋਵੀਜ਼ਨ ਹੈ। ਅਤੇ ਇਹਦਾ ਮਤਲਬ ਇਹ ਵੀ ਨਹੀਂ ਲਿਆ ਜਾਣਾ ਚਾਹੀਦਾ ਕਿ ਹਰ ਮੁਕੱਦਮੇ ਦੇ ਵਿੱਚ ਹੀ ਇੱਦਾਂ ਦੇ 3 ਸਾਲ ਦੀ ਸਜ਼ਾ ਹੋਵੇਗੀ। ਅਦਾਲਤ ਦੇ ਮਾਮਲੇ ਦੇ ਵਿੱਚ ਆਪਾਂ ਇੱਕ ਗੱਲ ਜ਼ਿਹਨ ਦੇ ਵਿੱਚ ਰੱਖਣੀ ਪਏਗੀ
1: ਜੀ
0: ਕਿ ਉਹਦੇ ਵਿੱਚ ਫੈਕਟਸ ਐਪਲੀਕੇਬਲ ਲਾਅ ਦੇ ਮੁਤਾਬਕ ਹੀ ਫੈਸਲਾ ਲਿਆ ਜਾਂਦਾ ਹੈ। ਅਤੇ

0: ਇਸ ਤੋਂ ਇਲਾਵਾ ਕੁਛ ਨਹੀਂ, ਮੌਕੇ ਦੇ ਹਾਲਾਤਾਂ ਦੇ ਮੁਤਾਬਕ ਉਹਦੇ 'ਚ ਕੀ ਹੈ ਡਾਕੂਮੈਂਟਸ ਵਗੈਰਾ ਕੀ, ਉਸ ਮੁਤਾਬਕ ਸਜ਼ਾ ਦਿੱਤੀ ਜਾਂਦੀ ਹੈ। ਬਟ ਮੈਕਸੀਮਮ ਸਜ਼ਾ ਜਿਹੜੀ ਹੈ 3 ਸਾਲ ਜਾਂ ਜੁਰਮਾਨਾ ਪਲੱਸ ਜਾਂ ਦੋਨੋਂ ਵੀ ਹੋ ਸਕਦੇ ਨੇ।
1: ਜੀ, ਇਸ ਦੇ ਬਾਰੇ ਅਸੀਂ ਕਾਫੀ ਜਾਣਕਾਰੀ ਤੁਹਾਡੇ ਤੋਂ ਹਾਸਲ ਕੀਤੀ ਹੈ, ਅਤੇ ਇਹ ਵੀ ਜਾਣਨਾ ਚਾਹਾਂਗੇ ਕਿ 3 ਤਲਾਕ ਦੇਣ ਦੇ ਨਾਲ ਵਿਆਹ ਖਤਮ ਹੋ ਜਾਂਦਾ ਹੈ, ਜਾਂ ਫਿਰ ਪਤੀ ਗੁੱਸੇ ਵਿੱਚ ਆਪਣੀ ਪਤਨੀ ਨੂੰ ਜੇਕਰ 3 ਤਲਾਕ ਦਿੰਦਾ ਹੈ ਤਾਂ ਤੁਰੰਤ ਉਸਨੂੰ ਜੇਲ੍ਹ ਵੀ ਹੋ ਸਕਦੀ ਹੈ?
0: ਨਹੀਂ, ਇਹ ਸਾਨੂੰ ਇਹਦੀ ਡਿਟੇਲ 'ਚ ਜਾਣਾ ਪਏਗਾ। 2019 ਦੇ ਕਾਨੂੰਨ ਦੀਆਂ ਜਿਹੜੀਆਂ ਸਭ ਤੋਂ ਇੰਪੋਰਟੈਂਟ ਜਿਹੜੇ ਫੈਕਟਸ ਨੇ, ਗੱਲਾਂ ਨੇ, ਤੱਥ ਨੇ ਜਿਹੜੇ, ਉਹ ਹੈਗਾ ਕਿ ਕਾਨੂੰਨ ਵਿੱਚ ਦਿੱਤੀ ਹੋਈ ਡੈਫੀਨੇਸ਼ਨ ਦੇ ਮੁਤਾਬਕ ਤਲਾਕ ਏ ਬਿੱਦਤ ਜਾਂ ਇਸ ਵਰਗੀ ਕੋਈ ਵੀ ਹੋਰ ਜਿਹੜੀ ਪ੍ਰੋਹਿਬਿਟਿਡ ਫੋਰਮ ਹੈ, ਜਿਹੜੀ ਜਿਹਦੇ ਤੋਂ ਪਾਬੰਦੀਸ਼ੁਦਾ, ਜਿਵੇਂ ਜਿਹਦੇ ਤੱਕ ਕਿ ਔਰਤ ਦੀ ਲਾਈਫ ਨਾ ਖਰਾਬ ਹੋਵੇ, ਉਹ ਸੈਕਸ਼ਨ 3 ਦੇ ਮੁਤਾਬਕ ਉਹ ਵੋਇਡ ਐਂਡ ਇਲੀਗਲ। ਜਿੱਦਾਂ ਮੈਂ ਪਹਿਲੇ ਦੱਸਿਆ, ਵੋਇਡ ਐਂਡ ਇਲੀਗਲ ਮਤਲਬ ਕਿ ਕਾਨੂੰਨ ਮੰਨਦਾ ਨਹੀਂ ਗਾ ਅਤੇ ਉਹ ਗੈਰ ਕਾਨੂੰਨੀ ਹੈ
1: ਜੀ।
0: ਅਤੇ ਇਹਦੇ ਨਾਲ ਜਿਹੜੀ ਪ੍ਰੋਨਾਊਂਸ ਕਰਨ ਨਾਲ ਇੱਕ ਲੀਗਲ ਜਿਹੜਾ

0: ਪਾਬੰਦੀਸ਼ੁਦਾ ਜਿਵੇਂ ਜਿਹਦੇ ਤੱਕ ਕਿ ਔਰਤ ਦੀ ਲਾਈਫ ਨਾ ਖਰਾਬ ਹੋਵੇ, ਉਹ ਸੈਕਸ਼ਨ 3 ਦੇ ਮੁਤਾਬਕ ਉਹ ਵੋਇਡ ਐਂਡ ਇਲੀਗਲ, ਜਿੱਦਾਂ ਮੈਂ ਪਹਿਲੇ ਦੱਸਿਆ ਵੋਇਡ ਐਂਡ ਇਲੀਗਲ ਮਤਲਬ ਕਿ ਕਾਨੂੰਨ ਮੰਨਦਾ ਨਹੀਂ ਗਾ ਅਤੇ ਉਹ ਗੈਰ ਕਾਨੂੰਨੀ ਹੈ
1: ਜੀ।
0: ਅਤੇ ਇਹਦੇ ਨਾਲ ਜਿਹੜੀ ਪ੍ਰਨਾਊਂਸ ਕਰਨ ਨਾਲ ਇੱਕ ਲੀਗਲ ਜਿਹੜਾ ਨਾ ਲੀਗਲ ਜਾਂ ਮੰਨਣਯੋਗ ਡਾਇਵੋਰਸ ਕ੍ਰੀਏਟ ਨਹੀਂ ਹੁੰਦਾ ਇਸ ਐਕਟ ਦੇ ਮੁਤਾਬਕ
1: ਜੀ।
0: ਇਹਦੇ ਲਈ ਸਿਰਫ ਇਹ ਕਹਿ ਦੇਣਾ ਕਿ ਮੈਂ 3 ਵਾਰ ਤਲਾਕ ਕਿਹਾ ਸੀ ਇਸ ਲਈ ਹੁਣ ਵਿਆਹ ਖਤਮ, 2019 ਦੇ ਕਾਨੂੰਨ ਨੇ ਇਹ ਸਾਰੀਆਂ ਜਿਹੜੀਆਂ ਮਿੱਥਾਂ ਖਤਮ ਕਰ ਦਿੱਤੀਆਂ। ਅਤੇ ਦੂਜੀ ਤੁਸੀਂ ਪੁੱਛਿਆ ਬਈ ਜੇਕਰ ਪਤੀ ਆਪਣੀ ਪਤਨੀ ਨੂੰ ਤਲਾਕ 3 ਵਾਰੀ ਕਹਿ ਦੇਵੇ ਤਾਂ ਉਸਨੂੰ ਤੁਰੰਤ ਜੇਲ੍ਹ ਹੋ ਜਾਵੇਗੀ? ਨਹੀਂ, ਇੱਥੇ ਵੀ ਕਾਨੂੰਨ ਜਿਹੜਾ ਬੜਾ ਬੈਲੈਂਸਡ ਹੈ ਅਤੇ ਇਹਨੂੰ ਸਾਨੂੰ ਬੈਲੈਂਸ ਢੰਗ ਨਾਲ ਹੀ ਸਮਝਣਾ ਪਏਗਾ। ਕਾਨੂੰਨ ਓਫੈਂਸ ਬਣਾਉਂਦਾ ਪਰ ਕਿਸੇ ਵਿਅਕਤੀ ਦਾ ਦੋਸ਼ ਸਿਰਫ ਜਿਹੜਾ ਨਾ ਉਹ ਕਹਿਣ ਨਾਲ ਨਹੀਂ ਸਾਬਤ ਹੋ ਜਾਂਦਾ। ਮੈਂ ਕੱਲ੍ਹ ਨੂੰ ਕਿਸੇ ਦੀ ਕੰਪਲੇਂਟ ਕਰਦੇ ਹਾਂ ਵੀ ਮੈਨੂੰ ਇਹਨੇ ਇਹ ਕਿਹਾ, ਉਹ ਸਾਬਤ ਨਹੀਂ ਹੋ ਜਾਂਦਾ ਜਦ ਤੱਕ ਮੈਂ ਪਰੂਵ ਨਹੀਂ ਕਰਦਾ ਉਹਨੂੰ
1: ਜੀ।
0: ਅਤੇ ਜਿਹੜਾ ਇਹਦੇ ਵਿੱਚ ਆਪਾਂ ਨੂੰ ਕੰਪਲੇਂਟ, ਇਨਵੈਸਟੀਗੇਸ਼ਨ, ਐਵੀਡੈਂਸ, ਜੁਡੀਸ਼ੀਅਲ ਪ੍ਰੋਸੈਸ, ਇਹ ਸਾਰਾ ਇੱਕ ਪ੍ਰੋਸੀਜਰ ਹੁੰਦਾ ਜਿਹੜੇ ਆਪੋ ਆਪਣੀ ਜਗ੍ਹਾ 'ਤੇ ਆਪਣਾ ਕੰਮ ਕਰਦੇ ਹਨ। ਅਤੇ ਇਸੇ ਤਰ੍ਹਾਂ ਇਸ ਐਕਟ ਦੀ ਜਿਹੜਾ 2019 ਦਾ ਐਕਟ ਹੈ ਉਹਦੀ ਧਾਰਾ 7 ਦੇ ਵਿੱਚ ਅਰੈਸਟ, ਬੇਲ ਅਤੇ ਕੰਪਲੇਂਟ ਨਾਲ ਸੰਬੰਧਿਤ ਖਾਸ ਪ੍ਰੋਵੀਜ਼ਨ ਦਿੱਤੇ ਗਏ ਨੇ। ਪਰ ਜਿਹੜੀ ਸਹੀ ਗੱਲ ਹੈ ਕਿ ਇਹੋ ਜਿਹੇ ਕਾਨੂੰਨ ਅਜਿਹੇ ਪ੍ਰਨਾਊਂਸਮੈਂਟ ਨੂੰ ਓਫੈਂਸ ਬਣਾਉਂਦਾ ਤਾਂ ਹੈ ਪਰ ਅੱਗੋਂ ਜਿਹੜੂ ਉਹਨੂੰ ਜਿਹੜਾ ਜੁਡੀਸ਼ੀਅਲ ਸਾਡਾ ਪ੍ਰੋਸੈਸ ਹੈ ਉੱਥੇ ਜਦੋਂ ਆਪਾਂ ਜਾ ਕੇ ਪ੍ਰੂਵ ਕਰਾਂਗੇ ਤਾਂ ਉਹ ਜੁਡੀਸ਼ੀਅਲ ਪ੍ਰੋਸੈਸ ਅਤੇ ਪ੍ਰੋਸੀਜਰ ਦੇ ਮੁਤਾਬਕ ਹੀ ਜਿਹੜੀ ਅਗਲੀ ਕਾਰਵਾਈ ਉਹ ਹੋਏਗੀ
1: ਜੀ। ਕਾਰਵਾਈ ਦੀ ਗੱਲ ਕੀਤੀ ਤੁਸੀਂ, ਅਤੇ ਜਦੋਂ ਅਸੀਂ ਕਾਰਵਾਈ ਦੀ ਗੱਲ ਕਰਦੇ ਹਾਂ ਤਾਂ ਕੀ ਕਾਨੂੰਨ ਸਿਰਫ ਪਤੀ ਨੂੰ ਸਜ਼ਾ ਦੇਣ ਦੀ ਗੱਲ ਕਰਦਾ ਜਾਂ ਫਿਰ ਬਾਅਦ ਵਿੱਚ ਪਤਨੀ ਅਤੇ ਬੱਚਿਆਂ ਦੇ ਹੱਕਾਂ ਦੀ ਗੱਲ ਵੀ ਕਰਦਾ ਹੈ?
0: ਇਹ ਵੀ ਇੰਪੋਰਟੈਂਟ ਕੁਸਚਨ ਹੈ। 2019 ਦੇ ਐਕਟ ਦੇ ਵਿੱਚ ਸਿਰਫ ਪੁਨਿਸ਼ਮੈਂਟ ਦੀ ਗੱਲ ਨਹੀਂ ਕੀਤੀ ਗਈ, ਸਗੋਂ ਮੈਰਿਡ ਮੁਸਲਿਮ ਵੂਮੈਨ ਅਤੇ ਜਿਹੜੇ ਡਿਪੈਂਡੈਂਟ ਚਿਲਡਰਨ ਨੇ
1: ਜੀ,
0: ਆਸ਼ਰਿਤ ਬੱਚੇ ਜਿਹਨੂੰ ਆਪਾਂ ਨੂੰ ਕਹਿੰਦੇ ਹਾਂ, ਉਹਨਾਂ ਦੇ ਫਾਈਨੈਂਸ਼ੀਅਲ ਅਤੇ ਕਸਟੋਡੀਅਲ ਇੰਟਰਸਟ ਬਾਰੇ ਵੀ ਜਿਹੜਾ ਉਹ ਪ੍ਰੋਵੀਜ਼ਨ ਹੈਗੀ ਇਸ ਕਾਨੂੰਨ ਦੇ ਵਿੱਚ
1: ਜੀ।
0: ਸੈਕਸ਼ਨ 5 ਇਹ ਪ੍ਰੋਵੀਜ਼ਨ ਰੱਖਦਾ ਜਿਹੜੀ ਮੁਸਲਿਮ ਮੈਰਿਡ ਵੂਮੈਨ ਹੈਗੀ ਔਰਤ ਹੈਗੀ ਹੈ ਉਹਨੂੰ ਸਬਸਿਸਟੈਂਸ ਅਲਾਊਂਸ ਮਿਲ ਸਕਦਾ ਹੈ ਅਦਾਲਤ ਜੇ ਚਾਹੇ ਤਾਂ। ਅਤੇ ਜੇ ਮੁਸਲਿਮ ਜਿਹੜੀ ਇਹਨੂੰ ਜਿਹੜਾ ਨਿਰਧਾਰਿਤ ਕਰਦਾ ਉਹ ਇੱਕ ਮੈਜਿਸਟ੍ਰੇਟ ਕਰਦਾ ਜਿਹਦੀ ਕੋਰਟ 'ਚ ਕੇਸ ਹੋਏਗਾ
1: ਜੀ।
0: ਅਤੇ ਇਸ ਅਲਾਊਂਸ ਦੇ ਵਿੱਚ ਮੁਸਲਿਮ ਔਰਤ ਹੈ ਉਹ ਅਤੇ ਉਹਦੇ ਡਿਪੈਂਡੈਂਟ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ
1: ਜੀ।
0: ਅਤੇ ਇਸੇ ਹੀ ਤਰ੍ਹਾਂ ਜਿਹੜਾ ਸੈਕਸ਼ਨ 6 ਹੈ ਮਾਈਨਰ ਬੱਚਿਆਂ ਦੀ ਜਿਹੜੀ ਕਸਟਡੀ ਹੈ ਉਹਦੇ ਬਾਰੇ ਵੀ ਉਹਦੇ 'ਚ ਪ੍ਰੋਵੀਜ਼ਨ ਨੇ। ਮਤਲਬ ਇਹ ਹੋ ਗਿਆ ਕਿ ਕਾਨੂੰਨ ਦਾ ਫੋਕਸ ਸਿਰਫ ਕ੍ਰਿਮੀਨਲ ਪੁਨਿਸ਼ਮੈਂਟ ਨਹੀਂ ਸਗੋਂ ਉਸ ਸਿਚੁਏਸ਼ਨ ਵਿੱਚ ਜਿਹੜੀ ਵਿਕਟਿਮ ਔਰਤ ਹੈ ਅਤੇ ਉਹਦੇ ਬੱਚਿਆਂ ਦੇ ਜਿਹੜੇ ਇਮੀਡੀਏਟ ਰਾਈਟ ਹੈਗੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਹੈ।
1: ਹੁਣ ਜੇਕਰ ਅਸੀਂ ਇਸ ਪੂਰੇ ਕਾਨੂੰਨ ਦੀ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਔਰਤਾਂ ਦੇ ਹੱਕਾਂ ਦੀ, ਉਹਨਾਂ ਦੇ ਸਨਮਾਨ ਦੀ, ਉਹਨਾਂ ਦੀ ਗਰਿਮਾ ਦੀ ਗੱਲ ਕਰਦਾ ਹੈ ਅਤੇ ਉਹਨਾਂ ਦੀ ਮਰਜ਼ੀ ਦੀ ਗੱਲ ਵੀ ਕਰਦਾ ਹੈ, ਉਹਨਾਂ ਦੀ ਇਨਵੋਲਵਮੈਂਟ ਦੀ ਗੱਲ ਕਰਦਾ ਹੈ। ਅਤੇ ਜੇਕਰ ਕੁੱਲ ਮਿਲਾ ਕੇ ਦੇਖੀਏ ਕਿ ਇਸ ਕਾਨੂੰਨ ਦਾ ਸਭ ਤੋਂ ਵੱਡਾ ਜੋ ਪ੍ਰੈਕਟੀਕਲ ਮੈਸੇਜ ਹੈ ਸਮਾਜ ਨੂੰ, ਸੁਨੇਹਾ, ਇਹ ਕੀ ਹੈ?
0: ਜਿਹੜਾ ਤੁਸੀਂ ਪੁੱਛਿਆ ਇਹਦਾ ਪ੍ਰੈਕਟੀਕਲ ਮੈਸੇਜ, ਮੇਰੇ ਮੁਤਾਬਕ, ਮੇਰੇ ਵਿਚਾਰ ਦੇ ਵਿੱਚ ਕਾਨੂੰਨ ਨੂੰ ਸਮਝਣ ਲਈ ਕਈ ਵਾਰੀ ਇੱਕ ਲਾਈਨ ਹੀ ਜਿਹੜੀ ਬਹੁਤ ਇੰਪੋਰਟੈਂਟ ਹੁੰਦੀ ਹੈ
1: ਜੀ।
0: ਵਿਆਹ ਇੱਕ ਜਿਹੜਾ ਹੈ ਸੀਰੀਅਸ ਲੀਗਲ ਅਤੇ ਸੋਸ਼ਲ ਰਿਲੇਸ਼ਨਸ਼ਿਪ ਹੈ।
1: ਬਿਲਕੁਲ।
0: ਇਸ ਨੂੰ ਜੇ ਅਸੀਂ ਇੱਕ ਪਲ ਦੇਖੀਏ ਵੀ ਇਹਨੂੰ ਕੋਈ ਵੀ ਬੰਦਾ ਇੱਕ ਪੱਖ ਵੱਲੋਂ ਇੱਕ ਪਲ ਦੇ ਵਿੱਚ ਜਿਹੜਾ ਡਿਜ਼ੋਲਵ ਨਹੀਂ ਕੀਤਾ ਜਾ ਸਕਦਾ, ਜਿਵੇਂ 3 ਤਲਾਕ ਦੇ ਵਿੱਚ ਇੰਸਟੈਂਟ ਅਤੇ ਇਰਵੋਕੇਬਲ ਡੈਕਲੇਰੇਸ਼ਨ ਰਾਹੀਂ ਖਤਮ ਕਰਨ ਦੀ ਪ੍ਰਥਾ ਸੀ
1: ਜੀ ਜੀ।
0: ਕਾਨੂੰਨ ਨੇ ਉਸ ਪ੍ਰਥਾ ਨੂੰ ਖਤਮ ਕੀਤਾ ਅਤੇ ਉਹਨੂੰ ਮਾਨਤਾ ਨਹੀਂ ਦਿੱਤੀ। 2017 ਦੇ ਸੁਪਰੀਮ ਕੋਰਟ ਦੀ ਜੱਜਮੈਂਟ ਸਾਇਆਰਾ ਬਾਨੋ ਵਰਸਿਜ਼ ਯੂਨੀਅਨ ਆਫ ਇੰਡੀਆ
1: ਜੀ,
0: ਉਸ ਮੁਕੱਦਮੇ ਦੇ ਵਿੱਚ ਜਿਹੜਾ ਇਹਨਾਂ ਨੇ ਫੈਸਲਾ ਦਿੱਤਾ ਸੁਪਰੀਮ ਕੋਰਟ ਨੇ, ਅਤੇ ਤਲਾਕ ਇਹ ਬਿੱਦਤ ਨੂੰ ਰੱਦ ਕੀਤਾ। ਅਤੇ 2019 ਦੇ ਵਿੱਚ ਪਾਰਲੀਮੈਂਟ ਨੇ ਇਹਨੂੰ ਪ੍ਰੋਹਿਬਿਟਡ ਪ੍ਰੋਨਾਊਂਸਮੈਂਟ ਦੇ ਨਾਲ ਇਹਨੂੰ ਤੁਲਨਾ ਕੀਤੀ, ਪ੍ਰੋਹਿਬਿਟਡ ਪ੍ਰੋਨਾਊਂਸਮੈਂਟ ਕਿਹਾ, ਅਤੇ ਕ੍ਰਿਮੀਨਲ ਕੌਨਸੀਕੁਐਂਸਿਸ ਜੋੜੇ ਇਹਦੇ ਨਾਲ, ਅਤੇ ਨਾਲ ਹੀ ਜਿਹੜੀ ਵਿਕਟਿਮ ਔਰਤ ਅਤੇ ਉਹਦੇ ਆਸ਼ਰਿਤ ਬੱਚਿਆਂ ਦੇ ਫਾਈਨੈਂਸ਼ਲੀ ਅਤੇ ਕਸਟੋਡੀਅਲ ਇੰਟਰਸਟ ਉਹਨਾਂ ਲਈ ਪ੍ਰੋਵੀਜ਼ਨ ਪੈਦਾ ਕੀਤੀਆਂ, ਅਤੇ ਇਹਦੇ ਲਈ ਕਾਨੂੰਨ ਨੂੰ ਸਮਝਦੇ ਹੋਏ ਸਾਨੂੰ ਸਿਰਫ 3 ਸਾਲ ਦੀ

0: ਸਜ਼ਾ ਵਾਲੀ ਗੱਲ ਤੇ ਨਹੀਂ ਰੁਕਣਾ ਚਾਹੀਦਾ,
1: ਜੀ
0: ਸਾਨੂੰ ਦੇਖਣਾ ਇਹ ਚਾਹੀਦਾ ਕਿ ਕਾਨੂੰਨ ਕੀ ਪ੍ਰੋਹਿਬਿਟਡ ਕਰਦਾ ਹੈ ਤੇ ਕੀ ਲੀਗਲ ਇਫੈਕਟ ਦਿੰਦਾ ਹੈ, ਵਿਕਟਨ ਤੇ ਦੇ ਕੀ ਰਾਈਟ ਨੇ ਤੇ ਐਕਿਊਜ਼ ਲਈ ਕੀ ਪ੍ਰੋਸੀਜਰ ਹੈ। ਬਲਕਿ ਅਸੀਂ ਇਹਨੂੰ ਸਾਰਾ ਮਿਕਸਚਰ ਕਰਕੇ ਦੇਖ ਸਕਦੇ ਹਾਂ, ਕਿਸੇ ਇੱਕ ਪੱਖ ਤੇ ਜਿਹੜਾ ਇਹ ਪ੍ਰੈਕਟੀਕਲ ਮੈਸੇਜ ਹੈ ਬਈ ਜੇ ਕਿਸੇ ਨੇ 3 ਤਲਾਕ ਕਹਿਤਾ ਤੇ ਉਹਨੂੰ ਸਜ਼ਾ ਹੋ ਗਈ,
1: ਜੀ
0: ਸਿਰਫ ਕ੍ਰਿਮੀਨਲ ਸਜ਼ਾ ਨਹੀਂ, ਇਹਦੇ 'ਚ ਕਾਨੂੰਨ ਸਾਰਿਆਂ ਪੱਖਾਂ ਤੇ ਜਿਹੜਾ ਧਿਆਨ ਦਿੰਦਾ ਤਾਂ ਕਿ ਜਿਹੜੇ ਵਿਕਟਮ ਨੇ ਉਹ ਵੀ ਕਿਸੇ ਤਰ੍ਹਾਂ ਪ੍ਰਭਾਵਿਤ ਨਾ ਹੋਣ ਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ।
1: ਬਿਲਕੁਲ ਜੀ, ਇਸ ਦਾ ਮਕਸਦ ਸਿਰਫ ਸਜ਼ਾ ਦੇਣਾ ਹੀ ਨਹੀਂ ਹੈ, ਜੇ ਬਲਕਿ ਮਹਿਲਾਵਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਬੱਚਿਆਂ ਬਾਰੇ, ਰੱਖ ਰਖਾਓ ਬਾਰੇ, ਉਹਨਾਂ ਦੇ ਸੰਭਾਲ ਬਾਰੇ, ਉਹਨਾਂ ਦੇ ਭਵਿੱਖ ਨੂੰ ਤੈਅ ਕਰਨ ਬਾਰੇ ਜੋ ਕਾਨੂੰਨੀ ਪ੍ਰਬੰਧ ਹੈ ਉਸ ਦੀ ਵਿਵਸਥਾ ਕਰਨਾ ਵੀ ਹੈ। ਸਦੀਆਂ ਤੱਕ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਸੀ ਕਿ ਮਹਿਲਾਵਾਂ ਨੇ, ਖਾਸ ਤੌਰ 'ਤੇ ਮੁਸਲਿਮ ਮਹਿਲਾਵਾਂ ਨੇ, ਇਸ 3 ਤਲਾਕ ਦੇ ਜੋ ਪ੍ਰਭਾਵ ਸੀ ਉਸਨੂੰ ਸਿਆ ਹੈ ਅਤੇ ਸਦੀਆਂ ਤੱਕ, ਪੀੜ੍ਹੀਆਂ ਦਰ ਪੀੜ੍ਹੀ ਇਹ ਉਹਨਾਂ ਨੇ ਇਹ ਜੋ ਕਹਿ ਸਕਦੇ ਹਾਂ ਕਿ ਇਸ ਕਾਨੂੰਨ ਦੀ ਪਾਲਣਾ ਵੀ ਕੀਤੀ ਹੈ ਜੋ ਉਹਨਾਂ ਦੇ ਮੁਤਾਬਕ ਕਾਨੂੰਨ ਸੀ, ਪਰ ਹੁਣ ਜੋ ਸਾਡਾ ਸੰਵਿਧਾਨਿਕ ਐਲਾਨ ਹੈ ਉਸ ਦੇ ਮੁਤਾਬਕ 3 ਤਲਾਕ ਜੋ ਹੈ ਉਸ ਕਾਨੂੰਨੀ ਹੈ। ਬਹੁਤ ਚੰਗੀ ਵਿਵਸਥਾ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ ਅਤੇ ਤੁਸੀਂ ਇਸ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਐਡਵੋਕੇਟ ਜੀ ਐਸ ਪ੍ਰਿਥੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਆਉਣ ਦੇ ਲਈ।
0: ਧੰਨਵਾਦ।
2: 3 ਤਲਾਕ, ਜਨ ਸੇਵਾ ਤੋਂ ਦੇਸ਼ ਸੇਵਾ, ਇਸ ਪ੍ਰੋਗਰਾਮ ਤਹਿਤ ਅੱਜ ਦਾ ਵਿਸ਼ਾ ਸੀ।
3: ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ, ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
4: ਹੈਲੋ,
5: ਇਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
6: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
7: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ-ਵੱਖ ਚੈਨਲਸ ਤੇ, FM ਰੇਨਬੋ, ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ ਤੇ 20 ਸਤੰਬਰ ਤੋਂ 3 ਅਕਟੋਬਰ ਤੱਕ। ਏਸ਼ੀਅਨ ਖੇਡਾਂ ਦੀ ਪਲ ਪਲ ਦੀ ਖਬਰ ਸਿਰਫ ਆਕਾਸ਼ਵਾਣੀ ਜਲੰਧਰ ਤੇ।
8: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
9: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:30 ਵਜਣ ਵਾਲੇ ਨੇ, ਥੋੜ੍ਹੀ ਹੀ ਦੇਰ ਬਾਅਦ ਸੁਣੋਗੇ ਪੰਜਾਬੀ 'ਚ ਖ਼ਬਰਾਂ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਨੇ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਵੱਡੀ ਚਿੰਤਾ ਦਾ ਕਾਰਨ ਦੱਸਦਿਆਂ ਦੇਸ਼ਾਂ ਨੂੰ ਇਸ ਆਲਮੀ ਖਤਰੇ ਨਾਲ ਲੜਨ ਲਈ ਇਕੱਠੇ ਹੋਣ ਲਈ ਕਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜ਼ਮੀਨੀ ਪੱਧਰ ਤੇ ਰਣਨੀਤਿਕ ਸੋਚ ਅਤੇ ਸੰਕਟਕਾਲੀਨ ਯੋਜਨਾਬੰਦੀ ਭਾਰਤ ਦੀ ਤਿਆਰੀ 'ਚ ਤਰਜੀਹ ਹੋਣੀ ਚਾਹੀਦੀ ਏ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਉਪਜ ਲਈ ਜਾਇਜ਼ ਅਤੇ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਜਲੰਧਰ ਵਿਖੇ ਸਮਾਪਤੀ ਮੌਕੇ ਯਾਤਰਾ ਵਿੱਚ ਹਿੱਸਾ ਲੈਣਗੇ। ਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਅੱਜ ਔਰਤਾਂ ਦੀ 4x400 ਮੀਟਰ ਰਿਲੇਅ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਿਪ ਅਰਦੋਗਨ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੌਰਾਨ ਜੰਮੂ ਕਸ਼ਮੀਰ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਅਣਉਚਿਤ ਦੱਸਦਿਆਂ ਖਾਰਿਜ ਕਰ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਨਾਲ ਸੰਬੰਧਿਤ ਮਾਮਲਾ ਅਤੇ ਇਸ ਮੁੱਦੇ ਤੇ ਕਿਸੇ ਵੀ ਬਾਹਰੀ ਧਿਰ ਦਾ ਕੋਈ ਅਧਿਕਾਰ ਨਹੀਂ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਤੇ ਕੀਤੀਆਂ ਗਈਆਂ ਟਿੱਪਣੀਆਂ ਤੇ ਸ੍ਰੀ ਜੈਸਵਾਲ ਨੇ ਵਿਦੇਸ਼ ਮੰਤਰੀ ਦੀਆਂ ਟਿੱਪਣੀਆਂ ਨੂੰ ਉਜਾਗਰ ਕੀਤਾ ਤੇ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਵੱਡੀ ਚਿੰਤਾ ਦਾ ਕਾਰਨ ਦੱਸਿਆ ਤੇ ਕਿਹਾ ਕਿ ਦੇਸ਼ਾਂ ਨੂੰ ਇਸ ਆਲਮੀ ਖਤਰੇ ਨਾਲ ਲੜਨ ਲਈ ਇਕੱਠੇ ਹੋਣ ਦੀ ਲੋੜ ਏ। 100% ਟੈਰਿਫ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਾਂਗਰਸ ਦੇ ਵਫਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਮੀਟਿੰਗ ਦੌਰਾਨ ਦਵੱਲੇ ਸੁਭਾਅ ਦੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ। ਸ੍ਰੀ ਜੈਸਵਾਲ ਨੇ ਅੱਗੇ ਕਿਹਾ ਕਿ ਵਿਦੇਸ਼ ਸਕੱਤਰ ਨੇ ਰੂਸ ਅਤੇ ਈਰਾਨ ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਬਾਰੇ ਚਿੰਤਾਵਾਂ ਤੋਂ ਜਾਣੂ ਕਰਵਾਇਆ ਕਿ ਇਸ ਦੇ ਦਵੱਲੇ ਸਬੰਧਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਊਰਜਾ ਬਾਜ਼ਾਰ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ।
1: ਅਮਰੀਕੀ ਕਾਂਗਰਸ ਕੇ ਜੋ ਯਹਾਂ ਪਰ ਡੈਲੀਗੇਸ਼ਨ ਆਈ ਹੋਈ ਹੈ ਉਨਕੀ ਮੁਲਾਕਾਤ ਫੋਰਨ ਸੈਕਟਰੀ ਸੇ ਹੋਈ ਔਰ ਉਸ ਮੁਲਾਕਾਤ ਮੇਂ ਅਨਯ ਵਿਸ਼ਿਆਂ ਕੇ ਇਲਾਵੇ ਜੋ ਹਮਾਰੀ ਚਿੰਤਾਏ ਹੈ ਇਸਕੋ ਲੇ ਕੇ ਕਿ ਇਸਕਾ ਕਿਸ ਪ੍ਰਕਾਰ ਕਾ ਪ੍ਰਭਾਵ ਪੜ ਸਕਤਾ ਹੈ ਹਮਾਰੇ ਦੁਪਕਸ਼ੀ ਰਿਸ਼ਤੋਂ ਪਰ ਔਰ ਉਸਕੇ ਇਲਾਵੇ ਜੋ ਅੰਤਰਰਾਸ਼ਟਰੀ ਬਾਜ਼ਾਰ ਮੇਂ ਜੋ ਊਰਜਾ ਕੀ ਸਥਿਤੀ ਹੈ ਉਸ ਪਰ ਕਿਆ ਪ੍ਰਭਾਵ ਪੜ ਸਕਤਾ ਹੈ ਇਨ ਚਿੰਤਾਓਂ ਕੇ ਬਾਰੇ ਮੇਂ ਉਨਕੋ ਦੁਹਰਾਇਆ ਉਨਸੇ।
0: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬਦਲਦੀਆਂ ਤਕਨਾਲੋਜੀਆਂ ਅਨਿਸ਼ਚਿਤ ਸਥਿਤੀਆਂ ਅਤੇ ਭੂਗੋਲਿਕ ਚੁਣੌਤੀਆਂ ਦੇ ਮੱਦੇਨਜ਼ਰ ਭਾਰਤ ਨੂੰ ਆਪਣੀ ਤਿਆਰੀ ਵਿੱਚ ਜ਼ਮੀਨੀ ਪੱਧਰ ਤੇ ਰਣਨੀਤਿਕ ਸੋਚ ਅਤੇ ਸੰਕਟਕਾਲੀਨ ਯੋਜਨਾਬੰਦੀ ਨੂੰ ਤਰਜੀਹ ਦੇਣੀ ਚਾਹੀਦੀ ਏ। ਅੱਜ ਨਵੀਂ ਦਿੱਲੀ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਇੱਕ ਰਣਨੀਤਿਕ ਧੁਰੇ ਵਜੋਂ ਕੰਮ ਕਰਦੀ ਏ। ਉਨ੍ਹਾਂ ਕਿਹਾ ਕਿ ਭਾਰਤ ਦਾ ਟੀਚਾ ਸਪਸ਼ਟ ਏ ਕਿ ਸਾਡੀ ਤਿਆਰੀ ਇੰਨੀ ਮਜ਼ਬੂਤ ਹੋਣੀ ਚਾਹੀਦੀ ਏ ਕਿ ਦੇਸ਼ ਕਿਸੇ ਵੀ ਸੰਕਟ ਦੇ ਆਉਣ ਤੋਂ ਪਹਿਲਾਂ ਹੀ ਇਸ ਨਾਲ ਨਜਿੱਠਣ ਲਈ ਤਿਆਰ ਰਹੇ। ਰੱਖਿਆ ਮੰਤਰੀ ਨੇ ਕਿਹਾ ਕਿ ਚੱਲ ਰਹੇ ਆਪਰੇਸ਼ਨ ਊਰਜਾ ਸੁਰੱਖਿਆ ਨੇ ਇੱਕ ਵਾਰ ਫਿਰ ਦੇਸ਼ ਦੀਆਂ ਊਰਜਾ ਸਪਲਾਈ ਲਾਈਨਾਂ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਭਾਰਤੀ ਸਮੁੰਦਰੀ ਫੌਜ ਦੀ ਪੇਸ਼ੇਵਰ ਯੋਗਤਾ ਅਤੇ ਸੰਚਾਲਨ ਤਿਆਰੀ ਦਾ ਵਿਖਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਸੰਕਟ ਦੇ ਸਮੇਂ ਵਿੱਚ ਸਹਾਇਤਾ ਪਹੁੰਚਾਉਣ ਵਾਲਾ ਦੇਸ਼, ਇੱਕ ਤਰਜੀਹੀ ਸੁਰੱਖਿਆ ਭਾਈਵਾਲ ਅਤੇ ਹਿੰਦ ਮਹਾਂਸਾਗਰ ਖੇਤਰ ਵਿੱਚ ਭਰੋਸੇ ਦੇ ਪ੍ਰਤੀਕ ਵਜੋਂ ਮਜ਼ਬੂਤੀ ਨਾਲ ਖੜਾ ਹੈ। ਇਸ ਨਾਲ ਭਾਰਤ ਦਾ ਮਹਾਂਸਾਗਰ ਦ੍ਰਿਸ਼ਟੀਕੋਣ ਹੋਰ ਮਜ਼ਬੂਤ ਹੋ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਦੱਖਣੀ ਚੀਨ ਸਾਗਰ, ਭੂ ਮੱਧ ਸਾਗਰ ਅਤੇ ਅਟਲਾਂਟਿਕ ਮਹਾਂਸਾਗਰ ਵਿੱਚ ਭਾਰਤੀ ਜੰਗੀ ਜਹਾਜ਼ਾਂ ਦੀ ਮੌਜੂਦਗੀ ਦੇਸ਼ ਦੀ ਸਮੁੰਦਰੀ ਫੌਜ ਦੀ ਸਮਰੱਥਾ ਨੂੰ ਦਰਸਾਉਂਦੀ ਏ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਉਪਜ ਲਈ ਜਾਇਜ਼ ਅਤੇ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਏ। ਇਸ ਵਿੱਚ ਵਾਢੀ ਤੋਂ ਬਾਅਦ ਪ੍ਰਬੰਧ, ਵਿਗਿਆਨਕ ਸਟੋਰੇਜ ਅਤੇ ਬਿਹਤਰ ਬਾਜ਼ਾਰ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਸ਼ਾਮਿਲ ਏ। ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਖੇਤੀਬਾੜੀ ਸੰਮੇਲਨ ਹਾੜੀ ਮੁਹਿੰਮ 2026 ਦੇ ਦੂਜੇ ਦਿਨ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ MSP ਤੇ ਅਰਹਰ, ਮਾਂ ਤੇ ਮਸਰਾਂ ਦੀ 100% ਸਰਕਾਰੀ ਖਰੀਦ ਯਕੀਨੀ ਬਣਾਈ ਜਾਏਗੀ। ਉਨ੍ਹਾਂ ਵੀ ਕਿਹਾ ਕਿ ਕਿਸਾਨਾਂ ਨੂੰ 48 ਘੰਟਿਆਂ ਦੇ ਅੰਦਰ ਭੁਗਤਾਨ ਕਰਨ ਦਾ ਪ੍ਰਬੰਧ ਕੀਤਾ ਜਾਏਗਾ।
2: ਕਿਸਾਨ ਕੋ ਠੀਕ ਦਾਮ ਮਿਲ ਜਾਏ ਹਮ ਸਭ ਕੀ ਜ਼ਿੰਮੇਦਾਰੀ ਹੈ ਔਰ ਇਸਮੇਂ ਦੋਨੋਂ ਵਿਵਸਥਾ ਇੱਕ MSP ਔਰ ਇੱਕ ਵਿਦਾਊਟ MSP ਹਮ ਬਾਜ਼ਾਰ ਸੇ ਕੈਸੇ ਜੋੜਦੇ ਕਿਸਾਨੋ ਯੇ ਤੈਅ ਕਿਆ ਤੂਅਰ ਮਸੂਰ ਉੜਾ 100% ਖਰੀਦੇਗੀ ਸਰਕਾਰ ਖਰੀਦਣੇ ਦੀ ਤਿਆਰੀ ਠੀਕ ਸੇ ਕਰਕੇ ਰੱਖੇ ਜਿਸਸੇ 48 ਘੰਟੇ ਮੇਂ ਪੇਮੈਂਟ ਹੋ ਜਾਏ।
0: ਸ੍ਰੀ ਚੌਹਾਨ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਮੁਕਤ ਵਪਾਰ ਸਮਝੌਤਿਆਂ ਤੋਂ ਉਭਰ ਰਹੇ ਨਵੇਂ ਬਾਜ਼ਾਰ ਮੌਕਿਆਂ ਦਾ ਫਾਇਦਾ ਉਠਾਏਗਾ। ਇਹ ਦੇਸ਼ ਦੇ ਖੇਤੀਬਾੜੀ ਉਤਪਾਦਾਂ, ਫਲਾਂ, ਸਬਜ਼ੀਆਂ ਅਤੇ ਅਨਾਜ ਨੂੰ ਵਿਸ਼ਵ ਬਾਜ਼ਾਰਾਂ ਨਾਲ ਜੋੜੇਗਾ।
2: FTA ਕਾ ਜੋ ਹਮਾਰੇ ਕ੍ਰਿਸ਼ੀ ਸਮਝੌਤੇ ਹੋਏ ਦੁਨੀਆ ਕੇ ਦੇਸ਼ ਵੋ ਭਾਰਤ ਕੇ ਕਿਸਾਨੋ ਕੇ ਲਈ ਬਹੁਤ ਉਪਯੋਗੀ ਹੈ। ਕਈ ਕ੍ਰਿਸ਼ੀ ਉਤਪਾਦ ਐਸੇ ਜੋ 0% ਇੰਪੋਰਟ ਡਿਊਟੀ ਪਰ ਦੁਨੀਆ ਕੇ ਬਾਜ਼ਾਰੋ ਮੇਂ ਜਾ ਸਕਤੇ ਹੈ। ਹਮਾਰੇ ਫਲ, ਹਮਾਰੀ ਸਬਜ਼ੀ, ਹਮਾਰੇ ਅਨਾਜ ਅਗਰ ਬਾਜ਼ਾਰ ਸੇ ਕਿਸਾਨ ਕੋ ਠੀਕ ਕਨੈਕਟ ਕਰ ਦਿਆ ਤੋ ਉਸਕੋ ਦਾਮ ਠੀਕ ਮਿਲਨੇ ਕੀ ਗਾਰੰਟੀ ਹੈ।
0: ਉਨ੍ਹਾਂ ਕਿਹਾ ਕਿ ਇਹ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ

0: ਮਛਲੀ ਬਿਹਤਰ ਕੀਮਤਾਂ ਮਿਲਣ ਅਤੇ ਭਾਰਤ ਦੁਨੀਆ ਲਈ ਪ੍ਰਮੁੱਖ ਭੋਜਨ ਭੰਡਾਰ ਵਜੋਂ ਉਭਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @EIRRN ਜਲੰਧਰ। ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਕੱਲ੍ਹ 30 ਸਤੰਬਰ ਨੂੰ ਜਲੰਧਰ ਵਿਖੇ ਖਤਮ ਹੋ ਰਹੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਯਾਤਰਾ ਵਿਚ ਸ਼ਾਮਿਲ ਹੋਣਗੇ। ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਕੱਲ੍ਹ ਜਲੰਧਰ ਵਿਚ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ 18 ਸਤੰਬਰ ਨੂੰ ਪਠਾਨਕੋਟ ਤੋਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਇਹ ਮੌਜੂਦਾ ਸਮੇਂ ਵਿਚ ਪੰਜਾਬ ਨੂੰ ਦਰਪੇਸ਼ ਤਿੰਨ ਵੱਡੀਆਂ ਚੁਣੌਤੀਆਂ: ਵਧਦੀ ਨਸ਼ਾਖੋਰੀ, ਵਿਗੜਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਦੇ ਹਰ ਪੱਧਰ ਤੇ ਭ੍ਰਿਸ਼ਟਾਚਾਰ ਤੇ ਕੇਂਦਰਿਤ। 4000 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਹ 13 ਦਿਨਾਂ ਦੀ ਯਾਤਰਾ 4 ਪੜਾਵਾਂ ਵਿਚ ਹੋ ਰਹੀ ਏ। ਪਹਿਲਾ ਪੜਾਅ ਪਠਾਨਕੋਟ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ ਦੂਜੇ ਪੜਾਅ ਤਹਿਤ ਫਤਿਹਗੜ੍ਹ ਸਾਹਿਬ, ਤੀਜੇ ਪੜਾਅ ਤਹਿਤ ਫਾਜ਼ਿਲਕਾ ਤੇ ਚੌਥੇ ਪੜਾਅ ਤਹਿਤ ਬਠਿੰਡਾ ਤੋਂ ਇਸ ਯਾਤਰਾ ਨੂੰ ਰਵਾਨਾ ਕੀਤਾ ਗਿਆ। ਇਹ ਯਾਤਰਾ ਨਸ਼ਿਆਂ ਵਿਰੁੱਧ ਲੜਾਈ ਨੂੰ ਇਕ ਲੋਕ ਲਹਿਰ ਵਿਚ ਬਦਲਣ ਲਈ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦਿਆਂ ਭਲਕੇ ਜਲੰਧਰ ਵਿਖੇ ਖਤਮ ਹੋ ਰਹੀ ਏ। ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਅੱਜ ਪ੍ਰਗਤੀ 50 ਤਹਿਤ ਇਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ। ਇਸ ਦਾ ਉਦੇਸ਼ ਆਰਥਿਕ, ਸਭਿਆਚਾਰਕ ਵਿਰਸੇ, ਤੀਰਥ ਯਾਤਰਾ, ਸੈਰ ਸਪਾਟਾ ਅਤੇ ਪ੍ਰਸ਼ਾਸਕੀ ਮਹੱਤਵ ਵਾਲੇ 50 ਸ਼ਹਿਰਾਂ ਲਈ ਇਕ ਮਾਡਲ ਸਿਟੀ ਫਰੇਮਵਰਕ ਭਾਵ ਆਦਰਸ਼ ਸ਼ਹਿਰ ਦਾ ਢਾਂਚਾ ਵਿਕਸਿਤ ਕਰਨਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ 24 ਰਾਜਾਂ ਤੇ ਇਹ 50 ਸ਼ਹਿਰ ਦੇਸ਼ ਦੇ ਬਾਕੀ ਹਿੱਸਿਆਂ ਲਈ ਸਾਫ਼ ਅਤੇ ਆਦਰਸ਼ ਸ਼ਹਿਰਾਂ ਵਜੋਂ ਉਭਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਪ੍ਰਮੁੱਖ ਸ਼ਹਿਰਾਂ, ਸਭਿਆਚਾਰਕ ਮਹੱਤਵ ਵਾਲੇ ਸ਼ਹਿਰਾਂ, ਪ੍ਰਮੁੱਖ ਸੈਰ ਸਪਾਟਾ ਸਥਾਨਾਂ ਤੇ ਆਰਥਿਕ ਕੇਂਦਰਾਂ ਨੂੰ ਸ਼ਾਮਿਲ ਕਰਨਾ ਯਕੀਨੀ ਬਣਾਇਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਇਕ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਇਕ ਯੋਜਨਾਬੱਧੀ ਨਿਗਰਾਨੀ ਅਤੇ ਸਮੀਖਿਆ ਢਾਂਚੇ ਰਾਹੀਂ ਸ਼ਹਿਰੀ ਸਫਾਈ, ਠੋਸ ਰਹਿੰਦ ਖੂੰਹਦ ਦੇ ਨਿਪਟਾਰੇ, ਗੰਦੇ ਪਾਣੀ ਦੇ ਪ੍ਰਬੰਧ, ਸਫਾਈ ਅਤੇ ਨਾਗਰਿਕ ਹਿੱਸੇਦਾਰੀ ਨੂੰ ਬਿਹਤਰ ਬਣਾਉਣਾ ਹੈ। ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਦੀ ਸਮੀਖਿਆ ਲਈ ਗਠਿਤ ਸਾਂਝੀ ਸੰਸਦੀ ਕਮੇਟੀ ਦੀ ਦੂਜੀ ਮੀਟਿੰਗ ਅੱਜ ਨਵੀਂ ਦਿੱਲੀ ਦੇ ਸੰਸਦ ਭਵਨ ਐਨਐਕਸੀ ਵਿਖੇ ਹੋਈ। ਕਮੇਟੀ ਨੂੰ ਬਿੱਲ ਦੇ ਉਪਬੰਧਾਂ ਦੀ ਜਾਂਚ ਕਰਕੇ 2026 ਦੇ ਸਰਦੀਆਂ ਦੀ ਰੁੱਤ ਦੇ ਸੈਸ਼ਨ ਦੇ ਪਹਿਲੇ ਹਫ਼ਤੇ ਦੇ ਅਖੀਰ ਤੱਕ ਸੰਸਦ ਨੂੰ ਆਪਣੀ ਰਿਪੋਰਟ ਸੌਂਪਣੀ ਏ। ਲੋਕ ਸਭਾ ਸੰਸਦ ਮੈਂਬਰ ਸੰਜੇ ਜੈਸਵਾਲ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਵਿਚ ਲੋਕ ਸਭਾ ਦੇ 21 ਅਤੇ ਰਾਜ ਸਭਾ ਦੇ 10 ਮੈਂਬਰ ਸ਼ਾਮਿਲ ਨੇ। ਇਹ ਬਿੱਲ ਵਿਦੇਸ਼ੀ ਯੋਗਦਾਨ ਨੇਮ ਕਾਨੂੰਨ 2010 ਵਿਚ ਸੋਧ ਕਰਦਾ ਹੈ। ਰੂਸ ਵਿਚ ਭਾਰਤੀ ਰਾਜਦੂਤ ਵਿਨੇ ਕੁਮਾਰ ਨੇ ਅੱਜ ਮੋਸਕੋ ਵਿਚ ਰੂਸ ਦੇ ਉਪ ਵਿਦੇਸ਼ ਮੰਤਰੀ ਮਿਖਾਇਲ ਗਾਲੂਜ਼ਿਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦਵੱਲੇ ਅਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਚਰਚਾ ਕੀਤੀ ਅਤੇ ਯੁਕਰੇਨ ਦੀ ਸਥਿਤੀ ਤੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਰੂਸੀ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਮੁਤਾਬਿਕ ਭਾਰਤੀ ਸਫਾਰਤੀ ਅਧਿਕਾਰੀ ਨੂੰ ਮੌਜੂਦਾ ਸਥਿਤੀ ਤੇ ਮੋਸਕੋ ਦੇ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਦਿੱਤੀ ਗਈ। ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇ ਲਾਵਰੋਵ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੇ ਮੌਕੇ ਤੇ ਮੁਲਾਕਾਤ ਕੀਤੀ ਸੀ। ਭਾਰਤੀ ਸਮੁੰਦਰੀ ਫੌਜ ਦੇ ਫਰੰਟ ਲਾਈਨ ਡਿਸਟਰੋਇਰ INS ਜਹਾਜ਼ INS ਰਣਵੀਰ ਨੇ ਆਪਣੀ ਮੌਜੂਦਾ ਤੈਨਾਤੀ ਦੇ ਹਿੱਸੇ ਵਜੋਂ ਓਮਾਨ ਦੇ ਸਲਾਲਾਹ ਬੰਦਰਗਾਹ ਦਾ ਦੌਰਾ ਕੀਤਾ। ਇਹ ਦੌਰਾ ਭਾਰਤ ਅਤੇ ਓਮਾਨ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਸਮੁੰਦਰੀ ਸਬੰਧਾਂ ਨੂੰ ਦਰਸਾਉਂਦਾ ਹੈ। ਬੰਦਰਗਾਹ ਤੇ ਰੁਕਣ ਦੌਰਾਨ INS ਰਣਵੀਰ ਅਤੇ ਓਮਾਨ ਦੇ RNO-27 ਦਰਮਿਆਨ ਪੇਸ਼ੇਵਰ ਗੱਲਬਾਤ ਹੋਈ ਅਤੇ ਸਲਾਲਾਹ ਨੇੜੇ ਭਾਰਤੀ ਸਮੁੰਦਰੀ ਫੌਜ ਅਤੇ ਓਮਾਨ ਦੀ ਰਾਇਲ ਨੇਵੀ ਨਾਲ ਪੇਸ਼ੇਵਰ ਮਸ਼ਕਾਂ ਹੋਈਆਂ। ਏਸ਼ੀਆਈ ਖੇਡਾਂ 2026 ਵਿਚ ਭਾਰਤ ਨੇ ਅੱਜ ਔਰਤਾਂ ਦੀ 4x400 ਮੀਟਰ ਰਿਲੇਅ ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਭਾਰਤ ਨੇ ਮਰਦਾਂ ਦੀ 4x400 ਮੀਟਰ ਰਿਲੇਅ ਦੌੜ ਵਿਚ ਵੀ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਨੀਰੂ ਟਾਂਡਾ ਨੇ ਜਾਪਾਨ ਵਿਚ ਔਰਤਾਂ ਦੇ ਟ੍ਰੈਪ ਵਿਅਕਤੀਗਤ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣ ਕੇ ਇਤਿਹਾਸ ਰਚਿਆ। ਉਨ੍ਹਾਂ ਨੇ ਅਸ਼ਿਮਾ ਅਹਿਲਾਵਤ ਅਤੇ ਮਨੀਸ਼ਾ ਕੀ ਨਾਲ ਔਰਤਾਂ ਦੇ ਟ੍ਰੈਪ ਟੀਮ ਮੁਕਾਬਲੇ ਵਿਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਿਆ। ਗੁਲਵੀਰ ਸਿੰਘ ਨੇ ਮਰਦਾਂ ਦੀ 5000 ਮੀਟਰ ਦੌੜ ਵਿਚ ਕਾਂਸੀ ਦਾ ਤਮਗਾ ਜਿੱਤਿਆ। ਮੁੱਕੇਬਾਜ਼ੀ ਵਿਚ ਨਰਿੰਦਰ ਬੇਰਵਾਲ ਨੇ ਮਰਦਾਂ ਦੀ ਮੁੱਕੇਬਾਜ਼ੀ ਤੋਂ ਇਲਾਵਾ 90 ਕਿਲੋਗ੍ਰਾਮ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਰਾਸ਼ਟਰਪਤੀ ਨੇ ਤਮਗਾ ਜੇਤੂਆਂ ਨੂੰ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਭਾਰਤ ਨੇ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਵੱਡਾ ਚਿੰਤਾ ਦਾ ਕਾਰਨ ਦੱਸਦਿਆਂ ਦੇਸ਼ਾਂ ਨੂੰ ਇਸ ਆਲਮੀ ਖਤਰੇ ਨਾਲ ਲੜਨ ਲਈ ਇਕੱਠੇ ਹੋਣ ਲਈ ਕਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜ਼ਮੀਨੀ ਪੱਧਰ ਤੇ ਰਣਨੀਤਿਕ ਸੋਚ ਅਤੇ ਸੰਕਟਕਾਲੀਨ ਯੋਜਨਾਬੰਦੀ ਭਾਰਤ ਦੀ ਤਿਆਰੀ ਚ ਤਰਜੀਹ ਹੋਣੀ ਚਾਹੀਦੀ ਏ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਉਪਜ ਲਈ ਜਾਇਜ਼ ਅਤੇ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਏ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਲਕਿ ਪੰਜਾਬ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਜਲੰਧਰ ਵਿਖੇ ਸਮਾਪਤੀ ਮੌਕੇ ਯਾਤਰਾ ਵਿਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ।

0: ਕੋਚਿੰਗ ਦੇ ਜ਼ਰੀਏ ਇਹਨਾਂ ਨੇ ਹਾਕੀ ਦੀ ਸੇਵਾ ਕੀਤੀ ਹੈ ਔਰ ਅੱਜ ਵੀ ਇਹ ਹਾਕੀ ਦੀ ਸੇਵਾ ਕਰਕੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰ ਰਹੇ ਨੇ। ਸਾਡੀ ਮੁਰਾਦ ਹੈ ਜੀ ਓਲੰਪੀਅਨ ਰਜਿੰਦਰ ਸਿੰਘ ਸੀਨੀਅਰ ਹੋਰਾਂ ਤੋਂ। ਰਜਿੰਦਰ ਸਿੰਘ ਸੀਨੀਅਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ।
1: ਸਤਿ ਸ਼੍ਰੀ ਅਕਾਲ ਜੀ, ਮੈਂ ਧੰਨਵਾਦ ਕਰਦਾ ਹਾਂ ਆਲ ਇੰਡੀਆ ਰੇਡੀਓ ਦਾ ਜਿਨ੍ਹਾਂ ਨੇ ਇਹ ਮੌਕਾ ਮੈਨੂੰ ਦਿੱਤਾ
0: ਜੀ। ਰਜਿੰਦਰ ਸਿੰਘ ਸੀਨੀਅਰ ਜੀ, ਆਮ ਤੌਰ 'ਤੇ ਜਦੋਂ ਅਸੀਂ ਹਾਕੀ ਦੇ ਸੁਨਹਿਰੀ ਦੌਰ ਦੀ ਗੱਲ ਕਰਦੇ ਹਾਂ ਤਾਂ ਜਲੰਧਰ ਵਿੱਚ, ਅੰਮ੍ਰਿਤਸਰ ਵਿੱਚ ਇਹ ਜ਼ਿਲ੍ਹੇ ਇੱਦਾਂ ਦੇ ਸੀ ਜਿੱਥੇ ਹਾਕੀ ਦਾ ਬਹੁਤ ਜ਼ਿਆਦਾ ਸੱਭਿਆਚਾਰ ਸੀ। ਅਤੇ ਮੈਂ ਤੁਹਾਡਾ ਜਦੋਂ ਬਾਇਓਡਾਟਾ ਦੇਖ ਰਿਹਾ ਸੀ ਤਾਂ ਤੁਹਾਡੀ ਜਿਹੜੀ ਸਕੂਲਿੰਗ ਹੈ ਉਹ ਜਲਾਲਾਬਾਦ ਵਿਖੇ ਹੋਈ ਹੈ, ਉੱਥੇ ਇੰਨਾ ਕਲਚਰ ਇੰਨਾ ਸੱਭਿਆਚਾਰ ਸੀ ਜੀ ਹਾਕੀ ਦਾ?
1: ਪਹਿਲਾਂ ਜਿਹੜਾ ਮੇਨ ਜਿਹੜਾ ਸਾਡਾ ਸਕੂਲਿੰਗ ਹੈ, ਜਦੋਂ ਅਸੀਂ ਸਕੂਲਿੰਗ ਹੁੰਦੀ ਉਦੋਂ ਸਕੂਲਾਂ ਦੇ ਵਿੱਚ ਇਹ ਹੁੰਦਾ ਸੀਗਾ ਵੀ ਮਲਟੀਪਲ ਗੇਮਸ ਹੁੰਦੀਆਂ ਸੀ। ਪਹਿਲਾਂ ਮੈਂ ਵਾਲੀਬਾਲ ਤੋਂ ਸ਼ੁਰੂ ਕੀਤਾ, ਬਾਸਕਟਬਾਲ ਖੇਡਿਆ, ਫਿਰ ਇੱਕ ਹੀ PT ਮਾਸਟਰ ਹੁੰਦੇ ਸੀ ਜਿਹੜੇ ਕਿ ਉਹ ਕਹਿੰਦੇ ਵੀ ਚਲੋ ਹੁਣ ਹਾਕੀਆਂ ਖੇਡੋ, ਅਤੇ ਹਾਕੀ ਨਾਲ ਖੇਡਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਇਹਨਾਂ ਚੀਜ਼ਾਂ ਵੱਲ ਵਧੇ। ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਜਲੰਧਰ ਅਤੇ ਅੰਮ੍ਰਿਤਸਰ ਦੇ ਵਿੱਚ ਹਾਕੀ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਹੈ, ਪਰ ਅਸੀਂ ਆਪਣੀ ਗੇਮ ਇੱਕ ਦਿਲੋਂ ਐਜ਼ ਏ ਵਾਲੀਬਾਲ ਐਜ਼ ਏ ਬਾਸਕਟਬਾਲ ਹਾਕੀ ਤਿੰਨੋਂ ਇੱਕ ਮਲਟੀਪਲ ਗੇਮ ਖੇਡਦੇ ਰਹੇ। ਖੇਡਦੇ ਖੇਡਦੇ ਵੀ ਸਾਡੀ ਫਿਟਨੈਸ ਜਿਹੜੀ ਹੁੰਦੀ ਗਈ ਹਾਕੀ ਦੇ ਥੋੜ੍ਹੇ ਬਹੁਤੇ ਰੂਲ ਹੋ ਗਏ। ਫਿਰ ਇਸ ਤੋਂ ਜ਼ਿਆਦਾ ਵਧੀਆ ਹੁੰਗਾਰਾ ਉਦੋਂ ਮਿਲਿਆ ਜਦੋਂ ਮੇਰੇ ਵੱਡੇ ਬ੍ਰਦਰ ਹਾਕੀ ਖੇਡਦੇ ਸੀ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਖੇਡੇ। ਉਹਨਾਂ ਨੇ ਹੌਲੀ ਹੌਲੀ ਮੈਨੂੰ ਫਿਰ ਜਦੋਂ ਮੈਂ 7ਵੀਂ 8ਵੀਂ 'ਚ ਹੋਇਆ ਤਾਂ ਫਿਰ ਮੈਨੂੰ ਸਪੋਰਟਸ ਸਕੂਲ ਜਲੰਧਰ ਲੈ ਗਏ।
0: ਰਜਿੰਦਰ ਸਿੰਘ ਜੀ, ਤੁਸੀਂ ਮਲਟੀਪਲ ਗੇਮਸ ਖੇਡੀਆਂ, ਹਾਕੀ 'ਚ ਕੋਈ ਜ਼ਿਆਦਾ ਖਿੱਚ ਤੁਹਾਨੂੰ ਲੱਗੀ ਜਾਂ ਹਾਕੀ ਖੇਡਦਿਆਂ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਕੌਨਫੀਡੈਂਸ 'ਚ ਮਹਿਸੂਸ ਕਰਦੇ ਸੀ ਕਿ ਇਹ ਗੇਮ ਮੈਂ ਜ਼ਿਆਦਾ ਬਿਹਤਰ ਖੇਡ ਸਕਦਾ?
1: ਦੇਖੋ ਇਹ ਗੇਮਾਂ ਮੈਂ ਸਟੇਟ ਲੈਵਲ 'ਤੇ ਵਾਲੀਬਾਲ ਵੀ ਅਤੇ ਬਾਸਕਟਬਾਲ ਵੀ ਖੇਡਿਆ, ਪਰ ਇਹਦੇ ਨਾਲ ਨਾਲ ਮੈਨੂੰ ਹਾਕੀ ਦਾ ਬੜਾ ਜ਼ਿਆਦਾ ਸ਼ੌਂਕ ਸੀ ਕਿਉਂਕਿ ਮੇਰੇ ਬ੍ਰਦਰ ਜਿਹੜੇ ਉਹ ਹਾਕੀ ਖੇਡਦੇ ਸੀ ਅਤੇ ਆਹਿਸਤਾ ਆਹਿਸਤਾ ਮੇਰਾ ਜਿਹੜਾ ਰੁਝਾਨ ਹੈ ਉਹ ਹਾਕੀ ਵੱਲ ਵਧਿਆ
0: ਜੀ। ਜਦੋਂ ਤੁਸੀਂ ਜਲੰਧਰ 1 ਸਾਲ ਰਹੇ, ਜਲੰਧਰ ਦੇ ਮਾਹੌਲ ਵਿੱਚ, ਉੱਥੋਂ ਦੇ ਹਾਕੀ ਸੱਭਿਆਚਾਰ ਵਿੱਚ, ਪ੍ਰੈਕਟਿਸ ਵਿੱਚ ਤੁਸੀਂ ਪਹਿਲਾਂ ਨਾਲੋਂ ਕਿਸੇ ਤਰ੍ਹਾਂ ਦਾ ਫਰਕ ਮਹਿਸੂਸ ਕੀਤਾ?
1: ਦੇਖੋ ਉੱਥੇ ਬੜਾ ਫਰਕ ਮਹਿਸੂਸ ਕੀਤਾ, ਉੱਥੇ ਮੈਂ ਜ਼ਿਆਦਾ ਐਡਜਸਟ ਨਹੀਂ ਹੋ ਪਾਇਆ। 1 ਸਾਲ ਮੈਂ ਰਿਹਾ ਲੇਕਿਨ ਮੈਨੂੰ ਜਿਹੜਾ ਮੌਕਾ ਨਹੀਂ ਸੀ ਮਿਲਦਾ ਜਾਂ ਟੈਕਨੀਕਲੀ ਅਸੀਂ ਜ਼ਿਆਦਾ ਸਾਊਂਡ ਨਹੀਂ ਸੀ, ਸਾਡੇ ਕੋਚਿਸ ਉਦੋਂ ਸਕੂਲ ਦੇ ਵਿੱਚ ਬੱਚੇ ਬਹੁਤ ਹੁੰਦੇ ਸੀ, ਹੋਸਟਲ ਦੇ ਵਿੱਚ ਬੱਚੇ ਹੁੰਦੇ ਸੀ, ਉਹਦੇ ਵਿੱਚ ਮੈਨੂੰ ਘੱਟ ਮੌਕਾ ਮਿਲਦਾ ਸੀ। ਅਤੇ ਲੇਕਿਨ ਇਹ ਸੀ ਮੇਰੀ ਖਿੱਚ ਇਹ ਸੀ ਵੀ ਮੈਂ ਆਪਣੀ ਟੀਮ ਦੇ ਵਿੱਚ ਆਉਣਾ ਅਤੇ ਸਟੇਟ ਲਈ ਖੇਡਣਾ, ਸਕੂਲਸ ਖੇਡਣੇ ਨੇ। ਅਤੇ ਉਹ ਫਿਰ ਮੈਂ 1 ਸਾਲ ਦੇ ਬਾਅਦ ਜਿਹੜਾ ਮੇਰਾ ਬਹੁਤਾ ਜ਼ਿਆਦਾ ਉੱਥੇ ਸ਼ੌਂਕ ਨਹੀਂ ਰਿਹਾ ਵੀ ਮੈਂ ਇੱਥੇ ਨਹੀਂ ਕਿਤੇ ਹੋਰ ਜਾ ਕੇ ਪੜ੍ਹਾਂਗਾ, ਅਤੇ ਫਿਰ ਮੈਂ ਜਲਾਲਾਬਾਦ ਦੁਬਾਰਾ ਸ਼ਿਫਟ ਕਰ ਗਿਆ। ਉੱਥੋਂ ਮੈਂ 10ਵੀਂ ਪਾਸ ਕੀਤੀ। ਜਿੰਨੀ ਵੀ ਮੇਰੀ ਸਕੂਲਿੰਗ ਆ 1ਲੀ ਤੋਂ ਲੈ ਕੇ 10ਵੀਂ ਤੱਕ ਆਲਮੋਸਟ ਜਲਾਲਾਬਾਦ ਹਾਈ ਸਕੂਲ 'ਚ ਹੋਈ ਹੈ। ਉੱਥੇ ਸਾਡਾ ਮਾਹੌਲ ਬੜਾ ਵਧੀਆ ਸੀ, ਓਪਨ ਸੀ, ਖੁੱਲ੍ਹਾ ਸੀ। ਇੱਕ PT ਮਾਸਟਰ ਹੁੰਦੇ ਸੀ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ, ਦਰਸ਼ਨ ਸਿੰਘ ਜੀ, ਅਤੇ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਹੈ, ਅਤੇ ਉਹਨਾਂ ਦਾ ਇਹ ਹੁੰਦਾ ਸੀ ਵੀ ਜਿਹੜੇ ਚੰਗੇ ਚੰਗੇ ਖਿਡਾਰੀ ਉਹਨਾਂ ਨੂੰ ਵੀ ਹਾਕੀ ਦਾ ਜ਼ਿਆਦਾ ਸ਼ੌਂਕ ਸੀਗਾ, ਅਤੇ ਉਹਨਾਂ ਨੇ ਫਿਰ ਮੈਨੂੰ ਹਾਕੀ ਵੱਲ ਪਾਇਆ। ਅਤੇ ਸਾਡੇ ਇੱਕ ਸਟੇਟ ਦੇ ਕੋਚ ਹੁੰਦੇ ਸੀ ਕੁਰਬਾਨ ਸਿੰਘ, ਉਹ ਵੀ ਸਾਡੇ ਘਰ ਆਉਂਦੇ ਜਾਂਦੇ ਰਹਿੰਦੇ ਸੀ ਮੇਰੇ ਵੱਡੇ ਬ੍ਰਦਰ ਕਰਕੇ। ਉਹਨਾਂ ਨੇ ਵੀ ਮੈਨੂੰ ਜ਼ਿਆਦਾ ਖਿੱਚ ਜਿਹੜੀ ਹੈ ਪਾਈ ਹੈ, ਉਹ ਹਾਕੀ ਦੀ ਖਿੱਚ ਪਾਈ, ਅਤੇ ਮੈਂ ਫਿਰ ਇਹਦਾ ਹਾਕੀ ਖੇਡਣਾ ਸ਼ੁਰੂ ਕਰਤਾ।
0: ਜਲੰਧਰ 1 ਸਾਲ ਲਾ ਕੇ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਇੱਥੇ ਮੁਕਾਬਲਾ ਜ਼ਿਆਦਾ ਜਾਂ ਤੁਸੀਂ ਉੱਥੇ ਕੰਫਰਟੇਬਲ ਫੀਲ ਨਹੀਂ ਸੀ ਕਰਦੇ, ਇਹਦੇ ਨਾਲ ਨਾਲ ਕੋਈ ਸਬਕ ਵੀ ਲੈ ਕੇ ਤੁਰੇ ਜੀ ਕਿ ਅਜੇ ਬੜੀ ਇੰਪਰੂਵਮੈਂਟ ਬਾਕੀ ਹੈ ਔਰ ਕੁਝ ਖੇਤਰ ਨੇ ਜਿੱਥੇ ਮਿਹਨਤ ਕਰਨੀ ਬਾਕੀ ਹੈ ਅਤੇ ਤੁਸੀਂ ਮਿਹਨਤ ਕੀਤੀ ਹੋਵੇ ਜੀ ਆ ਕੇ?
1: ਹਾਂ ਬਿਲਕੁਲ, ਇਹ ਲੱਗਿਆ ਵੀ ਸਾਡਾ ਅਜੇ ਸਕੂਲ 'ਚ ਹੀ ਨੰਬਰ ਨਹੀਂ ਲੱਗ ਰਿਹਾ, ਅੱਗੇ ਸਟੇਟਾਂ 'ਚ ਕਿੱਦਾਂ ਲੱਗੇਗਾ, ਕਿਉਂਕਿ ਉਦੋਂ ਸਭ ਤੋਂ ਜ਼ਿਆਦਾ ਜਿਹੜੀ ਸਪੋਰਟਸ ਸਕੂਲ ਜਲੰਧਰ ਦੀ ਟੀਮ ਹੁੰਦੀ ਸੀ ਉਹ ਸਟਰੋਂਗ ਹੁੰਦੀ ਸੀ, ਮੈਕਸੀਮਮ ਜਿਹੜੇ ਬੱਚੇ ਹੈ ਉਸ ਟੀਮ ਦੇ ਪੰਜਾਬ ਲਈ ਖੇਡਦੇ ਸੀ। ਅਤੇ ਮੇਰੀ ਜਿਹੜੀ ਸ਼ੁਰੂਆਤ ਹੋਈ ਹੈ, ਫਿਰ ਮੈਂ ਜਦੋਂ 10ਵੀਂ ਪਾਸ ਕੀਤੀ ਹੈ, 10ਵੀਂ ਪਾਸ ਕਰਨ ਤੋਂ ਬਾਅਦ ਮੈਂ ਮੇਰੇ ਫਾਦਰ ਦੀ ਟ੍ਰਾਂਸਫਰ ਜਿਹੜੀ ਹੈ ਫਿਰੋਜ਼ਪੁਰ ਹੋ ਗਈ। ਮੈਂ ਮੇਰੀ ਜਿਹੜੀ ਕਾਲਜ ਦੇ ਵਿੱਚ, ਬਰਜਿੰਦਰਾ ਕਾਲਜ ਦੇ ਵਿੱਚ ਇੱਕ ਸਪੋਰਟਸ ਵਿੰਗ ਨਵਾਂ ਨਵਾਂ ਪਹਿਲੇ ਖੁੱਲ੍ਹਿਆ ਸੀ, ਅਤੇ ਉਸ ਦੇ ਵਿੱਚ ਫਿਰ ਮੈਂ ਟ੍ਰਾਇਲ ਕੀਤੇ ਅਤੇ ਉਹਦੇ ਵਿੱਚ ਮੇਰੀ ਜਿਹੜੀ ਸਿਲੈਕਸ਼ਨ ਹੋਈ। ਫਿਰ ਉੱਥੋਂ ਮੇਰਾ ਜਿਹੜਾ ਕੈਰੀਅਰ ਅਸਲੀ ਜਿਹੜਾ ਸਟਾਰਟ ਹੁੰਦਾ, ਅਤੇ ਉੱਥੋਂ ਜਾ ਕੇ ਪਤਾ ਲੱਗਿਆ ਵੀ ਹਾਕੀ ਕੀ ਚੀਜ਼ ਆ। ਉੱਥੇ ਮਿਹਨਤ ਮਿਲਦੀ ਸੀ, ਜ਼ਿਆਦਾ ਟਾਈਮ ਮਿਲਦਾ ਸੀ, ਫਿਰ ਸਾਨੂੰ ਉੱਥੇ ਜਿਹੜੇ 3-4 ਓਲੰਪੀਅਨ ਸੀ, ਚਾਂਦ ਸਿੰਘ ਸੀ, ਰੂਪਾ ਸੈਣੀ ਸੀ, ਉਹਨਾਂ ਨਾਲ ਮਿਲ ਕੇ ਸਾਨੂੰ ਹੋਰ ਵੀ ਜ਼ਿਆਦਾ ਦੇਣਾ, ਇਹਨਾਂ ਦਿਲੋਂ ਖੁਸ਼ੀ ਹੁੰਦੀ ਸੀ ਵੀ ਅਸੀਂ ਇੱਥੇ ਇੰਪਰੂਵ ਕਰ ਸਕਦੇ ਹਾਂ। ਤਾਂ ਆਹਿਸਤਾ ਆਹਿਸਤਾ ਫਿਰ ਇੰਟਰ ਕਾਲਜ ਤੋਂ ਫਿਰ ਯੂਨੀਵਰਸਿਟੀ, ਯੂਨੀਵਰਸਿਟੀ ਤੋਂ ਕੰਬਾਈਂਡ ਯੂਨੀਵਰਸਿਟੀ, ਜੂਨੀਅਰ ਇੰਡੀਆ, ਫਿਰ ਪਿੱਛੇ ਨਹੀਂ ਦੇਖਿਆ।
0: ਜਦੋਂ ਤੁਸੀਂ ਯੂਨੀਵਰਸਿਟੀਜ਼ ਔਰ ਅੱਗੇ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ, ਉਦੋਂ ਕੰਪੀਟੀਸ਼ਨ ਬਹੁਤ ਹੋਏਗਾ ਰਜਿੰਦਰ ਸਿੰਘ ਜੀ, ਔਰ ਉਸ ਮੁਕਾਬਲੇ 'ਚ ਆਪਣੀ ਪਛਾਣ ਬਣਾਉਣਾ ਇਹ ਕਿੰਨਾ ਕੁ ਮੁਸ਼ਕਿਲ, ਕਿੰਨਾ ਕੁ ਚੁਣੌਤੀ ਵਾਲਾ ਕੰਮ ਸੀ ਜੀ?
1: ਹਾਂ ਬਿਲਕੁਲ, ਉਦੋਂ

0: ਉਹ ਇਹ ਸੀਗਾ ਵੀ ਇੱਕ ਇੱਕ ਸਾਈਡ ਦੇ ਵਿੱਚ ਅੱਠ ਅੱਠ ਦਸ ਦਸ ਜਿਹੜੇ ਆ ਮੁੰਡੇ ਹੁੰਦੇ ਸੀਗੇ, ਵੀ ਉਹਨਾਂ ਦੇ ਵਿੱਚੋਂ ਤੁਸੀਂ ਤਿੰਨ ਪਲੇਅਰ ਲੈਣੇ ਆ, ਤਿੰਨਾਂ ਦੇ ਵਿੱਚੋਂ ਜੇ ਤੁਸੀਂ ਆ ਰਹੇ ਕਿ ਨਹੀਂ ਆ ਰਹੇ। ਉਦੋਂ ਬੜੀ ਮਿਹਨਤ ਦੀ ਲੋੜ ਸੀ, ਅਸੀਂ ਬੜੀ ਮਿਹਨਤ ਕੀਤੀ, ਫਿਰ ਉਹਦੇ ਵਿੱਚ ਐਕਸਪਰਟਾਈਜ਼ ਕਰਨਾ ਆਪਣੇ ਆਪ ਨੂੰ ਵੀ ਮੈਂ ਸ਼ੋਰਟ ਕਾਰਨਰ ਲਾਊਂਗਾ ਅਤੇ ਮੇਰਾ ਨੰਬਰ ਸ਼ਾਇਦ ਲੱਗ ਜਾਵੇ। ਫਿਰ ਉਹ 'ਚ ਮੈਂ ਸ਼ੋਰਟ ਕਾਰਨਰ ਦੀ ਤਿਆਰੀ ਲਈ ਆਪਣਾ ਫਿਰ ਗੋਲ ਦੇ ਵਿੱਚ ਹਿੱਟਾਂ ਮਾਰਨੀਆਂ, ਗੋਲਕੀਪਰ ਨੂੰ ਲੈ ਕੇ ਐਕਸਟਰਾ ਜਿਹੜਾ ਟ੍ਰੇਨਿੰਗ ਜਿਹੜੀ ਉਹ ਕਰਨੀ। ਇਹਨਾਂ ਚੀਜ਼ਾਂ ਦੇ ਨਾਲ ਇਹ ਹੋਇਆ ਵੀ ਮੇਰੀ ਜਿਹੜੀ ਹੈ ਪਹਿਚਾਣ ਬਣ ਗਈ, ਵੀ ਮੈਂ ਪਹਿਲੇ ਆਪਣੀ ਕੋਲੇਜ ਦੀ ਟੀਮ 'ਚ ਆਇਆ, ਕੋਲੇਜ ਦੀ ਟੀਮ 'ਚੋਂ ਫਿਰ ਮੈਂ ਇੰਟਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਟੀਮ ਲਈ ਚੁਣਿਆ ਗਿਆ। ਫਿਰ ਪਹਿਲੇ ਸਾਲ ਹੀ ਮੈਨੂੰ ਕੰਬਾਈਨ ਯੂਨੀਵਰਸ ਲਈ ਜਿਹੜਾ ਆਲ ਇੰਡੀਆ ਇੰਟਰਵਰਸਿਟੀ ਜਿਹੜੀ ਅਸੀਂ ਜਿੱਤੀ ਸੀਗੀ, ਪਹਿਲੀ ਵਾਰੀ ਅਸੀਂ ਜਿੱਤੀ ਸੀ 76 ਦੇ ਵਿੱਚ।
1: ਅੱਛਾ ਜੀ।
0: ਹਾਂਜੀ, ਮਸ਼ਹੂਰ ਹੋਈ ਸੀ ਉੱਥੇ, ਅਸੀਂ ਜਿੱਤੀ ਸੀ। ਉਦੋਂ ਮੈਨੂੰ ਫਿਰ ਕੰਬਾਈਨ ਯੂਨੀਵਰਸਿਟੀ ਵਾਲਿਆਂ ਨੇ ਸਿਲੈਕਟ ਕੀਤਾ। ਉਸ ਤੋਂ ਬਾਅਦ ਫਿਰ ਮੈਂ ਪਿੱਛੇ ਨਹੀਂ ਦੇਖਿਆ, ਫਿਰ ਜੂਨੀਅਰ ਇੰਡੀਆ, ਫਿਰ ਇੰਡੀਆ, ਫਿਰ ਇਸ ਤਰ੍ਹਾਂ ਦਾ ਮੇਰਾ ਜਿਹੜਾ ਸਫ਼ਰ ਸ਼ੁਰੂ ਹੋਇਆ
1: ਜੀ। ਰਜਿੰਦਰ ਸਿੰਘ ਸੀਨੀਅਰ ਜੀ, ਤੁਸੀਂ ਦੱਸਿਆ ਕਿ ਪੈਨਲਟੀ ਕਾਰਨਰ ਲਾਉਣ 'ਤੇ ਤੁਸੀਂ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ, ਕਿੱਦਾਂ ਦਾ ਅਭਿਆਸ ਕਰਦੇ ਸੀ, ਕਿੰਨਾ ਕੁ ਅਭਿਆਸ ਤੁਹਾਨੂੰ ਕਰਨਾ ਪਿਆ? ਕਿਉਂਕਿ ਪੈਨਲਟੀ ਕਾਰਨਰ ਲਾਉਣ 'ਤੇ ਹਾਕੀ ਮੈਚ ਦਾ ਬੜਾ ਦਾਰੋਮਦਾਰ ਰਹਿੰਦਾ, ਸੋ ਇਹਦੇ ਲਈ ਕਿੰਨੀ ਕੁ ਮਿਹਨਤ ਤੁਹਾਨੂੰ ਕਰਨੀ ਪਈ?
0: ਦੇਖੋ, ਉਦੋਂ ਜ਼ਿਆਦਾ ਜਿਹੜੇ ਐਕਸਪਰਟ ਕੋਚਿਸ ਨਹੀਂ ਸੀ ਹੁੰਦੇ, ਅਤੇ ਉਸ ਤਰ੍ਹਾਂ ਇਹ ਵੀ ਸੋਚ ਕੇ ਆਪਣੇ ਆਪ ਵੀ ਕੀ ਮੈਨੂੰ ਹਿੱਟਾਂ ਮਾਰਨੀਆਂ ਚਾਹੀਦੀਆਂ, ਮੈਨੂੰ ਐਂਗੂਲਰ ਹਿੱਟ ਮਾਰਨੀ ਚਾਹੀਦੀ ਹੈ, ਬਾਲ ਮੇਰੀ ਲਿਫਟ ਨਹੀਂ ਕਰਨੀ ਚਾਹੀਦੀ, ਤਾਂ ਉਹਦੇ ਵਿੱਚ ਇਹ ਵੀ 100-100-200 ਬਾਲਾਂ ਲੈ ਕੇ ਹਿਟਿੰਗ ਕਰਨੀ, ਜਦੋਂ ਸਾਡੇ ਹੱਥਾਂ 'ਤੇ ਛਾਲੇ ਪੈ ਜਾਣੇ, ਫਿਰ ਬਾਲਾਂ ਇਕੱਠੀਆਂ ਕਰਨੀਆਂ, ਰੱਖਣਾ ਫਿਰ ਅਗਲੇ ਦਿਨ ਲਈ ਤਿਆਰੀ। ਅਤੇ ਲੈਦਰ 'ਤੇ ਬਾਲ ਹੁੰਦੇ ਸੀ ਉਦੋਂ, ਅਤੇ ਜਦੋਂ ਅਸੀਂ ਸਰਦੀਆਂ ਦੇ ਵਿੱਚ ਟ੍ਰੇਨਿੰਗ ਕਰਦੇ ਸੀ, ਲੈਦਰ 'ਤੇ ਬਾਲ ਫੁੱਲ ਜਾਂਦੇ ਸੀਗੇ, ਅਤੇ ਉਹਨਾਂ ਦੀ ਜਦੋਂ ਹਿਟਿੰਗ ਕਰਨੀ ਤਾਂ ਸਾਡੇ ਹੱਥਾਂ ਨੂੰ ਮਤਲਬ ਇੱਕ ਮਹਿਸੂਸ ਹੁੰਦਾ ਸੀ ਵੀ ਇਹ ਔਖਾ ਕੰਮ ਹੈ, ਅਤੇ ਹੱਥਾਂ ਦੇ ਅੱਟਣ ਪੈ ਜਾਣੇ, ਹਾਂਜੀ, ਉੱਥੋਂ ਖੂਨ ਵੀ ਨਿਕਲਣਾ। ਲੇਕਿਨ ਉਹ ਟ੍ਰੇਨਿੰਗ ਦਾ ਮੈਨੂੰ ਅੱਗੇ ਜਾ ਕੇ ਬਹੁਤ ਫਾਇਦਾ ਹੋਇਆ, ਜਿਹੜਾ ਕਿ ਮੈਂ ਅੱਗੇ ਜਾ ਕੇ ਜਿਹੜੀ ਪੈਨਲਟੀ ਕਰਨ ਦੀ ਜੋ ਐਕਸਪਰਟ ਬਣਿਆ
1: ਜੀ। ਰਜਿੰਦਰ ਸਿੰਘ ਸੀਨੀਅਰ ਜੀ, ਹੱਥਾਂ 'ਚ ਛਾਲੇ ਪੈ ਜਾਣ ਜਾਂ ਹੱਥਾਂ 'ਚੋਂ ਖੂਨ ਨਿਕਲਣਾ ਸ਼ੁਰੂ ਹੋਣਾ, ਅਤੇ ਅਭਿਆਸ ਤੁਸੀਂ ਲਗਾਤਾਰਤਾ 'ਚ ਕਰਨਾ ਵੀ ਅੱਜ ਤੁਹਾਡੇ ਛਾਲੇ ਪੈ ਗਏ ਆ, ਕੱਲ੍ਹ ਫਿਰ ਪ੍ਰੈਕਟਿਸ ਦਾ ਸ਼ਡਿਊਲ ਹੈ, ਸੋ ਇਹ ਕਿੱਦਾਂ ਆਪਣੇ ਆਪ ਨੂੰ ਐਡਜਸਟ ਕਰਦੇ ਹੁੰਦੇ ਸੀ? ਰੈਸਟ ਹੋ ਜਾਂਦੀ ਸੀ 2-3 ਦਿਨ ਕਿ ਲਗਾਤਾਰਤਾ 'ਚ ਚੱਲਦਾ ਸੀ?
0: ਨਹੀਂ, ਕੋਈ ਰੈਸਟ ਨਹੀਂ ਉਹਦੇ ਵਿੱਚ। ਇਹ ਹੈ ਵੀ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੋਰ ਹੈ, ਉਦੋਂ ਇਹ ਸੀਗਾ ਵੀ ਕਿੱਟ ਸਾਰੀ ਲਿਬੜੀ ਹੁੰਦੀ ਸੀ, ਆਪ ਹੀ ਧੋਣੀ ਹੈ, ਆਪ ਹੀ ਸੁਕਾਉਣੀ ਹੈ, ਅਤੇ ਉਹ ਅਗਲੇ ਦਿਨ ਲਈ ਤਿਆਰੀ ਕਰਨੀ ਹੈ। ਅਤੇ ਉਹ ਫਿਰ ਇਹ ਹੈ ਵੀ ਆਪਣੇ ਆਪ ਨੂੰ ਕਿੱਦਾਂ ਮਜ਼ਬੂਤ ਕਰ ਸਕਦੇ ਹਾਂ, ਜਾ ਕੇ ਹੱਥਾਂ 'ਤੇ ਤੇਲ ਹਲਦੀ ਹੁਲਦੀ ਲਾ ਕੇ ਆਪਣੇ ਆਪ ਨੂੰ ਸੈੱਟ ਕਰਨਾ, ਜਾਂ ਪੱਟੀ ਬੰਨ੍ਹ ਲੈਣੀ, ਜਾਂ ਟੇਪ ਲਾ ਲੈਣੀ। ਤਾਂ ਇਹ ਸਿਲਸਿਲਾ ਚੱਲਦਾ ਰਿਹਾ ਸਾਲੋ ਸਾਲ, ਅਤੇ ਫਿਰ ਬਾਅਦ ਵਿੱਚ ਇਹ ਹੋ ਗਿਆ ਵੀ ਅੱਟਣ ਪੈ ਗਏ, ਸਖਤ ਹੋ ਗਈਆਂ, ਅਤੇ ਨੈਚੁਰਲੀ ਉਹ ਮਜ਼ਬੂਤ ਹੋ ਗਿਆ। ਫਿਰ ਇਹ ਵੀ ਹਿੱਟ ਆ ਜਾਂਦੀ ਸੀ ਵੀ ਜਿਵੇਂ ਹੁਣ ਗੋਲੀ ਵੱਜ ਰਹੀ ਹੈ, ਗੋਲਕੀਪਰ ਨੂੰ ਡਰ ਲੱਗਦਾ ਸੀ ਵੀ ਇਹ ਹਿੱਟ ਮਾਰੇਗਾ ਤਾਂ ਮੇਰੇ ਵੱਜੇਗੀ, ਕਿਉਂਕਿ ਉਦੋਂ ਗੋਲਕੀਪਰ ਦਾ ਜਿਹੜਾ ਇਕਿਪਮੈਂਟ ਹੈ ਉਹ ਬਹੁਤ ਜ਼ਿਆਦਾ ਹਾਈਟੈਕ ਨਹੀਂ ਸੀ ਹੁੰਦਾ। ਉਹ ਉਦੋਂ ਜਿਹੜੇ ਇੰਡੀਅਨ ਗੋਲਕੀਪਰ ਕਿੱਟ ਸੀ ਉਹ ਪਾ ਕੇ ਖੇਡਦੇ ਸੀ, ਅਤੇ ਇਹਦੇ ਕਰਕੇ ਸਾਨੂੰ ਜਿਹੜਾ ਜ਼ਿਆਦਾ ਅਭਿਆਸ ਹੋਇਆ। ਫਿਰ ਜਦੋਂ ਮੈਂ ਕੈਂਪਾਂ 'ਚ ਆ ਗਿਆ, ਉਦੋਂ ਮੇਰਾ ਫਿਰ ਸਾਹਮਣਾ ਪੈ ਗਿਆ ਸੁਰਜੀਤ ਸਿੰਘ, ਜਿਹੜੇ ਪੈਨਲਟੀ ਕਾਰਨਰ ਜਿਹੜੇ ਸਾਡੇ ਕਪਤਾਨ ਰਹੇ ਨੇ
1: ਜੀ,
0: ਉਹਨਾਂ ਦੇ ਨਾਲ ਮਿਲ ਕੇ ਫਿਰ ਮੈਨੂੰ ਹੋਰ ਵੀ ਹੌਸਲਾ ਆਇਆ ਵੀ ਉਹ ਜਦੋਂ ਟ੍ਰੇਨਿੰਗ ਕਰਦੇ ਸੀ, ਫਿਰ ਅਸੀਂ ਟ੍ਰੇਨਿੰਗ ਰੋਟੇਸ਼ਨ ਵਾਈਜ਼ ਅਸੀਂ 7-8 ਫੁੱਲ ਬੈਕ ਬਾਲਾਂ ਰੱਖ ਲੈਣੀਆਂ, 200 ਬਾਲਾਂ ਰੱਖਣੀਆਂ ਵੀ ਮੈਂ ਇੰਨੀਆਂ ਮਾਰਨੀਆਂ, ਇੰਨੀਆਂ ਮਾਰਨੀਆਂ, ਫਿਰ ਬਾਲਾਂ ਵੀ ਇਕੱਠੀਆਂ ਕਰਨੀਆਂ, ਦੋਵਾਂ ਨੇ ਇਕੱਠੀਆਂ ਕਰਨੀਆਂ, ਦੋਵਾਂ ਨੇ ਆਪਣਾ ਸੈਟਲ ਆਉਣਾ, ਦੂਸਰੇ ਦੀ ਤਿਆਰੀ ਹੈ। ਇਸ ਕਰਕੇ ਜਿਹੜਾ ਆਹਿਸਤਾ ਆਹਿਸਤਾ ਸਾਡਾ ਜਿਹੜਾ ਰੁਝਾਨ ਵੱਧਦਾ ਗਿਆ।
1: ਸੀਨੀਅਰਸ ਨਾਲ ਖੇਡਣਾ, ਜਿੱਦਾਂ ਤੁਸੀਂ ਸੁਰਜੀਤ ਸਿੰਘ ਹੋਰਾਂ ਦੀ ਗੱਲ ਕੀਤੀ, ਉਹਨਾਂ ਦੇ ਨਾਲ ਜਦੋਂ ਗੇਮ ਡਿਸਕਸ ਹੁੰਦੀ ਸੀ, ਤਜਰਬੇ ਸਾਂਝੇ ਹੁੰਦੇ ਸੀ, ਉਹ ਕਿੰਨਾ ਕੁ ਵਾਧਾ ਕਰਦੇ ਸੀ ਜੀ ਤੁਹਾਡੇ ਲਈ?
0: ਡੈਫੀਨੇਟਲੀ ਦੇਖੋ ਜੀ, ਸੁਰਜੀਤ ਐਜ਼ ਏ ਮੈਨ, ਐਜ਼ ਏ ਪਲੇਅਰ, ਮੈਂ ਉਹਨਾਂ ਦੀ ਮਤਲਬ ਇਹ ਵੀ ਉਹਨਾਂ ਦੀ ਪਿੱਠ ਸੁਣਦੀ ਅੱਜ ਸਾਡੀ ਦੁਨੀਆ ਵਿੱਚ ਨਹੀਂ ਹੈ, ਪਰ ਉਹ ਐਸਾ ਮੈਂਟਰ ਸੀ ਵੀ ਜਿਹਨੇ ਮੈਨੂੰ ਖਿਡਾਉਣ ਦੇ ਵਿੱਚ ਕਾਫੀ ਹੈਲਪ ਕੀਤੀ, ਕਿਉਂਕਿ ਉਹ ਮੇਰੇ ਨਾਲ ਕਾਫੀ ਫਰੈਂਡਲੀ ਸੀ। ਮੇਰੇ ਬ੍ਰਦਰ ਦੇ ਉਹ ਕਲਾਸ ਫੈਲੋ ਸੀ, ਇਕੱਠੇ ਘਰ ਆਉਂਦੇ ਜਾਂਦੇ ਰਹਿੰਦੇ ਸੀ, ਅਤੇ ਮੈਨੂੰ ਮਤਲਬ ਗਾਈਡ ਵੀ ਕਰਦੇ ਸੀ ਵੀ ਇਸ ਤਰ੍ਹਾਂ ਕਰਨਾ ਹੈ, ਕਰਨਾ ਇੱਦਾਂ, ਰਿਕਵਰੀ ਹੈ ਇੱਦਾਂ, ਹੁੱਕ ਮਾਰਨੀ ਹੈ ਇੱਦਾਂ, ਸ਼ਾਰਟ ਕਾਰਨਰ ਲੈਣੀ ਹੈ। ਤਾਂ ਡੈਫੀਨੇਟਲੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਸਿੱਖੀਆਂ ਉਹਨਾਂ ਤੋਂ ਸਿੱਖ ਕੇ। ਫਿਰ ਇਹ ਹੈ ਵੀ ਜਦੋਂ ਮੌਕਾ ਆਇਆ 81 ਵਰਲਡ ਕੱਪ 'ਚ, ਉਦੋਂ ਕਪਤਾਨ ਸੀ ਸੁਰਜੀਤ ਸਿੰਘ, ਅਤੇ ਉਦੋਂ ਮੈਨੂੰ ਇਹ ਸੀ ਵੀ ਮੈਂ ਜ਼ਿਆਦਾ ਗੋਲ ਕਰੂੰਗਾ, ਅਤੇ ਕਿਉਂਕਿ ਸੁਰਜੀਤ ਤਾਂ ਆਲਰੇਡੀ ਐਕਸਪਰਟ ਸੀਗੇ, ਸਾਡੇ ਤੋਂ ਸੀਨੀਅਰ ਸੀਗੇ, ਅਤੇ ਉਹਨਾਂ ਨੇ 2-4 ਵਾਰੀ ਜਦੋਂ ਪਹਿਲੇ ਮੈਚਾਂ 'ਚ ਕੁਦਰਤੀ

0: ਗੋਲ ਨਹੀਂ ਹੋਏ ਤਾਂ ਫਿਰ ਮੈਂ ਕਿਹਾ ਵੀ ਮੈਂ ਜਾਂਦਾ ਸ਼ੋਰਟ ਕਾਰਨਰ ਲਾਉਣ। ਐਜ਼ ਏ ਕਪਤਾਨ ਉਹਨੇ ਮੇਰੇ ਸਿਰ 'ਤੇ ਆਪਣਾ ਪਿੱਠ 'ਤੇ ਮਾਰੀ ਥਾਪੀ, ਕਹਿੰਦਾ ਜਾ ਗੋਲ ਕਰੋ। ਅਤੇ ਮੈਂ ਕੁਦਰਤੀ ਜਦੋਂ ਚੰਗਾ ਟਾਈਮ ਆਉਂਦਾ, ਮੈਂ ਮੇਰੀ ਸ਼ੋਟ ਦੇ ਵਿੱਚ ਇਹ ਸੀਗਾ, ਮੇਰੀ ਰਿਸਟ ਸ਼ੋਟ ਸੀਗੀ ਲੇਕਿਨ ਸਪਿੰਨ ਹੋ ਕੇ ਜਾਂਦੀ ਸੀ, ਅਤੇ ਉਹ ਗੋਲ ਹੁੰਦੇ ਗਏ। ਮੈਂ ਕੀਤਾ, ਦੂਜੀ ਵਾਰੀ ਮਿਲੇ, ਫਿਰ ਅਸੀਂ ਦੋਨਾਂ ਨੇ ਸੈਂਟਰ ਤੱਕ ਭੱਜ ਕੇ ਜਾਣਾ ਵੀ ਕੌਣ ਜਾਏਗਾ ਲਾਉਣ, ਫਿਰ ਮੈਂ ਗੁੱਟ ਫੜ ਲੈਂਦਾ ਸੀ ਮੈਂ ਜਾ ਰਿਹਾ। ਸੋ ਇਹ ਮਤਲਬ ਇੱਕ ਕਪਤਾਨ, ਦੇਖੋ ਕਪਤਾਨ ਉਸ ਟਾਈਮ ਅਸੀਂ ਬਹੁਤ ਇੱਜ਼ਤ ਕਰਦੇ ਸੀ, ਅਤੇ ਉਹਨੇ ਮੈਨੂੰ ਫਿਰ ਸੈਂਟਰ 'ਚ ਥਾਪੜਾ ਦੇਣਾ ਜਾ ਵੀ। ਸੋ ਡੈਫੀਨੇਟਲੀ ਇਹਨਾਂ ਚੀਜ਼ਾਂ ਦਾ ਬੜਾ ਅਸਰ ਪੈਂਦਾ ਤੁਹਾਡੇ 'ਤੇ, ਅਤੇ ਇਸ ਕਰਕੇ ਉਹਦੇ 'ਚ ਮੇਰਾ ਵਰਲਡ ਦਾ ਰਿਕਾਰਡ ਵੀ ਬਣਿਆ। ਅੱਜ ਵੀ ਉਹ ਮੇਰਾ ਖਿਆਲ ਬਰਕਰਾਰ ਹੈ, 12 ਗੋਲਾਂ ਦਾ ਮੇਰਾ ਵਰਲਡ ਦਾ ਰਿਕਾਰਡ ਹੈ। ਵਰਲਡ ਦਾ ਟੋਪ ਸਕੋਰਰ ਹੋਣਾ ਕੋਈ ਛੋਟੀ ਗੱਲ ਨਹੀਂ। ਇਹ ਵਿੱਚ ਫਿਰ ਇਸ ਵਰਲਡ ਕੱਪ ਦੇ ਵਿੱਚ ਮੈਂ ਹੈਟ੍ਰਿਕ ਵੀ ਮਾਰਿਆ, ਅਤੇ ਮਤਲਬ ਅੱਛਾ ਲੱਗਾ। ਲੇਕਿਨ ਅਸੀਂ ਉਸ ਵਰਲਡ ਕੱਪ ਦੇ ਵਿੱਚ ਪੰਜਵੇਂ ਰਹੇ। ਵਰਲਡ ਕੱਪ ਅਸੀਂ ਫਾਈਨਲ ਖੇਡ ਸਕਦੇ ਸੀ, ਇੱਕ ਗੋਲ ਦੀ ਵਜ੍ਹਾ ਦੇ ਨਾਲ, ਇੱਕ ਗੋਲ ਜਿਹੜਾ ਡਿਸਅਲਾਓ ਹੋਇਆ ਉਹਦੀ ਵਜ੍ਹਾ ਦੇ ਨਾਲ ਅਸੀਂ ਜਿਹੜੇ ਆ ਕੁਆਲੀਫਾਈ ਨਹੀਂ ਕੀਤੇ।
1: ਰਜਿੰਦਰ ਸਿੰਘ ਸੀਨੀਅਰ ਜੀ, ਤੁਹਾਡੇ ਕਰੀਅਰ ਦੀ ਅਸੀਂ ਗੱਲ ਕੀਤੀ, ਤੁਸੀਂ ਓਲੰਪਿਕ ਜਿਹੜੀ ਟੀਮ ਨੇ, ਭਾਰਤ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ, ਉਹਦੇ ਤੁਸੀਂ ਮੈਂਬਰ ਸੀ। ਉਸ ਤੋਂ ਬਾਅਦ ਵਰਲਡ ਕੱਪ 'ਚ ਜਿਹੜੀ ਤੁਸੀਂ ਸ਼ਿਰਕਤ ਕੀਤੀ ਉਹਦੇ 'ਚ 12 ਗੋਲਸ ਦਾ ਰਿਕਾਰਡ ਅਜੇ ਵੀ ਮੌਜੂਦ ਹੈ। ਸੋ ਬਹੁਤ ਕੁਛ ਤੁਸੀਂ ਪ੍ਰਾਪਤ ਕੀਤਾ, ਬਹੁਤ ਸਾਰੇ ਮੈਚਸ 'ਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਕਦੋਂ ਮਹਿਸੂਸ ਹੋਇਆ ਕਿ ਹੁਣ ਬਸ ਹੋਰ ਹਾਕੀ ਨਹੀਂ ਖੇਡਣੀ ਚਾਹੀਦੀ? ਕਿਉਂਕਿ ਕਿਸੇ ਵੀ ਪਲੇਅਰ ਲਈ ਇਹ ਫੈਸਲਾ ਬੜਾ ਮੁਸ਼ਕਲ ਹੁੰਦਾ ਕਿ ਹੁਣ ਬਸ ਕਰੀਏ।
0: ਦੇਖੋ ਇਹ ਚੀਜ਼ਾਂ ਜਿਹੜੀਆਂ, ਦੇਖੋ ਪਹਿਲਾਂ ਜਿਹੜਾ ਮੇਰਾ ਲਾਸਟ ਮੈਚ ਹੈ, ਜਦੋਂ ਮੈਂ 81 ਚੈਂਪੀਅਨਸ ਟਰੋਫੀ ਖੇਡਿਆ ਪਾਕਿਸਤਾਨ ਦੇ ਖਿਲਾਫ, ਜਦੋਂ ਮੈਂ ਹੈਟ੍ਰਿਕ ਕੀਤੀ ਹੈ, ਉਦੋਂ ਇੰਡੀਆ ਨੂੰ ਪਹਿਲਾ ਚੈਂਪੀਅਨਸ ਟਰੋਫੀ 'ਚ ਬਰੋਂਜ਼ ਮੈਡਲ ਮਿਲਿਆ, ਕਿਉਂਕਿ ਚੈਂਪੀਅਨ ਟਰੋਫੀ ਇੱਕ ਬਹੁਤ ਵੱਡਾ ਟੂਰਨਾਮੈਂਟ ਹੁੰਦਾ ਸੀ। ਉਸ ਟੂਰਨਾਮੈਂਟ ਤੋਂ ਬਾਅਦ ਮੇਰਾ ਜਿਹੜੀ ਇੰਜਰੀ ਹੋਈ, ਇੰਜਰੀ ਹੋਣ ਕਰਕੇ ਮੈਂ ਮਤਲਬ 82 ਤੋਂ ਬਾਅਦ ਜਿਹੜੀ ਮੇਰੀ ਹਾਕੀ ਹੈ ਉਹ ਛੁੱਟ ਗਈ। ਉਹਦੇ ਵਿੱਚ ਫਿਰ ਮੇਰੀ ਇੰਜਰੀ ਕਾਫੀ ਵਧੀ, ਫਿਰ ਉਹਦੇ ਬਾਅਦ 'ਚ ਇਲਾਜ ਵੀ ਹੋਇਆ। ਫਿਰ ਮੈਂ ਡੋਮੈਸਟਿਕ ਹਾਕੀ ਖੇਡਦਾ ਰਿਹਾ ਪਰ ਇੰਟਰਨੈਸ਼ਨਲ ਹਾਕੀ ਦੇ ਵਿੱਚ ਨਹੀਂ ਜਾ ਸਕਿਆ। ਫਿਰ ਆਹਿਸਤਾ ਆਹਿਸਤਾ ਮੈਨੂੰ ਇਹ ਲੱਗਾ ਵੀ ਹੁਣ ਇੰਨੀ ਛੋਟੀ ਉਮਰ 'ਚ ਮੈਂ ਹਾਕੀ ਛੱਡਤੀ ਹੈ ਅਤੇ ਹੁਣ ਨਵੀਂ ਚੀਜ਼ ਕਰਨੀ ਚਾਹੀਦੀ ਹੈ। ਫਿਰ ਮੇਰਾ ਹੌਲੀ ਹੌਲੀ ਹੌਲੀ ਹੌਲੀ ਜਿਹੜਾ ਕੋਚਿੰਗ ਵੱਲ ਜਿਹੜਾ ਰੁਝਾਨ ਵਧਿਆ। ਫਿਰ ਮੈਂ NIS ਕੀਤੀ, NIS ਪਟਿਆਲੇ ਤੋਂ ਕਰਕੇ ਮੈਨੂੰ ਏ ਗ੍ਰੇਡ ਡਿਪਲੋਮਾ ਮਿਲਿਆ। ਫਿਰ ਮੈਨੂੰ ਸਾਈ ਵਾਲਿਆਂ ਨੇ, ਪਹਿਲਾਂ ਮੈਂ ਰੇਲਵੇ ਸੀ, ਰੇਲਵੇ ਤੋਂ ਫਿਰ ਮੈਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਜਿਹੜਾ ਵੀ ਡਿਮਾਂਡ ਕੀਤੀ ਵੀ ਤੂੰ ਸਾਨੂੰ ਜੁਆਇਨ ਕਰ ਲੈ। ਅਤੇ ਫਿਰ ਮੈਂ 90 ਦੇ ਵਿੱਚ ਸਪੋਰਟਸ ਅਥਾਰਟੀ ਆਫ ਇੰਡੀਆ ਉਹ ਜੁਆਇਨ ਕੀਤਾ। ਉਦੋਂ ਫਿਰ ਮੇਰੀ ਜਿਹੜੀ ਕੋਚਿੰਗ ਲਾਈਨ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ। ਕੋਚਿੰਗ ਉਦੋਂ ਪਤਾ ਨਹੀਂ ਸੀ ਹੁੰਦਾ ਵੀ ਕੋਚਿੰਗ ਕੀ ਚੀਜ਼ ਹੈ। ਜਦੋਂ ਅਸੀਂ NIS ਦੇ ਵਿੱਚ ਕੀ, ਪਹਿਲਾਂ ਇੱਕ ਪਲੇਅਰ ਸੋਚਦਾ ਵੀ ਮੈਂ ਕੋਚ ਕਰ ਲੂੰਗਾ
1: ਜੀ।
0: ਸਾਡਾ ਪਹਿਲੇ ਇਹ ਦਸਤੂਰ ਹੁੰਦਾ ਸੀ ਵੀ ਜਿਹੜਾ ਚੰਗਾ ਖਿਡਾਰੀ ਆ ਉਹਨੂੰ ਕੋਚ ਲਾ ਦਈਦਾ, ਚੱਲ ਵੀ ਤੂੰ ਰੇਲਵੇ ਦਾ ਕੋਚ ਹੈ, ਤੂੰ ਵੀ ਫਲਾਣੇ ਦਾ ਕੋਚ ਹੈ। ਪਰ ਜਦੋਂ ਉਹ ਜਦੋਂ ਮੈਂ NIS ਕੀਤੀ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਣ ਨੂੰ ਮਿਲੀਆਂ, ਜਿਹਦੇ ਵਿੱਚ ਸਪੋਰਟਸ ਸਾਇੰਟੀਫਿਕ ਬੈਕਅਪ ਕਿੱਦਾਂ ਹੈ, ਰਿਕਵਰੀ ਕੀ ਚੀਜ਼ ਹੈ, ਇੰਜਰੀ ਪਾਰਟ ਕੀ ਹੈ, ਅਤੇ ਤੁਹਾਡੀ ਜਿਹੜੀ ਡਾਇਟ ਹੈ ਉਹ ਕੀ ਹੋਣੀ ਚਾਹੀਦੀ ਹੈ, ਕਿੱਦਾਂ ਤੁਸੀਂ ਸਕਿੱਲ ਹੈ ਜਿਹੜੀਆਂ ਤੁਸੀਂ ਡਰਿੱਲ ਬਣਾਉਣੀਆਂ ਨੇ, ਕਿੱਦਾਂ ਬਣਾਉਣੀਆਂ ਨੇ, ਕਿੱਦਾਂ ਇੰਪਰੂਵ ਕਰਨਾ ਹੈ, ਹਰੇਕ ਚੀਜ਼ ਦੇ ਉੱਤੇ ਅਸੀਂ ਕੰਮ ਕੀਤਾ। ਹੌਲੀ ਹੌਲੀ ਮੈਨੂੰ ਇੱਕ, ਜਦੋਂ ਮੈਂ ਸਾਈ ਜੁਆਇਨ ਕੀਤਾ, ਮੈਨੂੰ ਇੱਕ ਸਕੂਲ ਦੀ ਟੀਮ ਮਿਲੀ ਵੀ ਤੁਸੀਂ ਇਸ ਟੀਮ ਨੂੰ ਸਟਾਰਟ ਕਰੋ ਐਜ਼ ਏ ਓਲੰਪੀਅਨ। ਜੇ ਮੈਂ ਕਹਿੰਦਾ ਵੀ ਮੈਂ ਯਾਰ ਸਕੂਲ ਦੀ ਟੀਮ ਨਹੀਂ ਕਰਨੀ, ਤਾਂ ਮੈਂ ਆਈ ਸਟਾਰਟਡ ਵਿਦ ਸਕੂਲ। ਉਦੋਂ ਮੈਂ ਸਕੂਲ ਦੇ ਵਿੱਚ ਰਹਿ ਕੇ, ਮੈਂ ਯੂਨੀਅਨ ਅਕੈਡਮੀ ਦਿੱਲੀ ਦੇ ਵਿੱਚ ਮੇਰੀ ਜਿਹੜੀ ਪੋਸਟਿੰਗ ਹੋਈ 1990 ਦੇ ਵਿੱਚ, ਮੈਂ ਉੱਥੇ ਕੰਮ ਕੀਤਾ ਘੱਟੋ ਘੱਟ 15 ਸਾਲ। 15 ਸਾਲ ਦੇ ਵਿੱਚ ਅਸੀਂ ਉਸ ਟੀਮ ਨੂੰ ਡਿਵੈਲਪ ਕੀਤਾ। ਉਹ ਟੀਮ ਐਸੀ ਡਿਵੈਲਪ ਹੋਈ ਵੀ ਅਸੀਂ ਨਹਿਰੂ, ਉਦੋਂ ਜੂਨੀਅਰ ਨਹਿਰੂ, ਸਬ ਜੂਨੀਅਰ ਨਹਿਰੂ, ਸਟੇਟ ਦਿੱਲੀ ਸਟੇਟ ਲਈ ਜਿਹਦੇ ਨਾਲ ਦਿੱਲੀ ਸਕੂਲ ਦੀ ਟੀਮ, ਸਾਰੀਆਂ ਟੀਮਾਂ ਮਿਲੀਆਂ। ਆਹਿਸਤਾ ਆਹਿਸਤਾ ਜਿਉਂ ਜਿਉਂ ਮੈਡਲ ਮਿਲਦੇ ਗਏ ਨਾਲ ਨਾਲ ਸ਼ੌਂਕ ਵੱਧਦਾ ਗਿਆ। ਫਿਰ ਮੈਂ ਹੌਲੀ ਹੌਲੀ ਮੈਨੂੰ ਜਿਹੜਾ ਸਟੇਟ ਦੀ ਟੀਮ ਮਿਲੀ, ਸਟੇਟ ਦੀ ਟੀਮ ਮਿਲੀ, ਉਹਦੇ 'ਚ ਸਾਡੀ ਪਰਫੋਰਮੈਂਸ ਅੱਛੀ ਆਈ ਦਿੱਲੀ ਦੀ। ਫਿਰ ਮੈਂ ਉਸ ਤੋਂ ਬਾਅਦ FIH ਦੇ ਕੋਰਸਿਸ ਜਿਹੜੇ ਆ ਉਹਨਾਂ ਦੇ ਵਿੱਚ ਕਲਾਸਾਂ ਲੈਣੀਆਂ ਸ਼ੁਰੂ ਕਰਤੀਆਂ ਵੀ ਹੁਣ ਕੋਚਿੰਗ 'ਚ ਅੱਗੇ ਕਿੱਦਾਂ ਵਧੀਏ। ਫਿਰ ਮੈਂ ਜਦੋਂ ਇਹ ਲੱਗ ਗਿਆ ਵੀ ਸਾਰੀਆਂ ਚੀਜ਼ਾਂ ਹੁਣ ਮੈਂ ਮਤਲਬ ਇਹ ਆ ਵੀ ਆਈ ਕੈਨ ਹੈਂਡਲ ਪ੍ਰੋਪਰਲੀ ਦਾ ਟੀਮ, ਫਿਰ ਮੈਨੂੰ ਇੱਕ ਸਬ ਜੂਨੀਅਰ ਜਿਹੜੀ ਟੀਮ ਹੈ ਉਹ ਇੰਡੀਅਨ ਹਾਕੀ ਫੈਡਰੇਸ਼ਨ ਨੇ ਦਿੱਤੀ, ਜਿਹਨੂੰ ਮੈਂ ਤਿਆਰ ਕੀਤਾ। ਔਰ ਤਿਆਰ ਕਰਕੇ ਅਸੀਂ ਉਹ

0: ਏਸ਼ੀਆ ਕੱਪ ਸੀਗਾ ਉਦੋਂ ਅਸੀਂ ਜਿੱਤ ਕੇ ਆਏ, ਹੁਣ ਮੈਨੂੰ ਯਾਦ ਨਹੀਂ ਆ ਰਹੀ ਡੇਟ
1: ਜੀ,
0: ਅਤੇ ਉਦੋਂ ਅਸੀਂ ਜਿੱਤ ਕੇ ਆ ਰਹੇ, ਜਿੱਤ ਕੇ ਆਏ, ਫਿਰ ਆਹਿਸਤਾ ਆਹਿਸਤਾ ਜਿਹੜਾ ਸਾਡਾ ਮੂਡ ਹੈ ਜੋ ਹਾਕੀ ਵੱਲ ਵਧਿਆ, ਫਿਰ ਸਾਡਾ ਜੀ ਹਾਕੀ ਮਤਲਬ ਅਸੀਂ ਚੰਗੇ ਕੋਚਾਂ ਦੇ ਵਿੱਚ ਆਉਣਾ ਸ਼ੁਰੂ ਕਰਤਾ, ਕੋਚਿੰਗ ਸੈਮੀਨਾਰ ਲਗਾਉਣੇ ਸ਼ੁਰੂ ਕਰਤੇ, ਅਤੇ ਇਸ ਤਰ੍ਹਾਂ ਜਿਹੜੀ ਹੈ ਜਿੰਨਾ ਜਿੰਨੀ ਐਜੂਕੇਟ ਹੁੰਦੇ ਰਹੇ ਉਸ ਹਿਸਾਬ ਦੇ ਨਾਲ ਅਸੀਂ ਆਪਣੇ ਆਪ ਨੂੰ ਜਿਹੜਾ ਵਧਾਇਆ, ਅਤੇ ਫਿਰ ਮੈਨੂੰ ਜੂਨੀਅਰ ਇੰਡੀਆ ਜਿਹੜੀ ਹੈ ਵਰਲਡ ਕੱਪ ਦੀ ਟੀਮ ਜਿਹੜੀ ਮਿਲੀ
1: ਜੀ,
0: ਉਹਦੇ ਵਿੱਚ ਅਸੀਂ 2001 ਦੇ ਵਿੱਚ ਹਾਬਰਡ ਦੇ ਆਸਟ੍ਰੇਲੀਆ ਪਹਿਲੀ ਵਾਰੀ ਜੂਨੀਅਰ ਅੰਡਰ 21 ਜਿਹੜੀ ਟੀਮ ਮਿਲੀ ਸੀ ਉਹਦੇ ਵਿੱਚ ਅਸੀਂ ਗੋਲਡ ਮੈਡਲ ਜਿੱਤਿਆ, ਜਿਹਦੇ ਵਿੱਚ ਪੰਜਾਬ ਦੇ 9 ਖਿਡਾਰੀ ਸੀ ਜਿਹੜੇ ਕਿ ਗਗਨਜੀਤ ਸਿੰਘ ਹੈ, ਰਾਜਪਾਲ ਸਿੰਘ ਹੈ, ਤੇਜਵੀਰ ਹੈ, ਜੁਗਰਾਜ ਸਿੰਘ ਹੈ, ਕਮਲਪ੍ਰੀਤ ਹੈ, ਇਹ ਔਰ ਵੀ ਮਤਲਬ ਦੀਪਕ ਠਾਕਰ, ਪ੍ਰਭਜੋਤ, ਸਾਰੇ ਖਿਡਾਰੀ ਜਿਹੜੇ ਪੰਜਾਬ ਦੇ ਸੀਗੇ, ਅਸੀਂ ਜਿੱਤ ਕੇ ਆਏ, ਅਤੇ ਉਦੋਂ ਬੜਾ ਦੁਬਾਰਾ ਮੈਂ ਸਮਝਦਾ ਵੀ ਇੱਕ ਰਿਵਾਈਵ ਹੋਇਆ, ਅਤੇ ਉਹੀ ਟੀਮ ਫਿਰ ਜਿਹੜੀ ਅਸੀਂ ਜਦੋਂ ਜਿੱਤ ਕੇ ਆਏ ਉਹ ਮੈਨੂੰ ਫਿਰ ਕੁਛ ਸੀਨੀਅਰ ਪਲੇਅਰ ਪਾ ਕੇ ਅਤੇ ਮੈਨੂੰ ਸੀਨੀਅਰ ਟੀਮ ਵੀ ਦੇ ਦਿੱਤੀ ਗਈ।
2: ਰਜਿੰਦਰ ਸਿੰਘ ਸੀਨੀਅਰ ਜੀ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਮਨ ਕੀ ਬਾਤ ਵਿੱਚ ਤੁਹਾਡਾ, ਤੁਹਾਡੀ ਸੰਸਥਾ ਦਾ ਜ਼ਿਕਰ ਕੀਤਾ ਕਿ ਹਾਕੀ ਦੇ ਖੇਤਰ 'ਚ ਬਹੁਤ ਵਧੀਆ ਕੰਮ ਹੋ ਰਿਹਾ। ਸੋ ਰਾਸ਼ਟਰੀ ਪੱਧਰ 'ਤੇ ਜਦੋਂ ਮਾਣਯੋਗ ਪ੍ਰਧਾਨ ਮੰਤਰੀ ਹੋਰਾਂ ਵੱਲੋਂ ਇੱਦਾਂ ਦੀ ਪਛਾਣ ਮਿਲੇ, ਜ਼ਾਤੀ ਤੌਰ 'ਤੇ ਕਿੱਦਾਂ ਮਹਿਸੂਸ ਕੀਤਾ ਜੀ ਤੁਸੀਂ?
0: ਦੇਖੋ, ਬਹੁਤ ਹੀ ਸਤਿਕਾਰਯੋਗ ਆਦਰਣੀ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਨੇ ਮਨ ਕੀ ਬਾਤ ਦੇ ਵਿੱਚ ਸਾਡੀ ਜੋ ਰਾਊਂਡ ਗਲਾਸ ਦੀ ਹੈ ਜਾਂ ਮੇਰੀ ਅਚੀਵਮੈਂਟ ਦੇ ਜੋ ਸਾਡੀ ਸ਼ਲਾਘਾ ਕੀਤੀ ਹੈ, ਮੈਂ ਉਹਦਾ ਬਹੁਤ ਹੀ ਜ਼ਿਆਦਾ ਦਿਲੋਂ ਧੰਨਵਾਦੀ ਹਾਂ। ਮੇਰੇ ਕੋਲ ਸ਼ਬਦ ਨਹੀਂ ਹੈ ਮੈਂ ਕਿਸ ਤਰ੍ਹਾਂ ਇਹਦਾ ਧੰਨਵਾਦ ਕਰਾਂ।
2: ਕੋਚਿੰਗ ਦਾ ਵੀ ਤੁਹਾਡਾ ਸਫ਼ਰ ਬੜਾ ਕਾਮਯਾਬੀ ਭਰਪੂਰ ਹੈ ਔਰ ਬੜੇ ਵੰਨ ਸੁਵੰਨੇ ਤਜਰਬੇ ਨੇ। ਇੱਕ ਤਾਂ ਇਹ ਦੌਰ ਸੀ ਕਿ ਜਦੋਂ ਤੁਸੀਂ ਆਪ ਹਾਕੀ ਖੇਡਦੇ ਸੀ 80 ਦੇ ਦਹਾਕੇ ਦੇ ਵਿੱਚ, ਔਰ 2000 'ਚ ਤੁਸੀਂ ਹਾਕੀ ਨੂੰ ਕੋਚ ਕਰ ਰਹੇ ਹੋ। ਇਹ ਇੰਨੇ ਸਮੇਂ ਦੇ ਦੌਰਾਨ ਹਾਕੀ ਦੀ ਟੈਕਨੀਕ ਵਿੱਚ, ਸਟਾਈਲ ਵਿੱਚ ਕਾਫ਼ੀ ਬਦਲਾਅ ਵੀ ਹੋ ਜਾਂਦੇ ਨੇ, ਸੋ ਉਹਨਾਂ ਬਦਲਾਵਾਂ ਦੇ ਨਾਲ ਆਪਣੇ ਆਪ ਨੂੰ ਢਾਲਣਾ ਤੁਹਾਨੂੰ ਕਿੱਦਾਂ ਦਾ ਲੱਗਾ?
0: ਦੇਖੋ, ਮੈਂ ਹਾਕੀ ਦੇ ਨਾਲ ਰੈਗੂਲਰ ਲੱਗਾ ਰਿਹਾ, ਉਹਦੇ ਵਿੱਚ ਬਦਲਾਅ ਸਿਰਫ ਜਿਹੜੇ ਹੈ ਰੂਲਸ ਦੇ ਵਿੱਚ ਹੈ। ਡਰੈਗ ਫਲਿੱਕ ਆ ਗਈ, ਪਹਿਲੇ ਸ਼ੋਰਟ ਕਾਰਨਰ ਹਿੱਟ ਨਾ ਹੁੰਦਾ ਸੀ, ਉਹ ਡਰੈਗ ਨਾ ਹੋਣ ਲੱਗ ਗਿਆ। ਕੋਈ ਬਹੁਤ ਵੱਡੀਆਂ ਚੇਂਜਸ ਨਹੀਂ ਹੈ ਕਿ ਜਿਸ, ਦੇਖੋ ਉਹੀ ਸਟੋਪ ਹੈ, ਉਹੀ ਗੋਲ ਹੈ, ਉਹੀ ਸਭ ਕੁਝ ਹੈ, ਰੂਲ ਵੀ ਉਹੀ ਹੈ, ਥੋੜ੍ਹੇ ਥੋੜ੍ਹੇ ਰੂਲ ਚੇਂਜ ਹੁੰਦੇ ਗਏ, ਜਿਵੇਂ ਆਫਸਾਈਡ ਪਹਿਲੇ ਬਹੁਤ ਪੁਰਾਣਾ ਆਫਸਾਈਡ ਹੁੰਦਾ ਸੀ ਉਹ ਬੰਦ ਹੋ ਗਿਆ। ਇਹ ਚੀਜ਼ਾਂ ਨੂੰ ਨਾਲ ਦੇ ਨਾਲ ਅਸੀਂ ਅਡੋਪਟ ਕਰਦੇ ਰਹੇ, ਅਤੇ ਮੈਨੂੰ ਸਿੱਖਣ ਦੇ ਵਿੱਚ ਜ਼ਿਆਦਾ ਸਿੱਖਣਾ ਕੀ ਸੀ, ਇਹ ਮੈਂ ਰੈਗੂਲਰ ਹੀ ਰਿਹਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਜਿਵੇਂ ਅੱਜ ਹੁਣ ਲੇਟੈਸਟ ਹਾਕੀ, ਅੱਜ ਮੈਨੂੰ ਹੁਣ ਇੰਡੀਆ ਦੀ ਟੀਮ ਦੇਣ ਤਾਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ
1: ਜੀ।
0: ਇੰਡੀਆ ਟੀਮ ਨੂੰ ਮੈਂ ਕੋਚ ਕੀਤਾ ਵੀ ਕਿੱਦਾਂ, ਉਹਦੇ ਵਿੱਚ 5-10% ਕੋਚ ਦਾ ਜਿਹੜਾ ਰੋਲ ਹੁੰਦਾ, ਅਤੇ ਉਹਦੇ ਵਿੱਚ ਇਹ ਵੀ ਪਲੇਅਰਾਂ ਨੂੰ ਕਿੱਦਾਂ ਅਸੀਂ ਮੈਨੇਜ ਕਰਨਾ, ਕਿੱਦਾਂ ਇਹਨਾਂ ਨੂੰ ਸੈੱਟ ਪਲੇਸ ਦੇਣੇ ਨੇ, ਕੀ ਕਰਨਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਮੈਂ ਅੱਜ ਵੀ ਰੈਗੂਲਰ ਹਾਂ, ਅਤੇ ਅੱਜ ਆਪਣੇ ਖੇਡਣ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਰੈਗੂਲਰ ਹਾਕੀ ਦੇ ਨਾਲ ਜੁੜਿਆ, ਮੈਨੂੰ ਹਰੇਕ ਰੂਲ ਐਂਡ ਰੈਗੂਲੇਸ਼ਨ ਈਵਨ ਸੈਮੀਨਾਰ ਮੈਂ ਅਟੈਂਡ ਕਰਦਾ
2: ਜੀ। ਰਜਿੰਦਰ ਸਿੰਘ ਸੀਨੀਅਰ ਜੀ, ਤੁਸੀਂ ਪਹਿਲਾਂ ਆਪ ਅੰਤਰਰਾਸ਼ਟਰੀ ਪੱਧਰ ਦੀ ਹਾਕੀ ਖੇਡੀ, ਉਸ ਤੋਂ ਬਾਅਦ ਕੋਚਿੰਗ ਸ਼ੁਰੂ ਕੀਤੀ, ਜੂਨੀਅਰ ਹਾਕੀ ਦੀ ਪ੍ਰਾਪਤੀ ਕਰਵਾਈ, ਸੀਨੀਅਰ ਹਾਕੀ ਦੇ ਨਾਲ ਜੁੜੇ, ਔਰ ਉਸ ਤੋਂ ਬਾਅਦ ਅੱਜ ਕੱਲ੍ਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿ ਪਿੰਡ ਪਿੰਡ ਜਾ ਕੇ ਟੈਲੈਂਟ ਹੰਟ ਕਰਨਾ ਔਰ ਬੱਚਿਆਂ ਨੂੰ ਹਾਕੀ ਦੇ ਮੈਦਾਨ ਦੇ ਨਾਲ ਜੋੜਨਾ, ਇਹ ਵੀ ਬਹੁਤ ਵੱਡਾ ਉਪਰਾਲਾ। ਇਹ ਰਾਊਂਡ ਗਲਾਸ ਨਾਲ ਤੁਸੀਂ ਕਦੋਂ ਜੁੜੇ, ਕਿਸ ਤਰ੍ਹਾਂ ਇਹ ਸਬੱਬ ਬਣਿਆ?
0: ਦੇਖੋ, ਰਾਊਂਡ ਗਲਾਸ ਨਾਲ ਮੈਂ ਪਿਛਲੇ 6 ਸਾਲ ਤੋਂ ਜੁੜਿਆ। ਉਸ ਤੋਂ ਪਹਿਲਾਂ ਮੇਰੀ ਰਿਟਾਇਰਮੈਂਟ ਹੋਈ ਹੈ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ, ਇਹਨੇ ਚੀਫ ਕੋਚ, ਫਿਰ ਮੈਂ 2 ਸਾਲ ਲਈ MP ਚਲਾ ਗਿਆ। MP ਤੋਂ ਬਾਅਦ ਫਿਰ ਜਦੋਂ ਰਾਊਂਡ ਗਲਾਸ ਨੇ ਮੈਨੂੰ ਇੱਥੇ ਬੁਲਾ ਲਿਆ, ਇੱਥੋਂ ਜਿਹੜਾ ਮੇਰਾ ਸਫ਼ਰ ਹੈ ਸ਼ੁਰੂ ਹੋਇਆ, ਸਾਡਾ ਗਰਾਸਰੂਟ ਲੈਵਲ ਤੋਂ ਅਸੀਂ ਥੋੜ੍ਹੀਆਂ ਅਕੈਡਮੀਆਂ ਤੋਂ ਸ਼ੁਰੂ ਕਰਕੇ ਹੁਣ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ 60 ਜਿਹੜੀਆਂ ਅਕੈਡਮੀਆਂ ਪੰਜਾਬ ਦੇ ਵਿੱਚ ਹੈ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ, ਅਤੇ 2-3 ਸਾਡੀਆਂ ਅਕੈਡਮੀ ਜਿਹੜੀਆਂ ਨੇ ਇੱਥੇ ਮੋਹਾਲੀ ਦੇ ਵਿੱਚ ਰੈਜੀਡੈਂਸ਼ੀਅਲ ਨੇ। ਟਰਫ ਦੇ ਉੱਤੇ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਨਿਊ ਚੰਡੀਗੜ੍ਹ ਵਿੱਚ ਬਣਿਆ ਹੋਇਆ, ਅਤੇ ਇਹ ਜਿਹੜਾ ਰੋਡ ਮੈਪ ਹੈ ਇਹ ਸਾਡੇ CEO ਗੁਰਪ੍ਰੀਤ ਸਿੰਘ ਸੰਨੀ ਜਿਹੜੇ NRI ਨੇ USA ਤੋਂ ਨੇ, ਉਹਨਾਂ ਦੇ ਫਾਦਰ ਸਾਡੇ ਕੋਚ ਸੀਗੇ ਸਰਪਾਲ ਸਿੰਘ ਜੀ, ਉਹ ਵੀ ਦਰੋਣਾਚਾਰਿਆ ਵਾਡੀ ਆ, ਉਹਨਾਂ ਦੀ ਜਿਹੜੀ ਸਾਡੀ ਹੈ ਮੈਂਟਰਸ਼ਿਪ, ਉਹਨਾਂ ਦੀ ਵਜ੍ਹਾ ਕਰਕੇ ਹੀ ਇਹ ਸ਼ੁਰੂ ਹੋਇਆ ਹਾਕੀ ਦਾ। ਪਹਿਲਾਂ ਰਾਊਂਡ ਗਲਾਸ ਨੇ ਫੁੱਟਬਾਲ ਸ਼ੁਰੂ ਕੀਤਾ, ਉਸ ਤੋਂ ਬਾਅਦ ਹਾਕੀ ਸ਼ੁਰੂ ਹੋਈ, ਫਿਰ ਹੌਲੀ ਹੌਲੀ ਅਸੀਂ ਆਪਣੀ ਟੀਮ ਵਧਾਉਂਦੇ ਗਏ। ਹੁਣ ਅੱਜ ਦੀ ਡੇਟ

0: ਦੇ 60 ਜਿਹੜੀਆਂ ਟੀਮਾਂ ਨੇ, 60 ਮਤਲਬ ਅਸੀਂ ਅਲੱਗ ਅਲੱਗ ਸਟੇਟ ਦੇ ਵਿੱਚ ਸਾਡੇ ਸੈਂਟਰ ਨੇ ਗਰਾਸ ਰੂਟ ਦੇ, ਇਹਨਾਂ ਦੇ ਵਿੱਚੋਂ ਅਸੀਂ ਉਹਨਾਂ ਸੈਂਟਰਾਂ ਦੇ ਵਿੱਚ 20-25 ਡਿਵੈਲਪਮੈਂਟ ਸੈਂਟਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਕੋਚ, ਇਕਿਪਮੈਂਟ, ਫੈਸਿਲਿਟੀ, ਹਰੇਕ ਚੀਜ਼ ਜਿਹੜੀ ਹੈ ਅਸੀਂ ਦਿੱਤੀ ਹੋਈ ਹੈ। ਇਹਦੇ 'ਚ ਖਰਚਾ ਬਹੁਤ ਹੈ, ਹੋਕੀ ਜਿਹੜੀ ਹੈ ਬਹੁਤ ਖਰਚੇ ਵਾਲੀ ਗੇਮ ਹੈ, ਇੱਕ ਪਲੇਅਰ 'ਤੇ ਘੱਟੋ ਘੱਟ 10,000 ਰੁਪਏ ਦੀ ਕਿੱਟ ਲੱਗਦੀ ਹੈ ਅਤੇ ਅਸੀਂ ਸਾਰਿਆਂ ਨੂੰ ਪ੍ਰੋਵਾਈਡ ਕਰਦੇ ਹਾਂ। ਅਤੇ ਸਾਡੇ ਜਿਹੜੇ CEO ਗੁਰਪ੍ਰੀਤ ਸੰਨੀ ਨੇ, ਉਹਨਾਂ ਦੀ ਬੜੀ ਸਪੋਰਟ ਹੈ ਕਿਉਂਕਿ ਫੰਡਿੰਗ ਬਹੁਤ ਜ਼ਿਆਦਾ ਹੈ ਗੇਮਾਂ ਲਈ, ਫੁੱਟਬਾਲ ਵੀ, ਹਾਕੀ ਵੀ। ਹਾਕੀ ਦੀ ਜਿਹੜੀ ਕਿੱਟਿੰਗ ਹੈ ਪਾਰਟ ਬਹੁਤ ਮਹਿੰਗਾ ਹੈ, ਤੋ ਉਹ ਮੈਂ ਮਤਲਬ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ ਇਹਦੇ ਵਿੱਚ। ਦੇਖੋ ਹਾਕੀ ਦਾ ਇੱਕ ਪਲੇਅਰ ਦਾ ਆਮ ਦਾ 10,000 ਰੁਪਏ ਦਾ ਖਰਚਾ ਹੈ ਇੱਕ ਪਲੇਅਰ ਦਾ
1: ਜੀ,
0: ਅਤੇ ਅਗਰ ਗੋਲਕੀਪਰ ਦੀ ਮੈਂ ਕਿੱਟ ਲਵਾਂ ਤਾਂ 3,00,000 ਰੁਪਏ ਦੀ ਕਿੱਟ ਆਉਂਦੀ ਹੈ। ਸੋ ਇਸ ਕਰਕੇ ਅਸੀਂ 3,000 ਪਲੇਅਰਾਂ ਨੂੰ ਐਟ ਏ ਟਾਈਮ ਕਿੱਟ ਦੇਣੀ, ਫਿਰ ਉਹਨਾਂ ਦਾ ਰੈਜੀਡੈਂਸ਼ੀਅਲ, ਉਹਨਾਂ ਨੂੰ ਹੋਸਟਲ ਦੇਣਾ, ਉਹਨਾਂ ਦਾ ਫੂਡ, ਉਹਨਾਂ ਦੀ ਲਰਨਿੰਗ, ਉਹਨਾਂ ਦਾ ਐਕਸਪੋਜ਼ਰ, ਉਹਨਾਂ ਦਾ ਮੈਡੀਕਲ, ਉਹਨਾਂ ਦਾ ਵੈਲਬੀਂਗ, ਉਹਨਾਂ ਨੂੰ ਸਕੋਲਰਸ਼ਿਪ ਦੇਣਾ। ਮੈਂ ਸਮਝਦਾ ਬਹੁਤ ਵੱਡਾ ਇੱਕ ਦੇਣ ਹੈ ਪੰਜਾਬ ਨੂੰ ਮੈਂ ਗੁਰਪ੍ਰੀਤ ਸਿੰਘ ਸੰਨੀ ਦੀ, ਵੀ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਕੰਮ ਹੈ ਉਹ ਚਲਾਇਆ। ਅਤੇ ਮੈਨੂੰ ਉਮੀਦ ਹੈ ਵੀ ਹਾਕੀ ਨੂੰ ਹੋਰ ਵੀ ਸਪੋਰਟ ਕਰਨਗੇ ਉਹਨਾਂ ਨੇ। ਦੇਖੋ ਹੁਣ 12 ਕਰੋੜ ਦੀਆਂ 2 ਟਰਫ ਜਿਹੜੀਆਂ ਨਵੀਆਂ ਰੀਸੈਂਟਲੀ ਇੱਥੇ ਲੇਟੈਸਟ ਟਰਫ ਜਿਹੜੀ ਪੈਰਿਸ GT, ਅਸੀਂ ਨਿਊ ਚੰਡੀਗੜ੍ਹ ਸਾਡਾ ਜਿਹੜਾ ਰਾਊਂਡ ਗਲਾਸ ਦਾ ਸੈਂਟਰ ਬਣਿਆ ਅਤੇ ਉਹਨੂੰ ਉੱਥੇ ਬਣਾਈਆਂ ਨੇ, ਉੱਥੇ ਸਾਡੀਆਂ ਟੀਮਾਂ ਟ੍ਰੇਨਿੰਗ ਕਰਦੀਆਂ ਨੇ। ਅਤੇ ਇਹਨਾਂ 3,000 ਬੱਚਾ ਜਦੋਂ ਖੇਡਦਾ ਅਤੇ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਦਾ ਇੰਟਰ ਡਿਵੈਲਪਮੈਂਟ ਸੈਂਟਰ ਟੂਰਨਾਮੈਂਟ ਕਰੀਦਾ, ਬੱਚੇ ਉਹਨਾਂ 'ਚੋਂ ਨਰਚ ਕਰੀਦੇ ਆ, ਉਹਨਾਂ 'ਚੋਂ ਸਿਲੈਕਟ ਕਰਕੇ ਅਸੀਂ ਫਿਰ ਆਪਣੀਆਂ ਅਕੈਡਮੀਆਂ ਦੇ ਵਿੱਚ ਦਿੰਦੇ ਹਾਂ। ਇਹ ਸਿਰਫ ਰਾਊਂਡ ਗਲਾਸ ਅਕੈਡਮੀ ਨੂੰ ਨਹੀਂ ਅਸੀਂ ਦਿੰਦੇ, ਅਸੀਂ ਸਾਰੀਆਂ ਪੰਜਾਬ ਦੀਆਂ ਅਕੈਡਮੀਆਂ ਨੂੰ ਦਿੰਦੇ ਵੀ ਤੁਸੀਂ ਇਹ ਬੱਚੇ ਆਪਣੀਆਂ ਅਕੈਡਮੀਆਂ 'ਚ, ਸਾਡੇ ਬੱਚੇ ਜਿਵੇਂ ਸੁਰਜੀਤ ਅਕੈਡਮੀ ਹੈ, PIS ਮੋਹਾਲੀ ਹੈ, ਬਠਿੰਡਾ ਹੈ ਜਾਂ ਕਿਤੇ ਵੀ ਆ, ਉਹ ਉੱਥੇ ਜਾਂਦੇ ਨੇ। ਅਤੇ ਮੈਂ ਸਮਝਦਾ ਵੀ ਇੱਕ ਓਵਰਆਲ ਪੰਜਾਬ ਦੀ ਡਿਵੈਲਪਮੈਂਟ ਕਰ ਰਿਹਾ ਰਾਊਂਡ ਗਲਾਸ, ਇੱਕ ਬੜੀ ਵੱਡੀ ਦੇਣ ਹੈ। ਅਤੇ ਸਾਡੇ ਹੁਣ ਤੱਕ ਜੋ ਪਲੇਅਰ ਆ, 7-8 ਪਲੇਅਰ ਜਿਹੜੇ ਆ ਸਭ ਜੂਨੀਅਰ ਅਤੇ ਜੂਨੀਅਰ ਦੇ ਵਿੱਚ ਖੇਡ ਚੁੱਕੇ ਨੇ। ਅਰਸ਼ਦੀਪ ਜਿਹੜਾ ਪਿੱਛੇ ਅੰਡਰ 18 ਦੇ ਵਿੱਚ ਖੇਡ ਕੇ ਆਇਆ, ਵਰਿੰਦਰ ਸਿੰਘ ਖੇਡ ਕੇ ਆਇਆ, ਫਿਰ ਸਾਡਾ ਗੁਰਸੇਵਕ ਸਿੰਘ ਹੈ ਜੂਨੀਅਰ ਦੇ ਵਿੱਚ ਖੇਡ ਕੇ ਆਇਆ, ਇਹ ਪ੍ਰਿੰਸਦੀਪ ਹੈ ਉਹ ਗੋਲਕੀਪਰ, ਉਹ ਵੀ ਖੇਡ ਕੇ ਆਇਆ। ਸੋ ਇਸ ਤਰ੍ਹਾਂ ਸ਼ੁਰੂਆਤ ਹੋ ਗਈ ਹੈ ਅਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਹੁਣ ਇਹ ਸਾਡੇ ਕੋਲ ਜਿਹੜਾ ਸਟਾਫ ਹੈ, ਸੈਂਟੀਫਿਕ ਸਟਾਫ ਹੈ, ਪ੍ਰੋਫੈਸ਼ਨਲ ਸਟਾਫ ਹੈ, ਜਿਹਦੇ ਵਿੱਚ ਸਾਡੇ ਜਿਹੜੇ ਕੋਚਿਸ ਨੇ ਬਹੁਤ ਅੱਛੇ ਨੇ, ਦੇ ਆਰ ਪਿੱਲਰ ਆਫ ਦਾ ਸਾਡੇ ਜਿਹੜੇ ਹੈ। ਮੈਂ ਕੋਚਿੰਗ ਵੀ ਕਰਦਾ, ਮੈਂ ਪਲੇਅਰਾਂ ਨੂੰ ਵੀ ਕੋਚ ਕਰਦਾ ਅਤੇ ਪਲੇਅਰਾਂ ਨੂੰ ਵੀ ਸਿਖਾਈਦਾ ਵੀ ਆਪਾਂ ਕਿੱਥੇ ਕਿੱਥੇ ਜਾ ਕੇ ਆਪਾਂ ਕਿਸ ਕਿਸ ਪੁਆਇੰਟ 'ਤੇ ਆਪਾਂ ਜ਼ਿਆਦਾ ਵਰਕਆਊਟ ਕਰਨਾ ਚਾਹੀਦਾ। ਅਤੇ ਅੱਜ ਦੀ ਡੇਟ ਦੇ ਵਿੱਚ ਇਹ ਹੈ ਵੀ ਰਾਊਂਡ ਗਲਾਸ ਦੀ ਟੀਮ ਜਿਹੜੀ ਅੰਡਰ 16, ਅੰਡਰ 14 ਅਤੇ ਅੰਡਰ 19 ਤਿੰਨੇ ਟੀਮਾਂ ਨੇ। ਅਤੇ ਇੱਕ ਟੀਮ ਸਾਡੀ ਅੱਜ ਵੀ ਜਿਹੜੀ ਹੈ ਉਹ ਮੋਹਾਲੀ ਗੋਲਡ ਕੱਪ ਖੇਡਦੀ ਹੈ, ਸੈਮੀਫਾਈਨਲ ਖੇਡ ਰਹੀ ਹੈ, ਅਤੇ ਉਹਨੂੰ ਅਸੀਂ ਐਜ ਏ ਪ੍ਰੋਫੈਸ਼ਨਲ ਹੁਣ ਸਟਾਰਟ ਕੀਤਾ। ਅਤੇ ਆਉਣ ਵਾਲਾ ਸਮਾਂ ਜਿਹੜਾ ਹੈ ਵੀ ਮੈਂ ਸੋਚਦਾ ਵੀ ਅਸੀਂ ਪੰਜਾਬ ਨੂੰ ਵੱਧ ਤੋਂ ਵੱਧ ਰਾਊਂਡ ਗਲਾਸ ਤੋਂ ਪਲੇਅਰ ਦੇਈਏ, ਜੇ ਪੰਜਾਬ ਨੂੰ ਵੀ ਦੇਈਏ ਅਤੇ ਇੰਡੀਆ ਨੂੰ ਵੀ ਦੇਈਏ ਤਾਂ ਕਿ ਅਸੀਂ ਹੋਰ ਤਰੱਕੀ ਕਰ ਸਕੀਏ।
1: ਜੀ ਰਜਿੰਦਰ ਸਿੰਘ ਸੀਨੀਅਰ ਜੀ, ਇਹ ਬੜੀ ਵਧੀਆ ਗੱਲ ਹੈ ਕਿ ਪਿੰਡ ਪਿੰਡ ਜਾ ਕੇ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣੀਆਂ, ਇਹ ਤਾਂ ਇੱਕ ਗੱਲ ਹੈ। ਉਸ ਤੋਂ ਬਾਅਦ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਦੇਣੀ ਕਿ ਜੋ ਤੁਹਾਨੂੰ ਪਤਾ ਹੋਏਗਾ ਵੀ ਇੰਡੀਅਨ ਟੀਮ 'ਚ ਕੀ ਰਿਕੁਆਇਰਡ ਹੈ, ਕਿੱਦਾਂ ਦਾ ਸਟੈਮਿਨਾ, ਕਿੱਦਾਂ ਦਾ ਸਟਿੱਕ ਵਰਕ, ਕਿੱਦਾਂ ਦੀ ਸਟਰੈਂਥ, ਇਹ ਸਾਰੀ ਗਾਈਡੈਂਸ ਤੁਸੀਂ ਉਹਨਾਂ ਨੂੰ ਦਿੰਦੇ ਹੋ। ਇਹਦੇ ਨਾਲ ਨਾਲ ਤੁਸੀਂ ਪਿੰਡਾਂ 'ਚ ਟੈਲੈਂਟ ਬੱਚਿਆਂ 'ਚ ਕਿੱਦਾਂ ਦਾ ਦੇਖਦੇ ਹੋ ਜੀ?
0: ਦੇਖੋ ਪਿੰਡਾਂ ਦੇ ਵਿੱਚ ਬੱਚਿਆਂ ਕੋਲ ਬਹੁਤ ਟੈਲੈਂਟ ਹੈ, ਬਹੁਤ ਟੈਲੈਂਟ ਹੈ। ਬੱਚਿਆਂ ਨੂੰ ਅਸੀਂ ਪਿੱਕ ਕਰੀਦਾ, ਸਾਡੇ ਕੋਚਿਸ ਜਾਂਦੇ ਨੇ, ਉਹ ਜਿਹੜੇ ਪਿੰਡ ਦੇ ਮੋਹਤਬਾਰ ਸਰਪੰਚ ਨੇ ਉਹਨਾਂ ਦੀ ਸਪੋਰਟ ਦੇ ਨਾਲ ਅਸੀਂ ਸੈਂਟਰ ਖੋਲ੍ਹੇ ਨੇ, ਸਾਡਾ MOU ਸਾਈਨ ਹੋਇਆ, ਉਹਨਾਂ ਨੂੰ ਅਸੀਂ ਸਿਲੈਕਟ ਕਰਕੇ ਉਹਨਾਂ ਨੂੰ ਟ੍ਰੇਨ ਕਰੀਦਾ, ਟ੍ਰੇਨ ਕਰਕੇ ਦੇਖੀਦਾ ਵੀ ਕਿਹੜਾ ਬੱਚਾ ਹੈ। ਫਿਰ ਸਾਡੇ ਜਿਹੜੇ SNC ਉਹ ਦੇਖਦੇ ਨੇ ਵੀ ਇਹ ਬੱਚੇ ਦੇ ਵਿੱਚ ਜਿਹੜਾ ਕੋਆਰਡੀਨੇਸ਼ਨ ਠੀਕ ਹੈ, ਸਪੀਡ ਠੀਕ ਹੈ, ਮਤਲਬ ਪੂਰੇ ਸਿਸਟਮ ਦੇ ਨਾਲ ਅਸੀਂ ਬੱਚਿਆਂ ਨੂੰ ਨਰਚਰ ਕਰਕੇ ਇੱਥੇ ਲਿਆ ਕੇ ਉਹਨਾਂ ਨੂੰ ਟ੍ਰੇਨ ਕਰੀਦਾ, ਉਹਨਾਂ ਨੂੰ ਪੜ੍ਹਾਈ ਵੀ ਕਰਵਾਈ ਦੀ ਹੈ ਕਿਉਂਕਿ ਪੜ੍ਹਾਈ ਦੇ ਵਿੱਚ ਜ਼ਿਆਦਾ ਪਲੇਅਰ ਜਿਹੜਾ ਇੰਟਰਸਟ ਨਹੀਂ ਲੈ ਰਹੇ। ਪਰ ਫਿਰ ਵੀ ਅਸੀਂ ਜਿਹੜਾ ਲਰਨਿੰਗ ਸੈਂਟਰ ਆਪਣਾ ਹੀ ਖੋਲ੍ਹਿਆ, ਆਪਣੇ ਟਾਈਮ ਦੇ ਨਾਲ ਹੀ ਜਿਹੜੇ ਬੱਚੇ ਦੀ ਸਹੂਲਤ ਆ, ਟ੍ਰੇਨਿੰਗ, ਮੋਰਨਿੰਗ ਟ੍ਰੇਨਿੰਗ ਸਾਡੇ

0: 5 ਵਜੇ ਸ਼ੁਰੂ ਹੋ ਜਾਂਦੀ ਹੈ ਅਤੇ 8 ਸਾਢੇ 8 ਤੱਕ ਫਿਰ ਸਕੂਲ ਚਲੇ ਜਾਂਦੇ ਆ। ਸਕੂਲ ਤੋਂ ਬਾਅਦ ਆ ਕੇ ਲੰਚ ਕਰਕੇ ਥੋੜ੍ਹਾ ਬ੍ਰੇਕ ਕਰਕੇ 3:30-4 ਵਜੇ ਫਿਰ ਦੁਬਾਰਾ ਈਵਨਿੰਗ ਟ੍ਰੇਨਿੰਗ। ਇਹਦੇ ਇਨ ਬਿਟਵੀਨ ਵੈਲਬੀਇੰਗ ਟੀਮ ਹੈ, ਮੈਡੀਟੇਸ਼ਨ ਟੀਮ ਹੈ, ਹਾਂਜੀ ਸਾਡੀ ਨਿਊਟ੍ਰੀਸ਼ਨ ਹੈ, ਹਰੇਕ ਬੰਦਾ ਇੱਕ ਇੱਕ ਚੀਜ਼ 'ਤੇ ਲੱਗਾ। ਸਾਡੀਆਂ 8-10 ਟੀਮਾਂ ਨੇ ਜਿਹੜੀਆਂ ਦੇ ਆਰ ਬਿਹਾਇੰਡ ਦਾ ਸ਼ੋਅ। ਇਹਦੇ ਨਾਲ ਦੂਸਰੀ ਗੱਲ ਇਹ ਹੈ ਵੀ ਮੈਂ ਤੁਹਾਨੂੰ ਤੁਸੀਂ ਐਕਸਪੀਰੀਅੰਸ ਜਿਹੜਾ ਬੱਚਿਆਂ ਨੂੰ ਅਸੀਂ ਇਸ ਸਾਲ ਦੇ ਵਿੱਚ 2 ਇੰਟਰਨੈਸ਼ਨਲ ਐਕਸਪੋਜ਼ਰ ਕੀਤੇ ਆ, 2 ਜਿਹੜੇ ਅੰਡਰ 18 ਏਸ਼ੀਆ ਜਿਹੜੀ ਹੋਈ ਸੀਗੀ ਏਸ਼ੀਆ ਆਸਟ੍ਰੇਲੀਆ ਦੇ ਵਿੱਚ ਅੰਡਰ 18 ਜੂਨੀਅਰ ਕੱਪ ਸੀਗਾ, ਉਹਦੇ ਵਿੱਚ ਅਸੀਂ ਸਿਡਨੀ ਹੁਣੇ 2 ਮਹੀਨੇ ਪਹਿਲੇ ਸਾਡੀ ਜਿਹੜੀ ਅੰਡਰ 18 ਟੀਮ ਜਿੱਤ ਕੇ ਆਈ ਹੈ। ਅਤੇ ਉਸ ਤੋਂ ਪਹਿਲਾਂ ਜਿਹੜਾ ਸੀ ਇੱਕ ਸੀਨੀਅਰ ਟੂਰਨਾਮੈਂਟ ਸੀ ਕੀਨੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੀ ਜਿਹੜੀ ਹੈ ਅੰਡਰ 18 ਹੀ ਟੀਮ ਜਿਹੜੀ ਹੈ ਉਹ ਉੱਥੇ ਜਿੱਤ ਕੇ ਆਈ ਹੈ ਕੀਨੀਆ ਤੋਂ
1: ਜੀ।
0: ਤੋ ਮੈਂ ਸਮਝਦਾ ਵੀ ਬੱਚਿਆਂ ਨੂੰ ਇੱਕ ਇਸ ਲੈਵਲ 'ਤੇ ਇਸ ਪਲੇਟਫਾਰਮ 'ਤੇ ਇੰਨਾ ਐਕਸਪੋਜ਼ਰ ਮਿਲਣਾ ਮੈਂ ਬਹੁਤ ਵੱਡੀ ਗੱਲ ਆ। ਔਰ ਇਹ ਸਭ ਤੋਂ ਵੱਡੀ ਦੇਣ ਇਹ ਹੈ ਵੀ ਸਾਡੇ ਗੁਰਪ੍ਰੀਤ ਸੰਨੀ ਜੀ ਬੜੇ ਸਪੋਰਟਿਵ ਨੇ, ਇਹਨਾਂ ਚੀਜ਼ਾਂ ਦੀ ਸਪੋਰਟ ਦੇ ਰਹੇ ਨੇ, ਇੰਨਾ ਫੰਡਿੰਗ ਕਰ ਰਹੇ ਨੇ। ਤੋ ਮੈਂ ਜੋ ਸਮਝਦਾ ਆਉਣ ਵਾਲਾ ਟਾਈਮ ਜਿਹੜਾ ਹੈ ਵੀ ਸਾਨੂੰ ਜਿੱਦਾਂ ਪੰਜਾਬ ਸਰਕਾਰ ਹੈ ਉਹ ਰਾਮਗੁਰਦਾਸ ਨਾਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਨੂੰ ਹੋਰ ਵਧਾਈਏ, ਜੋ ਕਿਉਂਕਿ ਦੇਖੋ ਇੱਦਾਂ ਪ੍ਰਾਈਵੇਟ ਜਿਹੜੀ ਫਰਮ ਹੈ ਕੁਛ ਲਿਮਿਟ ਹੁੰਦੀਆਂ ਨੇ ਵੀ ਉਸ ਤੱਕ ਖਰਚਾ ਕਰ ਸਕਦੀ ਹੈ, ਲੇਕਿਨ ਸਰਕਾਰਾਂ ਦਾ ਜਿਹੜਾ ਰੋਲ ਹੈ ਬਹੁਤ ਵੱਡਾ ਹੁੰਦਾ। ਅਤੇ ਇਹ ਅਸੀਂ ਅਗਰ ਜੁਆਇੰਟਲੀ ਮਿਲ ਕੇ ਹੋਰ ਵੀ ਵਧੀਆ ਕੋਈ ਇਹਦਾ ਤਰੀਕਾ ਅਪਣਾਈਏ, ਜੁਆਇੰਟਲੀ ਵੈਂਚਰ ਦੇ ਵਿੱਚ ਅੱਛਾ ਕੰਮ ਕਰੀਏ ਅਤੇ ਜਿਹੜਾ ਪੰਜਾਬ ਲਈ ਹੋਰ ਵੀ ਸਹਾਈ ਹੋਵੇ ਅਤੇ ਵਧੀਆ ਵਧੀਆ ਪਲੇਅਰ ਤਿਆਰ ਕਰੀਏ।
2: ਰਜਿੰਦਰ ਸਿੰਘ ਸੀਨੀਅਰ ਜੀ, ਜੀ ਤਾਂ ਕਰਦਾ ਸੀ ਤੁਹਾਡੇ ਨਾਲ ਗੱਲਬਾਤ ਕਰੀ ਜਾਈਏ, ਪਰ ਸਮੇਂ ਦੇ ਦਾਇਰੇ 'ਚ ਸਾਡੇ ਪ੍ਰੋਗਰਾਮ ਨੂੰ ਰਹਿਣਾ ਪੈਂਦਾ। ਸੋ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਜੋ ਤੁਸੀਂ ਹਾਕੀ ਦੀ ਸੇਵਾ 'ਚ ਇਹ ਤੁਹਾਡੀ ਸੰਸਥਾ ਔਰ ਤੁਸੀਂ ਇਹ ਨੇਕ ਕੰਮ ਕਰ ਰਹੇ ਹੋ। ਬਹੁਤ ਮਿਹਰਬਾਨੀ ਜੀ।
0: ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
3: ਖੇਡ ਸੰਸਾਰ।
4: ਤੁਸੀਂ ਸੁਣ ਰਹੇ ਸੀ ਸਪੋਰਟਸ ਮੈਗਜ਼ੀਨ ਦਾ ਪ੍ਰੋਗਰਾਮ ਖੇਡ ਸੰਸਾਰ।
5: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
6: ਜਾਪਾਨ ਦੇ ਖੇਡ ਮੈਦਾਨਾਂ ਵਿੱਚ ਹੁਣ ਗੂੰਜੇਗਾ ਏਸ਼ੀਆ ਦਾ ਦਮ। ਖੇਡਾਂ ਦੇ ਸਭ ਤੋਂ ਵੱਡੇ ਮਹਾਕੁੰਭ ਏਸ਼ੀਅਨ ਖੇਡਾਂ ਦਾ ਰੋਮਾਂਚ ਹੁਣ ਆਕਾਸ਼ਵਾਣੀ ਜਲੰਧਰ ਤੁਹਾਡੇ ਤੱਕ ਪਹੁੰਚਾਏਗਾ। ਕੌਣ ਰਚੇਗਾ ਇਤਿਹਾਸ? ਕੌਣ ਚੁੰਮੇਗਾ ਜਿੱਤ ਦਾ ਸਿਖਰ? ਭਾਰਤੀ ਖਿਡਾਰੀ ਕਿੰਨੇ ਮੈਡਲ ਕਰਨਗੇ ਆਪਣੇ ਨਾਮ? ਇਹ ਸਭ ਜਾਣਨ ਲਈ ਸੁਣੋ ਜਾਪਾਨ 'ਚ ਹੋ ਰਹੀਆਂ ਏਸ਼ੀਅਨ ਖੇਡਾਂ ਦੀ ਰੋਜ਼ਾਨਾ ਰੇਡੀਓ ਰਿਪੋਰਟ 19 ਸਤੰਬਰ ਤੋਂ 4 ਅਕਤੂਬਰ ਤੱਕ ਰਾਤ 10 ਵਜੇ ਤੋਂ 10:20 ਤੱਕ ਆਕਾਸ਼ਵਾਣੀ ਜਲੰਧਰ ਦੇ ਵੱਖ ਵੱਖ ਚੈਨਲਸ 'ਤੇ, FM ਰੇਨਬੋ ਪ੍ਰਾਇਮਰੀ ਚੈਨਲ, DRM ਤੇ DTH ਚੈਨਲਸ 'ਤੇ। ਇਹਦੇ ਨਾਲ ਨਾਲ ਅਪਡੇਟਸ ਜਾਣੋਗੇ FM ਰੇਨਬੋ ਚੈਨਲ 'ਤੇ 20 ਸਤੰਬਰ ਤੋਂ 3 ਅਕਟੋਬਰ ਤੱਕ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਵਿਭਿੰਨ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸਾਡੇ ਦਿੱਲੀ ਕੇਂਦਰ ਰਾਹੀਂ।
7: 26 ਨਗੋਯਾ
8: हरियाणा के एक छोटे से शहर में जन्मी एक नन्ही लड़की को घर की बंदूक थामने का शौक लग गया। परिवार की दुनाली बंदूक से वो टीन के डब्बों पे निशाना लगाया करती, निशाने एकदम सटीक बैठते। उसके ममेरे भाई ने एशियन गेम्स 2018 में ट्रैप शूटिंग में रजत पदक पाया तो उसने भी सोचा अब ये मौका है गेम को सीरियसली लेने का। ट्रेनिंग में लग गई और 5-6 साल में ही गोली की स्पीड से शिखर पे जा पहुंची। और आज उसने स्वर्ण पदक पे निशाना साधा, नया एशियाई रिकॉर्ड बना डाला। खेलों की दुनिया सपनों को सच्चाई में बदलने वाली ऐसी कितनी ही कहानियों से भरी हुई है। 20वें एशियाई खेलों के किताब में भी भारतीय नए पन्ने जोड़ने की जद्दोजहद में लगे हुए हैं। एशियन गेम्स आईची नगोया पर आज के हाइलाइट्स कार्यक्रम के साथ हम हैं उपस्थित। नमस्कार, मैं हूं अनुपम पाठक।

ਨਾਲੇ ਤੁਸੀਂ ਵੀਹਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਸੁਣ ਰਹੇ ਸੀ ਸਾਡੇ ਦਿੱਲੀ ਕੇਂਦਰ ਰਾਹੀਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਣਦੇ ਹਾਂ ਕੁਝ ਪੰਜਾਬੀ ਗੀਤ।

ਤੇ ਹੁਣ ਪੰਜਾਬੀ ਗੀਤਾਂ ਦੇ ਸਿਲਸਿਲੇ ਨੂੰ ਇੱਥੇ ਖਤਮ ਕਰਦੇ ਹਾਂ ਤੇ ਅਗਲਾ ਸਿਲਸਿਲਾ ਲੈ ਕੇ ਹਾਜ਼ਰ ਆ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਸਰਗਮ।

ਵਾਕਈ ਦੋਸਤੋ, ਯਾਦਾਂ ਦਾ ਸਰਮਾਇਆ ਜਿਨ੍ਹਾਂ 'ਚ ਖੁਸ਼ੀਆਂ ਵੀ ਬੇਸ਼ੁਮਾਰ ਹੁੰਦੀਆਂ ਨੇ ਅਤੇ ਗਮ ਉਦਾਸੀਆਂ ਵੀ ਬੇਇੰਤਿਹਾ। ਅਤੇ ਇਹ ਸਫ਼ਰ ਇਸੇ ਤਰ੍ਹਾਂ ਹੀ ਯਾਦਾਂ ਦੇ ਨਾਲ ਅੱਗੇ ਹੀ ਅੱਗੇ ਤੁਰਿਆ ਜਾਂਦਾ।

0: ਸੁਣ ਰਹੇ ਸੀ ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਸੁਗਾਤ ਦਾ ਇਹ ਅਗਲਾ ਨਗਮਾ, ਅਤੇ ਸਾਡੇ ਕੋਲ ਸਾਡੇ ਪਹਿਲੇ ਫੋਨ ਕਾਲਰ ਵੀ ਜੁੜ ਚੁੱਕੇ ਨੇ। ਸਾਡੇ ਫੋਨ ਲਾਈਨ ਦੇ ਜ਼ਰੀਏ ਜੁੜੇ ਸਰੋਤੇ ਦਾ ਕਰਦੇ ਹਾਂ ਸਵਾਗਤ ਜੀ, ਬਹੁਤ ਬਹੁਤ ਨਿੱਘਾ ਸਵਾਗਤ ਪ੍ਰੋਗਰਾਮ 'ਚ।
1: ਨਮਸਕਾਰ ਜੀ ਹਰਪ੍ਰੀਤ ਜੀ।
0: ਨਮਸਕਾਰ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਹੇਸ਼ ਗਰਗ ਮੰਡੀ ਹਰਜੀ ਰਾਮ ਮਲੋਟ ਤੋਂ ਬੋਲ ਰਹੇ ਹਾਂ ਸਰ।
0: ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਜੀ ਚੰਗਾ ਲੱਗਾ ਤੁਹਾਡੇ ਨਾਲ, ਔਰ ਸਾਡੇ ਅੱਜ ਦੇ ਪ੍ਰੋਗਰਾਮ ਦੇ ਪਹਿਲੇ ਸਰੋਤੇ ਹੋ ਜੀ, ਅਤੇ ਦੱਸੋ ਕਿਹੜੀ ਫਰਮਾਇਸ਼ ਕਰੀਏ ਪੂਰੀ ਤੁਹਾਡੀ?
1: ਜੱਟ ਜਿਉਣਾ ਮੋੜ ਸੁਣਾ ਦਿਓ ਜੀ ਸੁਰਿੰਦਰ ਸਿੰਘ ਦਾ ਜੀ।
0: ਸੁਰਿੰਦਰ ਸਿੰਘ ਦੀ ਆਵਾਜ਼ ਦੇ ਵਿੱਚ, ਲਓ ਜੀ ਫਿਰ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ। ਇਸੇ ਤਰ੍ਹਾਂ ਹੀ ਆਕਾਸ਼ਵਾਣੀ ਜਲੰਧਰ ਦੇ ਇਸ ਕੇਂਦਰ ਦੇ ਇਸ ਪਰਿਵਾਰ ਦਾ ਹਿੱਸਾ, ਇਸੇ ਤਰ੍ਹਾਂ ਹੀ ਜੀ ਸਾਰੇ ਬਣੇ ਰਹੋ, ਸਭ ਨੂੰ ਜੀ ਆਇਆ ਤਾਂ ਇੱਕ ਵਾਰ ਫਿਰ ਤੋਂ।

ਸੁਰਿੰਦਰ ਚਿੰਨਾ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਜਿਉਣਾ ਮੋੜ। ਬਹੁਤ ਪਿਆਰਾ ਜਿਹਾ ਸੁਨੇਹਾ ਆਇਆ ਵਟਸਐਪ ਦੇ ਜ਼ਰੀਏ ਸਾਨੂੰ ਕੋਲ ਜ਼ਿਲ੍ਹਾ ਗੁਰਦਾਸਪੁਰ ਤੋਂ ਅਨਮੋਲ ਜੋਗਰ ਜੀ ਦਾ। ਜ਼ਿਲ੍ਹਾ ਗੁਰਦਾਸਪੁਰ ਤੋਂ ਆਪਣੇ ਸਤਿਕਾਰਯੋਗ ਪਿਤਾ ਜੀ ਜੁਟਾਰ ਸਿੰਘ ਜੀ, ਆਪਣੀ ਪਿਆਰੀ ਮਾਤਾ ਜੀ ਹਰਜੀਤ ਕੌਰ ਅਤੇ ਭੈਣ ਮਹਿਕਪ੍ਰੀਤ ਕੌਰ ਦੇ ਨਾਮ ਇੱਕ ਖਾਸ ਗੀਤ ਦੀ ਫਰਮਾਇਸ਼ ਲੈ ਕੇ ਕਹਿੰਦੇ ਹਾਜ਼ਰ ਹੋਏ ਹਾਂ ਅਸੀਂ, ਅਤੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਨਾ ਚਾਹ ਰਹੇ ਨੇ ਅਤੇ ਪਰਿਵਾਰ ਨੂੰ ਸਮਰਪਿਤ ਕਰ ਰਹੇ ਨੇ ਗੀਤ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ। ਹਾਲਾਂਕਿ ਤੁਸੀਂ ਗੀਤ ਪਰਿਵਾਰ ਨੂੰ ਸਮਰਪਿਤ ਕਰ ਰਹੇ ਹੋ, ਸੋ ਮੇਰੇ ਲਈ ਇਹ ਸੋਚਣ ਥੋੜ੍ਹੀ ਦੇਰ ਲਈ ਸੋਚਣਾ ਪਿਆ ਕਿਹੜਾ ਗੀਤ ਗੁਰਨਾਮ ਭੁੱਲਰ ਦਾ ਜਿਹੜਾ ਉਹ ਸੁਣਾਇਆ ਜਾਵੇ। ਸੋ ਮੈਂ ਇਸ ਨੂੰ ਤੁਹਾਡੀ ਆਪਣੀ ਹੀ ਫਰਮਾਇਸ਼ ਮੰਨ ਕੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਪਹਿਲੀ ਮੁਲਾਕਾਤ ਗੀਤ ਸੁਣਾ ਰਿਹਾ ਜੀ।

ਗੁਰਨਾਮ ਭੁੱਲਰ ਦੀ ਆਵਾਜ਼ 'ਚ ਸੁਣਿਆ ਤੁਸੀਂ ਗੀਤ ਅਤੇ ਜੁੜੇ ਨੇ ਸਾਡੇ ਅਗਲੇ ਫੋਨ ਕਾਲਰ। ਸਵਾਗਤ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਸੁਗਾਤ। ਸਤਿ ਸ਼੍ਰੀ ਅਕਾਲ ਜੀ ਸ਼ਰਨ ਜੀ, ਕੀ ਹਾਲ ਚਾਲ? ਜੀ ਜੀ ਬਿਲਕੁਲ ਜੀ, ਕਾਫੀ ਦਿਨਾਂ ਤੋਂ ਬਾਅਦ ਤੁਸੀਂ ਫੋਨ ਕਰ ਰਹੇ ਹੋ, ਪਰ ਕਿਉਂਕਿ ਜਿਹੜੇ ਫੋਨ ਕਰਨ ਵਾਲਿਆਂ ਦੇ ਵਿੱਚੋਂ ਫੀਮੇਲ ਕਾਲਰਸ ਨੇ ਨਾ, ਕਿਉਂਕਿ ਉਹਨਾਂ ਦੀ ਆਵਾਜ਼ ਅਲੱਗ ਹੀ ਹੁੰਦੀ ਨੇ ਅਤੇ ਬਹੁਤ ਦੇਰ ਦੇਰ ਬਾਅਦ ਔਰ ਘੱਟ ਹੀ ਕਾਲਰਸ ਉਹ ਹੁੰਦੇ ਨੇ, ਇਸ ਕਰਕੇ ਉਹਨਾਂ ਦੀ ਆਵਾਜ਼ ਉਹਨਾਂ ਦੇ ਨਾਮ ਯਾਦ ਹੋ ਜਾਂਦੇ ਨੇ, ਅਤੇ ਚੰਗਾ ਲੱਗਦਾ ਤੁਸੀਂ ਹਰ ਵਾਰ ਯਾਦ ਕਰਦੇ। ਨਹੀਂ ਨਹੀਂ ਇੱਦਾਂ ਨਹੀਂ, ਸਾਡੇ ਇੱਥੇ ਤਾਂ ਅਸੀਂ ਤੁਹਾਡੀ ਇੱਥੇ ਸਗੋਂ ਜਿੰਨੀ ਵਾਰ ਕਰੋਗੇ ਉੱਨੀ ਵਾਰੀ ਇੱਜ਼ਤ ਜਿਹੜੀ ਹੈ ਮਾਣ ਉਹ ਸਾਨੂੰ ਹੋਰ ਵੀ ਚੰਗਾ ਲੱਗਦਾ। ਹਾਂਜੀ ਹਾਂਜੀ, ਚਲੋ ਬਹੁਤ ਬਹੁਤ ਸ਼ੁਕਰੀਆ। ਦੱਸੋ ਕਿਹੜਾ ਗੀਤ ਸੁਣੋਗੇ? ਜੀ ਇਸ਼ਕਾਂ ਦੇ ਲੇਖੇ, ਸਜਨਦੀਪ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸ਼ਰਨ ਜੀ ਤੁਹਾਡੀ ਫਰਮਾਇਸ਼ 'ਤੇ। ਅਗਲਾ ਗੀਤ ਸਜਨ ਅਦੀਪ ਦੀ ਆਵਾਜ਼ 'ਚ ਸੁਣ ਰਹੇ ਹਾਂ ਜੀ।

ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਸੁਣਾਂਗੇ ਅਗਲਾ ਗੀਤ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ। ਫਰਮਾਇਸ਼ ਆਈ ਹੈ ਸਾਡੇ ਕੋਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਜੀ ਅਤੇ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਤੇ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ ਹੋਇਆ ਹੈ ਔਰ ਸਾਰੇ ਪ੍ਰੋਗਰਾਮਾਂ ਨੂੰ ਸੁਣਦੇ ਨੇ ਔਰ ਸਾਡੇ ਨਿਯਮਿਤ ਸਰੋਤਿਆਂ ਵਿੱਚੋਂ ਇੱਕ ਨੇ। ਔਰ ਲਿਖਦੇ ਨੇ ਕਿ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਸਮਾਂ ਚੱਲ ਰਿਹਾ ਅਤੇ ਲਿਖਦੇ ਨੇ ਨਮਸਕਾਰ ਜੀ ਅਤੇ ਸ਼ੁਭਕਾਮਨਾਵਾਂ। ਔਰ ਅੱਜ ਕਹਿੰਦੇ ਨੇ ਕਿ ਤੁਹਾਡੇ ਲਿਸਨਰਸ਼ਿਪ ਦੇ ਵਿੱਚ ਇੱਕ ਨਾਮ ਹੋਰ ਵੱਧ ਗਿਆ ਹੈ ਕਿ ਕਹਿੰਦੇ ਨੇ ਕਿ ਉਹਨਾਂ ਦੇ ਘਰ ਮੇਰਾ ਉਹਨਾਂ ਦੇ ਇੱਕ ਹੋਰ ਪੋਤੇ ਨੇ ਜਨਮ ਲਿਆ ਅਤੇ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਖੁਸ਼ੀਆਂ ਦੇ ਦਿਨ ਦੇ ਵਿੱਚ। ਅਤੇ ਉਹਨਾਂ ਦੇ ਛੋਟੇ ਲੜਕੇ ਸ਼ੁਭਮ ਦੇ ਉਹਨਾਂ ਦੇ ਘਰ ਇਸ ਬੱਚੇ ਨੇ ਜਨਮ ਲਿਆ ਹੈ ਅਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪਰਿਵਾਰ ਦੇ ਵਿੱਚ। ਅਤੇ ਲਓ ਜੀ ਤੁਹਾਡੀ ਫਰਮਾਇਸ਼ ਅਤੇ ਢੋਲ ਜਗੀਰੋ ਦਾ ਮਾਸਟਰ ਸਲੀਮ ਦੀ ਆਵਾਜ਼ 'ਚ ਸੁਣ ਰਹੇ ਹਾਂ।

ਅਲੱਗ ਹੀ ਪ੍ਰੋਗਰਾਮ ਸੁਗਾਤ ਦੇ ਵਿੱਚ ਤੁਸੀਂ ਸੁਣੋਗੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਔਰ ਵਟਸਐਪ 'ਤੇ ਸੁਨੇਹਾ ਭੇਜ ਰਹੇ ਨੇ ਸਾਨੂੰ, ਸ਼ਿਵਾਜੀ ਚੌਕ ਕਟਨੀ ਤੋਂ ਅਨਿਲ ਤਾਮਰਕਾਰ, ਅਮਰ ਤਾਮਰਕਾਰ, ਦਿਲੀਪ ਵਰਮਾ, ਰਾਜੂ ਤਾਮਰਕਾਰ, ਰਜਨ, ਵਿਪਿਨ ਅਤੇ ਉਹਨਾਂ ਦੇ ਹੋਰ ਸਾਥੀ, ਅਤੇ ਨਾਲ ਹੀ ਨਾਲ ਉਹਨਾਂ ਦੇ ਪਰਿਵਾਰਕ ਹੋਰ ਮੈਂਬਰ ਵੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਇਹ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਅਤੇ ਇਸ ਤੋਂ ਬਾਅਦ ਅਗਲੀ ਫਰਮਾਇਸ਼ ਇਸ ਪਰਿਵਾਰ ਦੀ ਹੋਵੇਗੀ।

0: ਅਗਲੀ ਫਰਮਾਇਸ਼ ਸਾਨੂੰ ਜੀ ਗੀਤ ਦੀ ਕਿਹੜੇ ਗੀਤ ਦੀ ਹੈ ਜੀ, ਜਾਣਾਂਗੇ ਸਾਡੇ ਅਗਲੇ ਫੋਨ ਕਾਲਰ ਦੇ ਜ਼ਰੀਏ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਜੀ ਮੈਂ ਰਾਜੂ ਬੋਲ ਰਿਹਾ ਜੀ,
0: ਚੰਡੀਗੜ੍ਹ। ਰਾਜੂ ਜੀ ਚੰਡੀਗੜ੍ਹ ਤੋਂ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ
0: ਜੀ। ਅਤੇ ਕਿਵੇਂ ਚੱਲ ਰਿਹਾ ਹੁਣ ਮੌਸਮ, ਠੀਕ ਬਦਲ ਗਿਆ ਅਤੇ ਕਿਵੇਂ ਦੇਖਦੇ ਹੋ ਵਾਲੇ? ਐਤਕੀ ਸਰਦੀ ਲੱਗਦਾ ਜਲਦੀ ਆ ਜਾਏਗੀ। ਬਿਲਕੁਲ, ਪੱਖਾ ਫੇ ਹੁਣ ਲੱਗਦਾ ਕਿ ਇੱਕ ਨੰਬਰ ਤੇ ਲੱਗਦਾ ਕਿ ਨਹੀਂ ਲੱਗਦਾ? ਬਸ ਫਿਰ ਹੁਣ ਸਾਫ ਸਫਾਈ ਕਰਕੇ ਪੱਖਿਆਂ ਤੇ ਚਾੜ ਦੋਗੇ ਅਖਬਾਰਾਂ? ਠੀਕ ਆ ਜੀ, ਬਹੁਤ ਸ਼ੁਕਰੀਆ ਰਾਜੂ ਜੀ। ਹਰ ਵਾਰ ਤੁਸੀਂ ਪ੍ਰੋਗਰਾਮ 'ਚ ਜੁੜਦੇ ਹੋ ਅਤੇ ਬਹੁਤ ਚੰਗਾ ਲੱਗਦਾ ਹੈ। ਅਤੇ ਦੱਸੋ ਕਿਹੜਾ ਗੀਤ ਸੁਣੋਗੇ? ਬਿਲਕੁਲ, ਤੁਸੀਂ ਪਹਿਲਾਂ ਵੀ ਸੁਣਦੇ ਹੁੰਦੇ ਹੋ ਗੀਤ। ਲਓ ਜੀ ਫਿਰ ਸੁਣਦੇ ਹਾਂ ਤੁਸੀਂ ਅਤੇ ਅਸੀਂ ਇਕੱਠੇ ਮਿਲ ਕੇ ਇਹ ਗੀਤ।

ਭਜਨਮਾਨ ਅਤੇ ਰਾਣੀ ਦਾ ਦੀਬੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ ਅਤੇ ਪ੍ਰੋਗਰਾਮ ਚੱਲ ਰਿਹਾ ਸਵਾਗਤ। ਸ਼ਾਮਿਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਮੈਂ ਸਕੇਟ ਨਾਭਾ ਤੋਂ ਸੋਮਦੱਤ, ਕੈਰਵ ਜੀ, ਜੋਧੀ ਰਾਣੀ ਅਤੇ ਗੁਰਮੰਨਤ ਵੀ ਜੁੜੇ ਨੇ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਵਿੱਚ ਤੁਹਾਡਾ ਕਰਦਾ ਜੀ। ਦਿਨ ਚੜ੍ਹ ਗਿਆ ਜੀ ਨਵਾਂ, ਅਤੇ ਸਪਤੰਬਰ ਮਹੀਨਾ ਯਾਨੀ ਕਿ ਸਤੰਬਰ ਮਹੀਨੇ ਦਾ ਇਹ ਦਿਨ ਆਖਰੀ ਹੋਵੇਗਾ ਅਤੇ ਚੜ੍ਹਨ

0: ਵਾਲਾ ਜੀ ਨਵਾਂ ਮਹੀਨਾ ਵੀ ਅਤੇ ਦੇਖਦੇ ਹਾਂ ਜੀ ਇਸ ਨਵੇਂ ਦਿਨ ਦੇ ਵਿੱਚ ਕਿਹੜੇ ਨਵੇਂ ਸਰੋਤ ਸਾਡੇ ਫੋਨ ਲਾਈਨ ਜ਼ਰੀਏ ਜੁੜੇ ਨੇ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਸਤਿ
0: ਸ਼੍ਰੀ ਅਕਾਲ ਮਨਜੀਤ ਜੀ, ਕੀ ਹਾਲ ਚਾਲ?
1: ਬਸ ਠੀਕ ਹੈ ਜੀ, ਤੁਸੀਂ ਸੁਣਾਓ?
0: ਲਓ ਜੀ,
1: ਪੂਰਾ ਦਿਨ ਲੱਗ ਗਿਆ, ਕੱਲ ਦੇ ਲੱਗ ਗਿਆ
0: ਜੀ। ਦੇਖ ਲਓ ਦੇਖ ਲਓ, ਤੇ 30 ਤਰੀਕ ਚੜੀ ਤੇ ਮਨਜੀਤ ਜੀ ਨਾਲ ਹੋ ਗਈ ਗੱਲ ਸਾਡੀ।
1: ਹਾਂਜੀ,
0: ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹੋ ਜੀ। ਤੇ ਦੱਸੋ ਕਿਹੜਾ ਗੀਤ ਸੁਣਾਈਏ?
1: ਗੀਤ ਸੁਣਾ ਦੋ ਮਿਸ ਪੂਜਾ ਦਾ।
0: ਮਿਸ ਪੂਜਾ ਦੀ ਆਵਾਜ਼ 'ਚ ਕਿਹੜਾ ਕੋਈ ਖਾਸ?
1: ਬਣ ਕੇ ਫਲਾਈ ਆਵਾਂ।
0: ਓ, ਮਿਸ ਪੂਜਾ ਦਾ ਬਟਰਫਲਾਈ। ਲਓ ਜੀ, ਫਿਰ ਠੀਕ ਹੈ, ਸ਼ੁਕਰੀਆ ਤੁਹਾਡਾ ਜੀ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਅਤੇ
1: ਬਹੁਤ ਬਹੁਤ ਧੰਨਵਾਦ
0: ਜੀ ਜੀ। ਲਓ ਸੁਣਦੇ ਹਾਂ ਜੀ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਅਗਲਾ ਗੀਤ।
2: ਲੱਗੇ ਫੁੱਲ ਤੂੰ ਮੈਂ ਬਟਰਫਲਾਈ ਮੁੰਡਿਆ, ਹੁਣ ਤਾਂ ਮੈਂ ਤੇਰੇ ਉੱਤੇ ਡਾਈ ਮੁੰਡਿਆ। ਉਹ ਲੱਗੇ ਫੁੱਲ

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਜੁੜੇ ਨੇ ਸਾਡੇ ਨਾਲ ਸਾਡੇ ਅਗਲੇ ਫੋਨ ਕਾਲਰ, ਜਾਣਦੇ ਹਾਂ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਸਤਿ ਸ਼੍ਰੀ ਅਕਾਲ ਹਰਜੀਤ ਜੀ, ਮੈਂ ਸ਼੍ਰੀ ਗੁਰੂ ਰਵਿਦਾਸ ਨਗਰ ਮਰੋੜ ਤੋਂ ਰਸ ਗਣੀ ਹਾਂ ਜੀ।
0: ਜੀ ਬਹੁਤ ਬਹੁਤ ਸਵਾਗਤ, ਦੱਸੋ ਕਿਹੜਾ ਗੀਤ ਸੁਣਾਈਏ ਜੀ।
1: ਗੀਤ ਸੁਣਾ ਦਿਓ ਆਪਣਾ ਸਤਿੰਦਰ ਸਰਤਾਜ ਦਾ, ਦਿਲ ਪਹਿਲਾ ਵਾਰ ਗੱਲ ਨਹੀਂ ਰਿਹਾ, ਦਿਲ ਕਠੋਰ ਹੋ ਗਿਆ।
0: ਕਠੋਰ ਹੋ ਗਿਆ ਜੀ ਜੀ ਲਓ ਜੀ।
1: ਹੋਰ ਹਰਪ੍ਰੀਤ ਜੀ, ਅੱਜ ਮੇਰੀ ਬੇਟੀ ਦਾ ਬਰਥਡੇ ਹੈ।
0: ਵਾਹ ਜੀ
1: ਵਾਹ, ਰਸ ਗਣੀ ਦਾ
0: ਜੀ ਜੀ। ਤੇ ਅੱਜ ਮਤਲਬ ਹੁਣ ਜਿਹੜਾ ਦਿਨ ਚੜਿਆ, ਮਤਲਬ ਅੱਜ 30 ਤਰੀਕ ਆ, ਅੱਜ ਦੇ ਦਿਨ ਆ, ਤੇ ਫਿਰ ਗੀਤ ਤਾਂ ਤੁਹਾਨੂੰ ਫਿਰ ਅੱਜ ਸਰਦਾਰ ਸਰਤਾਜ ਦਾ ਕੋਈ ਹੋਰ ਵੀ ਸੁਣਾ ਸਕਦੇ ਹਾਂ ਅਸੀਂ ਜੀ। ਜੀ ਠੀਕ ਹੈ। ਨਹੀਂ ਮੈਂ ਕਿਹਾ ਜੀ ਕੋਈ ਇਸ ਤਰ੍ਹਾਂ ਦਾ ਗੀਤ ਕਿਉਂ ਸੁਣਾਈਏ ਆਪਾਂ, ਦਿਲ ਪਹਿਲਾਂ ਜਿਹਾ ਨਹੀਂ ਰਿਹਾ, ਕਠੋਰ ਹੋ ਗਿਆ। ਜਨਮ ਦਿਨ ਹੋਵੇ ਤੁਹਾਡੀ ਬੇਟੀ ਦਾ, ਤੇ ਬੇਟੀ ਦਾ ਜਨਮ ਦਿਨ ਹੈ ਨਾ ਤੁਹਾਡੀ? ਟੀਚਰ ਹੈ ਜੀ। ਚਲੋ ਠੀਕ ਹੈ ਜੀ, ਫਿਰ ਤੁਹਾਡੀ ਪਸੰਦ ਦਾ ਹੀ ਲਾਣ ਨੇ, ਕੋਈ ਗੱਲ ਨਹੀਂ। ਤੇ ਇੱਕ ਗੀਤ ਕੋਈ ਅਸੀਂ ਆਪਣੇ ਵੱਲੋਂ ਫਿਰ ਦੁਬਾਰਾ ਲਗਾ ਦਾਂਗੇ। ਸ਼ੁਕਰੀਆ ਜੀ ਬਹੁਤ ਬਹੁਤ, ਅਤੇ ਮੁਬਾਰਕਾਂ ਹੋਣ ਤੁਹਾਨੂੰ, ਅਤੇ ਹਮੇਸ਼ਾ ਸਿਹਤਯਾਬੀਆਂ, ਸਲਾਮਤੀਆਂ, ਕਾਮਯਾਬੀਆਂ ਮਿਲਣ ਤੁਹਾਡੀ ਬੇਟੀ ਨੂੰ।
1: ਥੈਂਕ ਯੂ
0: ਜੀ। ਦਿਲ ਪਹਿਲਾਂ ਜਾਣੀ ਰਿਹਾ, ਸਤਿੰਦਰ ਸਰਤਾਜ ਦੀ ਆਵਾਜ਼ 'ਚ।

0: ਇਹ ਜਾਣਦੇ ਹਾਂ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਕੌਣ ਗੱਲ ਕਰ ਰਹੇ ਹੋ ਜੀ? ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਦੱਸੋ ਕਿਹੜਾ ਜੀ? ਸ਼ੁਕਰੀਆ ਸ਼ੁਕਰੀਆ। ਦੱਸੋ ਕਿਹੜਾ ਗਾਣਾ ਸੁਣੋਗੇ?
1: ਅੱਜ ਦਰਬਾਰ ਸਲਮਾਨ ਦੀ ਬੇਟੀ ਦਾ ਜਨਮ ਦਿਨ ਆ
0: ਜੀ। ਤੇ ਕਿਹੜਾ ਗਾਣਾ ਫਿਰ ਸੁਣਾਈਏ ਅਸੀਂ? ਠੀਕ ਆ, ਗੁਰਦਾਸ ਮਾਨ ਦੀ ਆਵਾਜ਼ 'ਚ। ਠੀਕ ਆ ਜੀ, ਸ਼ੁਕਰੀਆ ਬਹੁਤ ਬਹੁਤ, ਅਤੇ ਮੁਬਾਰਕਾਂ ਤੁਹਾਡੇ ਵੱਲੋਂ ਵੀ ਜੀ, ਉਹਨਾਂ ਨੂੰ ਵੀ ਅਤੇ ਸਾਡੇ ਸਾਰਿਆਂ ਵੱਲੋਂ ਵੀ।
1: ਧੰਨਵਾਦ।
0: ਓਕੇ ਜੀ, ਲਓ ਜੀ ਸੁਣਦੇ ਹਾਂ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਅਗਲਾ ਗੀਤ, ਗਿਆਨ ਸਿੰਘ ਜੀ ਦੀ ਫਰਮਾਇਸ਼।

ਕਮਲਜੀਤ ਨੀਰੂ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ, ਅਤੇ ਇਸੇ ਗੀਤ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਪ੍ਰੋਗਰਾਮ ਸੁਗਾ ਦੇ ਆਖਰੀ ਪੜਾਵ ਦੇ ਵੱਲ, ਅਤੇ ਸੁਣਾਂਗੇ ਇਸ ਪ੍ਰੋਗਰਾਮ ਦਾ ਆਖਰੀ ਗੀਤ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ, ਅਤੇ ਇਸੇ ਗੀਤ ਨਾਲ ਕਰਾਂਗੇ ਪ੍ਰੋਗਰਾਮ ਸੁਗਾ ਦੀ ਸਮਾਪਤੀ। ਹੋਈ ਭੁੱਲ ਚੁੱਕ ਦੀ ਮੁਆਫ਼ੀ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਸੁਖਦੇਵ ਸਿੰਘ ਜੀ ਅਤੇ ਨਰਿੰਦਰ ਕੌਰ, ਸਨੀ ਮਨੀ ਅਤੇ ਕਾਕਾ ਵੀ ਜਨਕ ਨਗਰ ਜਲੰਧਰ ਤੋਂ ਜੁੜੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜ ਰਹੇ ਨੇ, ਸ਼ਾਮਿਲ ਹੋ ਰਹੇ ਨੇ। ਲਓ ਜੀ ਇਸ ਪ੍ਰੋਗਰਾਮ ਦਾ ਅੱਜ ਦੇ ਦਿਨ ਦਾ ਇਹ ਆਖਰੀ ਨਗਮਾ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਸੁਣਦਿਆਂ ਹੋਇਆਂ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ।

ਸੁਣ ਰਹੇ ਸੀ ਪ੍ਰੋਗਰਾਮ ਸੁਗਾਤ ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਰਾਤ ਦੇ 1 ਵਜ ਰਹੇ ਨੇ। ਗੀਤ ਸਿੰਘ ਦੇ ਸਿਲਸਿਲੇ ਨੂੰ ਅੱਗੇ ਤੋਰ ਰਹੇ ਹਾਂ। ਅਗਲਾ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ ਕਰ ਰਹੇ ਹਾਂ ਸ਼ੁਰੂਆਤ ਇਸ ਪ੍ਰੋਗਰਾਮ ਦੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਨਾਲ।

ਦੱਕੇ ਮਾਰੇ ਇਉਂ ਜੋ ਹੁੰਦੀ ਥਾਣੇਦਾਰ ਦੀ ਸਾੜੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ, ਉੱਤੋਂ ਚਿੱਟੀ ਏ ਦੁੱਧ ਵਰਗੀ ਅੰਦਰੋਂ ਦਿਲ ਦੀ ਕਾਲੀ। ਮਿਲਦੀ ਹੁੰਦੀ ਸੀ ਨਿੱਤ ਜਿੱਥੇ ਕਰ ਤੂੰ ਯਾਦ ਨਸੂੜਾ, ਮਿਲਦੀ ਹੁੰਦੀ

0: ਨੀ ਦੱਸ ਕਿਉਂ ਪਾਇਆ ਸੀ ਪਿਆਰ ਜੰਗੀਰੋ ਗੂੜਾ, ਨੀ ਦੱਸ ਕਿਉਂ ਪਾਇਆ ਸੀ ਪਿਆਰ ਜੰਗੀਰੋ ਗੂੜਾ,
1: ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ।

ਕਬੂਤਰ ਵਰਗੀ ਨੀਤ ਬੰਦੇ ਦੇ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੋਵਰਿਆਂ ਦਾ ਪਿੱਛੇ ਤੇਰਾ ਮਾਲਕ ਤੈਨੂੰ ਬਚਨੋ ਸੋਵਰਿਆਂ ਦਾ ਪਿੱਛੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਪਾਬੀਆਂ ਇਕੱਠੇ ਕਰੀ ਲੈਣ ਨਾ ਜਾਣ ਕਦੇ ਨੀ ਜੋਰ ਪਾਬੀਆਂ ਇਕੱਠੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ ਝੂਠ ਨਾ ਬੋਲੀ ਸੂਰਜ ਲੱਗਦਾ ਮੱਥੇ

ਵਡਿਆਈ ਹੈ। ਮੈਂ ਆਪ ਜੀ ਦੀ ਭਗਤੀ ਤੋਂ ਹੀਣਾ ਜੀਵ ਹਾਂ, ਤਾਂ ਵੀ ਤੂੰ ਮੇਰਾ ਖਸਮ ਹੈ, ਮੇਰਾ ਰਾਖਾ ਹੈ। ਤੇਰੀ ਇਹ ਸ਼ੋਭਾ ਦੂਰ ਨਹੀਂ ਹੋਈ ਕਿ ਤੂੰ ਮੁੱਢ ਕਦੀਮ ਤੋਂ ਹੀ ਸ਼ਰਨ ਆਏ ਦੀ ਲਾਜ ਰੱਖਦਾ ਹੈ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਸਰਵਣ ਕਰਦੇ ਹਾਂ ਬੀਬੀ ਜਸਪਿੰਦਰ ਨਰੂਲਾ ਹੋਰਾਂ ਦੁਆਰਾ ਗਾਇਨ ਕੀਤਾ ਹੋਇਆ।

0: ਵਧਕੇ ਭਾਈ ਮਨ ਜੀ ਨੂੰ ਆਪਣੇ ਗਲ ਨਾਲ ਲਾ ਲਿਆ। ਗੁਰੂ ਜੀ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ਅਤੇ ਪ੍ਰਸੰਨ ਹੋ ਕੇ ਕਿਹਾ, ਭਾਈ ਮੰਝ ਜੀ, ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ, ਜੋ ਮੰਗਣਾ ਹੈ ਮੰਗ ਲਓ। ਭਾਈ ਮੰਝ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਮੇਰਾ ਸਿਦਕ ਨਾ ਡੋਲੇ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ੋ ਅਤੇ ਮੇਰੇ ਪਰਿਵਾਰ ਨੂੰ ਗੁਰਸਿੱਖੀ ਵਾਲਾ ਜੀਵਨ ਦਿਓ। ਗੁਰੂ ਸਾਹਿਬ ਜੀ ਨੇ ਭਾਈ ਮੰਝ ਜੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਅਤੇ ਉਹਨਾਂ ਨੂੰ ਇਹ ਵਰ ਬਖਸ਼ਿਸ਼ ਕੀਤਾ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ, ਕੰਠ ਲਾਏ ਅਵਗੁਣ ਸਭ ਮੇਟੇ। ਜਿਵੇਂ ਗੁਰੂ ਸਾਹਿਬ ਜੀ ਨੇ ਚਿੱਕੜ ਨਾਲ ਲਿਬੜੇ ਹੋਏ ਭਾਈ ਮੰਝ ਜੀ ਨੂੰ ਗਲ ਨਾਲ ਲਾ ਕੇ ਨਿਵਾਜਿਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਾਈ ਮੰਝ ਜੀ ਨੇ ਸਿੱਖੀ ਸਿਦਕ ਮੰਗਿਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਜਗਤ ਦਾ ਉਧਾਰ ਕਰਨ ਵਾਲਾ ਬੋਹਿਥਾ ਬਣਾ ਦਿੱਤਾ। ਦਾਸ ਕਾ ਦੁੱਖ ਵਿਦਾਰਿਓ, ਪ੍ਰਭੂ ਨੇ ਹਨੇਰੀ ਤੂਫਾਨ ਅਤੇ ਖੂਹ ਦੇ ਦੁੱਖਾਂ ਤੋਂ ਆਪਣੇ ਦਾਸ ਦੀ ਰੱਖਿਆ ਕੀਤੀ। ਜਦੋਂ ਅਸੀਂ ਸੱਚੇ ਦਿਲੋਂ ਪਰਮਾਤਮਾ ਦੇ ਲੜ ਲੱਗਦੇ ਹਾਂ ਤਾਂ ਉਹ ਹਰ ਮੁਸੀਬਤ ਵਿੱਚ ਸਾਡੀ ਰਾਖੀ ਕਰਦਾ ਹੈ ਅਤੇ ਆਪਣੇ ਗਲ ਨਾਲ ਲਾ ਕੇ ਸਾਨੂੰ ਵਡਿਆਈ ਬਖਸ਼ਦਾ ਹੈ।
1: ਚਤੁਰ ਦਿਸਾ ਕੀਨੂੰ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਇਹ ਵਾਰਤਾ ਸੁਣਾ ਰਹੇ ਸਨ ਬੀਬੀ ਸੰਦੀਪ ਕੌਰ। ਵਡਹੰਸ ਕੀ ਵਾਰ ਸਿਰਲੇਖ ਅਧੀਨ ਉਚਾਰਿਤ ਬਾਣੀ ਦੀ ਪੰਜਵੀਂ ਪੌੜੀ ਵਿੱਚ ਫਰਮਾਨ ਹੈ ਕਿ ਮੈਂ ਵਾਰੇ ਵਾਰੇ ਹਾਂ ਉਸ ਸੱਚੇ ਗੁਰੂ ਤੋਂ ਜਿਸਨੇ ਕਰਤੇ ਕੀ ਬਾਤ ਸੁਣਾਈ ਹੈ, ਉਸ ਗੁਰੂ ਤੋਂ ਸਦਾ ਬਲਿਹਾਰ ਹਾਂ ਜਿਸਨੇ ਪ੍ਰਭੂ ਦੀ ਭਗਤੀ ਦੀ ਸੋਝੀ ਬਖਸ਼ੀ ਹੈ। ਉਹ ਪਿਆਰਾ ਸੱਚਾ ਗੁਰੂ ਸਦਾ ਮੇਰੇ ਅੰਗ ਸੰਗ ਹੈ, ਜੋ ਸਭਨੀ ਥਾਈਂ ਮੈਨੂੰ ਵਿਕਾਰਾਂ ਤੋਂ ਛੁਡਾ ਲੈਂਦਾ ਹੈ। ਇੱਥੋਂ ਤੱਕ ਗੁਰੂ ਦੀ ਨਿਕਟਤਾ ਹੈ। ਉਸ ਗੁਰੂ ਨੂੰ ਸ਼ਾਬਾਸ਼ ਹੈ ਜਿਸਨੇ ਮੈਨੂੰ ਪਰਮਾਤਮਾ ਦੀ ਸੋਝੀ ਬਖਸ਼ੀ ਹੈ, ਜਿਸ ਗੁਰੂ ਨੇ ਮੈਨੂੰ ਰੱਬੀ ਨਾਮ ਦੀ ਦਾਤ ਦੇ ਕੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ। ਦਾਸ ਐਸੇ ਗੁਰੂ ਤੋਂ ਵਾਰਨੇ ਹੈ, ਬਲੀਹਾਰਨੇ ਹੈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੈ ਕਿੱਥੈ ਮੈਨੂੰ ਲੈ ਛੁਡਾਈ। ਤਿਸ ਗੁਰ ਕੋ ਸਾਬਾਸ ਹੈ, ਜਿਨ ਹਰ ਹਰ ਸੋਝੀ ਪਾਈ। ਸਰਵਣ ਕਰਦੇ ਹਾਂ ਭਾਈ ਲਖਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਭਗਤੀ ਸੰਗੀਤ ਦੇ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ। ਡੀ ਡੀ ਐਚ ਡੀ ਪੰਜਾਬੀ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਹੀਂ ਪਾਕ ਨਾਨਕ।

ਪੌੜੀ ਆਪਣੇ ਭੋਗ ਭੋਗ ਕਹਿ ਹੋਏ ਪਸੁਮਨ ਪਰਸਦਾਇਆ ਵੱਡਾ ਹੋਆ ਦੁਨੀਦਾਰ ਬਿਲਸੰਗਲ ਘੱਤ ਚਲਾਇਆ ਅੱਗੇ ਕਰਨੀ ਗਿਰਦਵਾਜੀਆਂ ਬਹਿ ਲੇਖਾ ਕਰ ਸਮਝਾਇਆ ਥਾਵ ਨਾ ਹੋਈ ਪਾਉਂਦੀ ਹੁਣ ਸੁਣੈ ਕਹਿਰਵਾਇਆ ਮਨ ਅੰਦਰ ਜਨਮ ਗਵਾਇਆ ਮਨ

ਪੈ ਵਿੱਚ ਅਗਨ ਕੜੈ ਬੇਗਾਰ, ਪੈ ਵੀ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਸਰੈ ਸਿਰ ਭਾਰ, ਪੈ ਵਿੱਚ ਰਾਜਾ ਧਰਨ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਉਹ ਕਰੋੜੀ ਚਲਤ ਨਾ ਅੰਦ।

0: ਮਹਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ, ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ।

0: ਗੌਰੀ ਨਦਰ ਕਰੈ ਜੇ ਆਪਣੀ ਤਨ ਤਰੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮੇ ਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗੁਆਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।
1: ਸੋਈ ਰਾਮਦਾਸ ਗੁਰ ਬਲ ਬਾਣ

ਸਲੋਕ ਮਹੱਲਾ ਪਹਿਲਾ ਘੜੀਆਂ ਸੋਬੇ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬੇਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧੰਨ।

ਧਾਨ ਸੇਵਕ ਸੇਵਾ ਕਰਮ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਜ਼ਰੀ ਕਰਮ ਨੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ ਲਾਟੂ ਮਾਦਾਣੀਆਂ ਨਗਾ ਪੰਖੀ ਪਾਉਂਦਿਆਂ ਲੈਣਾ ਸਾ ਸੂਏ ਚਾੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਧ ਪਵਾਏ ਸੋਏ ਪਾਇਆ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸਿਰ ਹੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਜਾਓ ਨਾਨਕ ਜਿਨ ਮਨ ਪਾਓ ਤੇ ਨਾ ਮਨ ਪਾਓ।

0: ਸੁਜੈ ਗਿਆਨ ਵਿਹੂਣਾ ਕਦ ਕਥਲੁ ਜੈ ਨਾਨਕ ਮਿਲਖੀਐ ਲੇ ਜੇ ਆਵੇ ਕਹਿ ਤੇ ਆਵੇ ਮਹਲਾ ਦੂਜਾ
1: ਹਮੈ ਇਹਾ ਜਾਤ ਹੈ ਹਮੈ ਕਰੋ ਕਮਾਏ ਹਮੈ ਇਹ ਬੰਦਨਾ ਫਿਰ ਫਿਰ ਜੋਨੀ ਪਾਏ ਹਮੈ ਕਿਥੋਂ ਉਪਜੈ ਕਿਸ ਨਿਮ ਜਾਏ

ਪੌੜੀ ਸੇਵ ਕੀਤੀ ਸੰਤੋਖੇ ਜਿਨ ਸੱਚੂ ਸਤਿਆਇਆ ਉਹਨੇ ਮੰਦਾ ਪੈਰ ਰੱਖੇ ਪਰ ਸੁਕਰ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ।

0: ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਹਿ ਤਗ ਮਹੱਲਾ ਪਹਿਲਾ।
1: ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾਂ ਪ੍ਰਵਾਨ, ਲੱਖ ਕਪੁਰ ਤੀਰਥਾਂ ਸਹਿਯੋਗ ਬੇਬਾਣ, ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ, ਲੱਖ ਸੁਰਤੀ ਲੱਗ ਗਿਆਨ ਧਿਆਨ ਪੜੀ ਹੈ ਪਾਠ ਪੁਰਾਣ, ਜਿਨ ਕਰਤਾ ਕਰਨਾ ਕੀਆ ਲਿਖਿਆ ਆਉਣ ਜਾਣ। ਨਾ

ਪੌੜੀ ਭਗਤ ਰੇ ਮਨ ਭਾਵਨੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਲਣਾ ਬੂਝਣ ਆਪਣਾ ਅਣਹੁੰਦਾ ਆਪਣਾਏ ਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾ ਸਦਾਏ ਦੇ

ਦੀਓ ਸਖਤਾ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁਨਦਾਨ ਕਰੇ ਸਖਤਾ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿਰੇ ਕਰੇ ਨਿਵਾਸ ਸਤ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਪਖਾਣੇ ਬੇਨਤੀ ਜਿਨ ਸੱਚ ਭਲੇ।

ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਣ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਹਰ ਬੰਦਪ ਬੂਜਣ ਕੀ ਸਭ ਸੂਝ ਪਰੀ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਕਰੀ ਕਰ ਗੇ ਰਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਭਰੀ ਰੇ ਮਨ ਮੂਸ ਬਿਲਾਮੈ ਗਰਬਤ ਕਰਤਵ ਕਰਤ ਮਹਾਮੁਗਨਾ ਸੰਪਤ ਦੋਲ ਚੋਲ ਸੰਗ ਝੂਲਤ ਮਾਇਆ ਮਗਨ ਪਰਮਤ ਕੁਗਨਾ ਸੁਤ ਬਣਤਾ ਸਾਜਨ ਸੁਖ ਬੰਦਪ ਤਾਂ ਸਿਉ ਮੋਹ ਬੜੋ ਸੋਕਣਾ ਬੋਇਓ ਬੀਜ ਅੰਕ ਮਮ ਅੰਕਰ ਬੀਤਤ ਔਧ ਕਰਤ ਅਗਨਾ ਮ੍ਰਿਤ ਮਝਾਰ ਪਸਾਰ ਮੁਖ ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ।

ਨਮ ਸੰਗ ਨਾ ਕਹੁ ਦਿਸ਼ਟ ਨਿਹਾਰ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦੋਹ ਕਰ ਚਾਰ ਮਿੱਤਰ ਨ ਪੁੱਤਰ ਕਲਤਰ ਸਾਜਨ ਸਾਖ ਉਲਟਤ ਜਾਤ ਬਿਰਹ ਕੀ ਸ਼ਾਰ ਦੀਨ ਦਿਆਲ ਪੁਰਖ ਪ੍ਰਾਪੂਰਨ ਛਿਨ ਛਿਨ ਸਿਮਰੋ ਅਗਮ ਅਪਾਰ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਹੇ ਭਗਵੰਤ।

ਪਾਵਨ ਇਹ ਵਿਦ ਕਰਤ ਔ ਤਨ ਜਾਰੀ ਕਰਮ ਧਰਮ ਸੰਜਮ ਸੁਚਨੇਮਾ ਚੰਚਲ ਸੰਗ ਸਗਲ ਵਿਦਹਾਰੀ ਬਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋ

0: ਨੀਰ ਨਾ ਸਾਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅੱਗ ਮੋਹ ਸਿਧੇ ਹਰ ਨਾਮ ਖੱਗ
1: ਉਦਮ ਕਰ ਲਾਗੇ ਬੋਹ ਭਾਂਤੀ ਵਿਚਰੈ ਅਨਿਕ ਸ਼ਾਸਤਰ ਬੋਹ ਖਟੁਆ ਭਸਮ ਲਗਾਏ ਤੀਰਥ ਬੋਹ ਭ੍ਰਮ ਤੇ ਸੂਖਮ ਦੇਹ ਬੰਦੇ ਬੋਹ ਜਟੁਆ

0: ਜਨਕ ਸੋਏ ਜਿਨ ਜਾਣਿਆ ਉਨ ਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ।
1: ਗੁਰ ਅਰਜੁਨ ਪੁਰਖ ਪ੍ਰਮਾਣ ਪਾਰਥੋ ਚਾਲੈ ਨਹੀਂ ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ।
2: ਪਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਇਥਾ ਤੂੰ ਸਤਿਗੁਰ ਸੰਗ ਹੇਤ ਨਾਮ ਰਾਗ ਜਗ ਉਧਰਿਓ।
3: ਜਗਤ ਉਧਾਰਨ ਨਾਮ

ਤਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ